0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਸੂਰਾ ਸੋ ਪਹਿਚਾਨੀ ਹੈ

जो होए मरहे परवानो तेरे कवन कवन गुण कह कह गावा।

सहनस सहज सुभाए। दर्शन परसिया गुरु का जन्म मरण दुख जाए। सतनाम।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਸਾਜੀ ਨਿਵਾਜੀ ਗੁਰੂ ਜੀ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਬਾਣੀ ਸ੍ਰੀ ਰਹਿਰਾਜ ਸਾਹਿਬ ਦੇ ਪਾਠ ਸੁਣ ਕੇ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਸੋਹਣ ਸਾਧ ਸੰਗਤ ਜੀਓ, ਸ਼ਹੀਦਾਂ ਦੇ ਸਰਤਾਜ ਗੁਰਬਾਣੀ ਦੇ ਬੋਹੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਗੁਰਪੁਰਬ, ਗੁਰੂ ਘਰ ਦੇ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਤੀਸਰੇ ਸਾਲਾਨਾ ਸ਼ਹੀਦੀ ਸਮਾਗਮ ਦੇ ਅੱਜ ਪੰਜਵੇਂ ਦਿਨ ਦੇ ਦੀਵਾਨ ਦੀ ਆਰੰਭਤਾ ਹੋਣ ਜਾ ਰਹੀ ਹੈ। ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰਨਗੇ, ਉਪਰੰਤ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਅਤੇ ਪੰਥ ਪ੍ਰਸਿੱਧ ਕਵੀ ਸ੍ਰੀ ਜਥਾ ਗਿਆਨੀ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਡ ਅਤੇ 8 ਤੋਂ 9 ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਕੱਲ੍ਹ ਤੋਂ ਸਾਧ ਸੰਗਤ ਜੀਓ, 7 ਤੋਂ 9 ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਉਹ ਵੀ ਵਿਸ਼ੇਸ਼ ਤੌਰ ਪਰ ਪਹੁੰਚ ਰਹੇ ਨੇ। ਆਪ ਜੀ ਨੇ ਸਮੂਹ ਹੀ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਸੰਗਰੂਰ ਵਾਲੇ ਅਤੇ ਉਹਨਾਂ ਦੇ ਸਤਿਕਾਰਯੋਗ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਆਰਤੀ ਆਰਤਾ ਗੁਰਬਾਣੀ ਦੇ ਰਸ ਭਿੰਨੇ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਹੁਣ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਆਪ ਸੰਗਤ ਨੂੰ ਗੁਰਮਤਿ ਵਿਚਾਰਾਂ ਸ਼ਹੀਦਾਂ ਦਾ ਪਾਵਨ ਪਵਿੱਤਰ ਇਤਿਹਾਸ ਸੁਣਾ ਕਰਕੇ ਨਿਹਾਲ ਕਰਨਗੇ। ਇਹਨਾਂ ਤੋਂ ਉਪਰੰਤ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਉਹਨਾਂ ਦਾ ਢਾਡੀ ਜਥਾ ਗੁਰ ਇਤਿਹਾਸ ਦੀ ਢਾਡੀ ਵਾਰਾਂ ਦੀ ਹਾਜ਼ਰੀ ਭਰਨਗੇ। ਪੌਣੇ ਸੱਤ ਤੋਂ ਲੈ ਕੇ 7:30 ਵਜੇ ਤੱਕ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਗਿਆਨੀ ਭਗਵਾਨ ਸਿੰਘ ਜੀ ਸੂਰਵਿੰਡ ਉਹ ਵਿਸ਼ੇਸ਼ ਤੌਰ ਦੇ ਉੱਪਰ ਸਾਡੇ ਪਾਸ ਪਹੁੰਚੇ ਨੇ, ਹਾਜ਼ਰੀ ਭਰਨਗੇ। ਉਪਰੰਤ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਸਤਸੰਗ ਜੀ ਕੱਲ੍ਹ ਰੋਜ਼ ਤੋਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ 18 ਜੂਨ ਤੱਕ ਸ਼ਾਮ 7 to 9 ਵਿਸ਼ੇਸ਼ ਤੌਰ ਦੇ ਉੱਪਰ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਕੱਲ੍ਹ ਨੂੰ ਸਤਸੰਗ ਜੀ ਉਹ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਇਮਾਰਤ ਦੇ ਵਿੱਚ ਦੁਪਹਿਰੇ 2 to 5 ਪੰਥਕ ਸ਼ਹੀਦੀ ਕਾਨਫਰੰਸ, ਜਿਸ ਦੇ ਵਿੱਚ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਨ ਦਲ ਖਾਲਸਾ, ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ, ਭਾਈ ਮਨਿੰਦਰ ਸਿੰਘ ਜੀ BC ਸਿੱਖ ਕੌਂਸਲ ਦੇ ਮੁੱਖ ਬੁਲਾਰੇ ਅਤੇ ਹੋਰ ਪੰਥਕ ਬੁਲਾਰੇ ਹਾਜ਼ਰੀ ਭਰਨਗੇ, ਜਿਸ ਦੇ ਵਿੱਚ ਪੰਥਕ ਵਿਚਾਰਾਂ ਸਤਸੰਗ ਦੀ ਆਪ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪਰਸੋਂ ਨੂੰ ਸਤਸੰਗ ਦੀ ਜੋ ਵਿਸ਼ੇਸ਼ ਮੁੱਖ ਸਮਾਗਮ ਹੋਣਗੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਖੁੱਲ੍ਹੇ ਪੰਡਾਲਾਂ ਦੇ ਵਿੱਚ ਇੱਥੇ ਦੀਵਾਨ ਸੱਜਣਗੇ। ਉਪਰੰਤ ਭਾਈ ਸਾਹਿਬ ਜੀ ਦੇ ਸ਼ਹੀਦੀ ਸਥਾਨ ਦੇ ਉੱਪਰ ਖਾਲਿਸਤਾਨੀ ਝੰਡਾ ਲਹਿਰਾਇਆ ਜਾਵੇਗਾ। 16 ਤਰੀਕ ਨੂੰ ਮੇਨ ਹਾਲ ਵਿੱਚ ਦੁਪਹਿਰੇ 2 ਵਜੇ ਦੇ ਲਗਭਗ ਸ੍ਰੀ ਖੰਡਪੁਰ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 18 ਜੂਨ ਨੂੰ ਸ਼ਾਮ 5 ਵਜੇ ਉਪਰੰਤ ਰਾਤ 10 ਵਜੇ ਤੱਕ ਦੀਵਾਨ ਸੱਜਣੇ ਹਨ। ਸਵਾਬ ਸੰਗਤ ਨੂੰ ਬੇਨਤੀ ਹੈ ਜੋ ਰਹਿੰਦੇ ਸ਼ਹੀਦੀ ਸਮਾਗਮਾਂ ਵਿੱਚ ਆਪ ਸੰਗਤਾਂ ਨੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹੋਇਆਂ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਜਿੱਥੇ ਪਾਵਨ ਦਰਬਾਰ ਹਾਲ ਵਿੱਚ ਬੈਠ ਕੇ ਪੰਥ ਪ੍ਰਸਿੱਧ ਰਾਗੀ ਜਥੇ ਕਥਾਵਾਚ ਕਵੀਸ਼ਰ ਢਾਡੀ ਸਿੰਘ ਸਾਹਿਬਾਨ ਸਾਡੇ ਪਾਸ ਪਹੁੰਚੇ ਨੇ, ਉਹਨਾਂ ਦੇ ਪਾਸੋਂ ਹਰੀ ਜਾਸ ਕੀਰਤਨ ਸ਼ਹੀਦਾਂ ਦਾ ਪਾਵਨ ਪਵਿੱਤਰ ਇਤਿਹਾਸ ਸੁਣ ਕੇ ਲਾਹੇ ਪ੍ਰਾਪਤ ਕਰਨੇ ਹਨ। ਨਾਲ ਨਾਲ ਗੁਰੂ ਕੇ ਲੰਗਰਾਂ ਵਿੱਚ ਵੀ ਹੋਰ ਸੇਵਾਵਾਂ ਤਨ ਮਨ ਧਨ ਦੇ ਨਾਲ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਕਥਾ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਫਤਿਹ। ਸੋ ਸਮੂਹ ਸ਼ਹੀਦਾਂ ਦੀ ਯਾਦ ਅੰਦਰ ਅਤੇ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹਾਦਤ ਦੇ ਪਰਥਾਏ ਅਤੇ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੀ ਸ਼ਹੀਦੀ ਪਰਥਾਏ

ਸੁਣ ਕਰਕੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਬਤ ਵਿਦਵਾਨ ਜਣਾ ਨੇ, ਪ੍ਰਮੁੱਖ ਛੇ ਕਾਰਨ ਪਾਤਸ਼ਾਹ ਜੀਆਂ ਦੀ ਸ਼ਹੀਦੀ ਦੇ ਦੱਸੇ ਨੇ। ਵੈਸੇ ਸੰਗਤ ਜੀ, ਕਿਸੇ ਨੂੰ ਸ਼ਹੀਦ ਕਰਨਾ ਜ਼ਾਲਮ ਸਰਕਾਰਾਂ ਕੋਈ ਕਾਰਨ ਨਹੀਂ ਵੇਖਦੀਆਂ, ਕਿਉਂਕਿ ਕਦੇ ਵੀ ਝੂਠ ਨੇ ਸੱਚ ਦੀ ਹਮਾਇਤ ਨਹੀਂ ਕੀਤੀ, ਹਨੇਰੇ ਨੇ ਚਾਨਣ ਨੂੰ ਚੰਗਾ ਨਹੀਂ ਆਖਿਆ। ਏਦਾਂ ਹੀ ਜਿਵੇਂ ਦਿਨ ਦਾ ਤੇ ਰਾਤ ਦਾ ਕੋਈ ਮੇਲ ਨਹੀਂ, ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਕਿਸੇ ਦੀ ਅਧੀਨਗੀ ਕਬੂਲਦੇ ਨਹੀਂ, ਤੇ ਜਿਹੜੇ ਸੰਸਾਰੀ ਰਾਜੇ ਹੁੰਦੇ ਨੇ ਇਹਨਾਂ ਦੀ ਦਰ ਅਸਲ ਇਹ ਇੱਛਾ ਬਣੀ ਰਹਿੰਦੀ ਹੈ ਕਿ ਜੋ ਸਾਡਾ ਇਲਾਕਾ ਹੈ, ਜਿੱਥੋਂ ਤੱਕ ਸਾਡਾ ਰਾਜ ਹੈ, ਇਹ ਸਾਰੇ ਸਾਡੇ ਅਧੀਨ ਹੀ ਰਹਿਣ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਚਾਰ ਉਦਾਸੀਆਂ ਕਰਦਿਆਂ ਜਿਸ ਗੁਰਸਿੱਖੀ ਦਿਆਂ ਬੀਜਾਂ ਨੂੰ ਚਾਰੇ ਦਿਸ਼ਾਵਾਂ ਵੱਲ ਬੀਜਣਾ ਕੀਤਾ ਹੈ। ਉਹ ਸਮੇਂ ਜੋ ਗੁਰਸਿੱਖੀ ਦਾ ਛੋਟਾ ਜਿਹਾ ਬਗੀਚਾ ਸੀ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਸ ਬਗੀਚੇ ਦੀ ਐਸੀ ਦੇਖ ਰੇਖ ਸਭ ਸੰਭਾਲ ਕੀਤੀ ਹੈ, ਐਸਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ, ਉਹ ਬਗੀਚਾ ਬਾਗ ਦਾ ਰੂਪ ਹੋ ਗਿਆ ਸੀ ਸੰਗਤ ਜੀ। ਤੇ ਫਿਰ ਗੁਰਸਿੱਖੀ ਦੇ ਬਾਗ ਨੂੰ ਸਾੜਨ ਲਈ, ਕਿਸੇ ਬਾਗ ਨੂੰ ਉਜਾੜਨ ਲਈ ਉਹਦੇ ਮਾਲੀ ਨੂੰ ਮਾਰਨਾ ਪੈਂਦਾ ਹੈ। ਮਾਲੀ ਮਰ ਜਾਵੇਗਾ, ਦੇਖ ਰੇਖ ਵਾਲਾ ਕੋਈ ਨਹੀਂ ਹੋਵੇਗਾ, ਬਾਗ ਆਪੇ ਮੁਰਝਾ ਜਾਵੇਗਾ, ਉੱਜੜ ਜਾਵੇਗਾ। ਐਸਾ ਸੋਚ ਕੇ ਦਿੱਲੀ ਤਖ਼ਤ ਤੇ ਬੈਠਾ ਬਾਦਸ਼ਾਹ ਜਹਾਂਗੀਰ ਤੋਜ ਕੇ ਜਹਾਂਗੀਰੀ ਦੇ ਅੰਦਰ ਇਹ ਲਿਖਦਾ ਹੈ, ਕਈ ਵਾਰੀ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਸੀ ਕਿ ਪੰਜਾਂ ਪੁਸ਼ਤਾਂ ਤੋਂ ਚੱਲੀ ਆਉਂਦੀ ਗੁਰੂ ਨਾਨਕ ਦੇ ਘਰ ਦੀ ਜੋ ਇਹ ਦੁਕਾਨ ਹੈ ਸੱਚ ਦੀ, ਇਸ ਨੂੰ ਜਿੰਦਰਾ ਮਾਰ ਦੇਵਾਂ, ਇਸ ਨੂੰ ਸਦਾ ਲਈ ਬੰਦ ਕਰ ਦੇਵਾਂ। ਪਰ ਉਸ ਵੇਲੇ ਮੈਂ ਇਹ ਮਨ ਬਣਾ ਲਿਆ, ਜਿਸ ਵੇਲੇ ਮੈਨੂੰ ਦਿੱਲੀ ਦੇ ਅੰਦਰ ਇਹ ਖਬਰ ਮਿਲੀ ਕਿ ਬਾਦਸ਼ਾਹ ਜਹਾਂਗੀਰ, ਅਸੀਂ ਬਾਕੀਆਂ ਨੂੰ ਤੇ ਇਸਲਾਮ ਦੇ ਵਿੱਚ ਕੀ ਲੈ ਕੇ ਆਉਣਾ ਹੈ, ਬਾਕੀਆਂ ਨੂੰ ਤੇ ਕਿਵੇਂ ਰੋਕਣਾ ਹੈ, ਜੋ ਸਾਡੇ ਪ੍ਰਮੁੱਖ ਪ੍ਰਚਾਰਕ ਨੇ ਇਸਲਾਮ ਦੇ ਅੰਦਰ ਸਤਿਕਾਰਤ ਹਸਤੀ ਹੈ ਸਾਈ ਮੀਆਂ ਮੀਰ ਜੀ। ਅਸੀਂ ਸੁਣਿਆ ਹੈ ਕਿ ਗੁਰੂ ਅਰਜਨ ਦੇਵ ਜੀਆਂ ਦੇ ਕੋਲ ਹਰ ਰੋਜ਼ ਹੀ ਜਾਣਾ ਹੁੰਦਾ ਹੈ, ਉਹਨਾਂ ਦੇ ਦਰਸ਼ਨ ਕਰਦੇ, ਉਹਨਾਂ ਨੂੰ ਨਮਸਕਾਰ ਕਰਦੇ, ਉਹਨਾਂ ਦੇ ਲੱਗਿਆਂ ਦਬਾਨਾਂ ਵਿੱਚ ਹਾਜ਼ਰੀ ਭਰਦੇ। ਕਈਆਂ ਨੇ ਤਾਂ ਇਹ ਵੀ ਵੇਖਿਆ ਕਿ ਹੁਣ ਸੁਖਮਣੀ ਸਾਹਿਬ ਨੂੰ ਸੁਣਦੇ ਨੇ, ਸੁਖਮਣੀ ਸਾਹਿਬ ਨੂੰ ਪੜ੍ਹਦੇ ਨੇ ਤੇ ਬਹੁਤਾ ਆਨੰਦ ਮਾਣਦੇ ਨੇ। ਅਸੀਂ ਆਮ ਲੋਕਾਂ ਨੂੰ ਕੀ ਰੋਕਾਂਗੇ ਜਦੋਂ ਸਾਡੇ ਪ੍ਰਮੁੱਖ ਪ੍ਰਚਾਰਕ ਹੀ ਗੁਰੂ ਕੀ ਸਿੱਖੀ ਨੂੰ ਕਬੂਲ ਲੈਣਗੇ। ਬਾਦਸ਼ਾਹ ਜਹਾਂਗੀਰ ਆਖਦਾ, ਇਸ ਗੱਲ ਨੇ ਮੈਨੂੰ ਵੱਡੀ ਸੱਟ ਮਾਰੀ ਸੀ ਕਿ ਜਿਸ ਸਾਈ ਮੀਆਂ ਮੀਰ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ, ਜਿਸ ਅੱਗੇ ਅਸੀਂ ਝੁਕਦੇ ਹਾਂ, ਸੁਣਿਆ ਹੈ ਕਿ ਗੁਰੂ ਨਾਨਕ ਦੇ ਦਰ ਤੇ ਜਾ ਕੇ ਹੁਣ ਝੁਕਦਾ ਹੈ, ਗੁਰੂ ਕੇ ਦਰਸ਼ਨ ਕਰਦਾ ਹੈ। ਫਿਰ ਦੂਸਰਾ ਸੰਗਤ ਜੀ ਕਾਰਨ ਵਿਦਵਾਨਾਂ ਨੇ ਇਹ ਦੱਸਿਆ ਹੈ ਕਿ ਇਹਨਾਂ ਦੇ ਅੰਦਰ ਇਸਲਾਮ ਦੇ ਅੰਦਰ ਸਖੀ ਸਰਵਰੀਆਂ ਦਾ ਇੱਕ ਮਤ ਹੈ, ਜਿਨ੍ਹਾਂ ਦਾ ਕੰਮ ਸੀ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਕਬਰਾਂ ਦੇ ਨਾਲ ਜੋੜਨਾ, ਫਿਰ ਡਰਾ ਧਮਕਾ ਕਰਕੇ ਸੰਗਤ ਜੀ ਕਲਮਾ ਪੜਾ ਦੇਣੀਆਂ ਤੇ ਇਸਲਾਮ ਦੇ ਵਿੱਚ ਲੈ ਆਉਣਾ, ਮੁਸਲਮਾਨ ਬਣਾ ਦੇਣਾ। ਹੁਣ ਸਖੀ ਸਰਬਰੀਆਂ ਦਾ ਜਿਹੜਾ ਮੁੱਖ ਟਿਕਾਣਾ ਹੈ ਕੰਗ ਮਾਹੀ ਨੰਗਰ ਹੈ ਤੇ ਭਾਈ ਮੰਝ ਉਸ ਦੀ ਸੇਵਾ ਸੰਭਾਲ ਕਰਦੇ ਨੇ।
ਲੋਕਾਂ ਦੇ ਅੰਦਰ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ, ਲੋਕਾਂ ਨੂੰ ਕਬਰਾਂ ਦੇ ਨਾਲ ਜੋੜਦੇ ਨੇ ਤੇ ਹੌਲੀ ਹੌਲੀ ਕਲਮਾ ਪੜਾ ਕਰਕੇ ਇਸਲਾਮ ਦੇ ਵਿੱਚ ਲੈ ਆਉਂਦੇ ਨੇ। ਪਰ ਭਾਈ ਮੰਝ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੀ ਵਡਿਆਈ ਸੁਣੀ ਹੈ, ਹਰਿਮੰਦਰ ਸਾਹਿਬ ਦੀ ਸੋਭਾ ਸੁਣੀ ਹੈ, ਮਨ ਵਿੱਚ ਇੱਛਾ ਹੈ ਐ ਮਨਾ ਜਿੱਥੇ ਸਾਰੀ ਦੁਨੀਆਂ ਹੀ ਜਾ ਕੇ ਝੁਕਦੀ ਹੈ, ਕਿਉਂ ਨਾ ਇੱਕ ਵਾਰੀ ਵੇਖ ਆਵਾਂ ਆਪਣੇ ਵੱਡੇ ਇਕੱਠ ਨੂੰ ਲੈ ਕਰਕੇ ਅੰਮ੍ਰਿਤਸਰ ਸਾਹਿਬ ਦੇ ਕੋਲ ਦੀ ਲੰਘਦੇ ਲੰਘਦੇ ਦਾ ਮਨ ਬਣਿਆ ਹੈ ਕਿ ਜਾ ਆਈਏ, ਗੁਰੂ ਕੇ ਦਰਸ਼ਨ ਕਰੇ ਆਈਏ। ਜਿਸ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਮੁਕਤੀ ਸਰੋਵਰ ਵੇਖਿਆ ਹੈ, ਸੁੰਦਰ ਹਰਿਮੰਦਰ ਨੂੰ ਤੱਕਿਆ ਹੈ, ਮਾਨੋ ਤਪਦੇ ਹਿਰਦੇ ਨੂੰ ਠੰਡ ਜੀ ਆ ਗਈ ਹੈ। ਲੱਗੇ ਹੋਏ ਦੀਵਾਨ ਦੇ ਅੰਦਰ ਰਾਗੀ ਸਿੱਖ ਬੈਠੇ ਕੀਰਤਨ ਕਰਦੇ ਨੇ, ਮੰਤਰ ਮੁਗਧ ਹੋ ਕਰਕੇ ਸੰਗਤਾਂ ਦੇਵਤਿਆਂ ਦੇ ਵਾਂਗ ਸਮਾਧੀਆਂ ਲਾ ਕੇ ਬੈਠੀਆਂ ਵੇਖੀਆਂ, ਪਰ ਸਾਹਮਣੇ ਕੋਈ ਨਜ਼ਰ ਨਾ ਆਇਆ। ਪਹਿਰੇਦਾਰ ਗੁਰਸਿੱਖਾਂ ਨੂੰ ਪੁੱਛਿਆ, ਬਈ ਗੁਰੂ ਅਰਜਨ ਦੇ ਮਹਾਰਾਜ ਜੀ ਇੱਥੇ ਹੀ ਬਿਰਾਜਦੇ ਨੇ? ਆਖਣਾ ਕੀਤਾ, ਬਿਲਕੁਲ ਇੱਥੇ ਹੀ, ਪਰ ਨਜ਼ਰ ਨਹੀਂ ਆਉਂਦੇ ਸੰਗਤਾਂ ਵਿੱਚ। ਸੇਵਾਦਾਰਾਂ ਨੇ ਦੱਸਿਆ, ਜਿੱਥੇ ਜੋੜੇ ਲਾ ਕੇ ਆਏ ਹੋ ਉਹ ਜੋੜਿਆਂ ਦੇ ਵਿੱਚ ਬੈਠਾ ਜਿਹੜਾ ਸੇਵਾ ਕਰਦਾ ਹੈ ਉਹੀ ਗੁਰੂ ਅਰਜਨ ਦੇਵ ਹੈ। ਮਨ ਬੜਾ ਪ੍ਰਸੰਨ ਹੋਇਆ, ਸੰਗਤ ਜੀ ਜਿਹੜੇ ਪੂਰੇ ਹੁੰਦੇ ਨੇ ਨਾ ਉਹ ਫਿਰ ਆਪ ਵੀ ਸੇਵਾ ਕਰਦੇ ਨੇ ਤੇ ਸੰਗਤਾਂ ਤੋਂ ਵੀ ਕਰਵਾਉਂਦੇ, ਆਪ ਵੀ ਨਾਮ ਜਪਦੇ ਤੇ ਸੰਗਤਾਂ ਤੋਂ ਵੀ ਜਪਾਉਂਦੇ। ਜਿਹੜੇ ਅਧੂਰੇ ਹੁੰਦੇ ਨੇ ਉਹ ਤੇ ਆਪਣੀਆਂ ਚੱਪਲਾਂ ਆਪ ਚੱਕ ਕੇ ਨਹੀਂ ਪਾਉਂਦੇ, ਉਹਨਾਂ ਦੇ ਚੇਲੇ ਚਾਟੜੇ ਕੋਲ ਲਿਆ ਕੇ ਆਪਣੇ ਹੱਥੀਂ ਪਾਉਂਦੇ ਨੇ। ਇੱਥੇ ਤੇ ਗੁਰੂ ਨਾਨਕ ਮਹਾਰਾਜ ਜੀਆਂ ਨੇ ਆਪਣੇ ਹੱਥੀਂ ਖੇਤ ਵੀ ਵਾਹੇ ਨੇ, ਗੁਰੂ ਅੰਗਦ ਦੇਵ ਜੀਆਂ ਨੇ ਖਡੂਰ ਸਾਹਿਬ ਦੇ ਅੰਦਰ ਬਹੁਤੀ ਸੇਵਾ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ 12 ਸਾਲ ਮੋਢੇ ਤੇ ਗਾਗਰ ਢੋਣਾ ਕੀਤੀ ਹੈ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਮੁਕਤੀ ਸਰੋਵਰ ਬਾਉਲੀ ਸਾਹਿਬ ਜਿਸ ਵੇਲੇ ਸੇਵਾ ਚੱਲ ਰਹੀ ਸੀ ਆਪਣੇ ਸਿਰ ਤੇ ਟੋਕਰੀਆਂ ਢੋਈਆਂ ਨੇ ਸੰਗਤ ਜੀ। ਇਸੇ ਤਰ੍ਹਾਂ ਗੁਰੂ ਅਰਜਨ ਦੇ ਮਹਾਰਾਜ ਜੀ ਜੋੜਿਆਂ ਵਿੱਚ ਬੈਠੇ ਜੋੜੇ ਸਾਫ ਕਰਦੇ, ਭਾਈ ਮੰਝ ਨੇ ਜਾ ਕੇ ਨਮਸਕਾਰ ਕੀਤੀ, ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਨੇ ਉੱਪਰ ਨੂੰ ਤੱਕਿਆ ਹੈ, ਪੁੱਛਿਆ ਹੈ, ਆਓ ਜੀ ਕਿਵੇਂ ਆਉਣਾ ਹੋਇਆ? ਉਦੋਂ ਤੱਕ ਭਾਈ ਮੰਝ ਦੇ ਮਨ ਅੰਦਰ ਸੰਗਤ ਜੀ ਗੁਰੂ ਪ੍ਰਤੀ ਬਹੁਤੀ ਸ਼ਰਧਾ ਭਾਵਨਾ ਬਣ ਗਈ ਸੀ, ਮਨ ਵਿੱਚ ਇੱਛਾ ਜਾਗ ਪਈ ਸੀ ਕਿ ਗੁਰੂ ਕੀ ਸਿੱਖੀ ਲੈਣੀ ਹੈ। ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਦੇ ਘਰ ਦੀ ਸਿੱਖੀ ਚਾਹੀਦੀ ਹੈ। ਪਾਤਸ਼ਾਹ ਜੀ ਆਖਣ ਲੱਗੇ, ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਜਿਸ ਭਾਂਡੇ ਵਿੱਚ ਪਹਿਲਾਂ ਹੀ ਕੁਝ ਪਾਇਆ ਹੋਵੇ ਤੇ ਹੋਰ ਕੁਝ ਪਾਉਣ ਦੀ ਗੁੰਜਾਇਸ਼ ਹੁੰਦੀ ਨਹੀਂ, ਪਹਿਲੇ ਆਪਣੇ ਹਿਰਦੇ ਦੇ ਭਾਂਡੇ ਨੂੰ ਖਾਲੀ ਕਰਨਾ ਹੋਵੇਗਾ, ਜਿਹੜਾ ਦੰਭ ਪਖੰਡ ਜਿਹਾ ਕਰਦੇ ਹੋ ਇਸ ਨੂੰ ਛੱਡਣਾ ਹੋਵੇਗਾ, ਫੇਰ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਹੋਵੇਗੀ। ਮਾਫ਼ ਕਰਨਾ ਸੰਗਤ ਜੀ, ਅਸੀਂ ਸਿੱਖੀ ਤੇ ਸਿੱਖੀ ਟਿਕਾਈ ਫਿਰਦੇ ਹਾਂ, ਹਿਰਦੇ ਵਿੱਚ ਕੁਝ ਹੋਰ ਹੈ, ਮੁੱਖ ਤੇ ਕੁਝ ਹੋਰ ਹੈ, ਹਿਰਦੇ ਅੰਦਰ ਦੰਭੀਆਂ ਪਖੰਡੀਆਂ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀਆਂ ਅੱਗੇ ਅਰਦਾਸਾਂ ਵੀ ਕਰ ਜਾਂਦੇ ਹਾਂ ਤੇ ਫਿਰ ਦੰਭੀਆਂ ਪਖੰਡੀਆਂ ਕੋਲ ਜਾ ਕੇ ਪੁੱਛਾਂ ਵੀ ਲੈ ਲੈਂਦੇ, ਇਹ ਸਿੱਖੀ ਤੇ ਸਿੱਖੀ ਟਿਕਾਈ ਹੈ ਭਾਈ। ਜਿਸ ਵੇਲੇ ਪਾਤਸ਼ਾਹ ਨੇ ਆਖਿਆ, ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕੇਗੀ, ਮਹਾਰਾਜ ਆਪ ਜੀ ਕਿਰਪਾ ਕਰਿਓ, ਹਿਰਦੇ ਦੇ ਭਾਂਡੇ ਨੂੰ ਖਾਲੀ ਕਰਕੇ ਆਵਾਂਗਾ। ਮਹਾਰਾਜ ਕਹਿੰਦੇ, ਫਿਰ ਗੁਰੂ ਨਾਨਕ ਦੀ ਸਿੱਖੀ ਵੀ ਪੈ ਜਾਵੇਗੀ, ਮਿਲ ਜਾਵੇਗੀ। ਕੁਝ ਸਮਾਂ ਪਾਤਸ਼ਾਹ ਦੇ ਕੋਲ ਰਹਿ ਕਰਕੇ ਸੰਗਤ ਜੀ ਜੋੜਿਆਂ ਦੀ, ਪੰਗਤਾਂ ਦੀ, ਸੰਗਤਾਂ ਦੀ ਸੇਵਾ ਵੇਖਦਾ ਰਹਿਆ ਏ, ਘਰ ਗਿਆ ਹੈ
ऐसा मन व्याकल होया है, दुखी होया ऐ मना, हुण तक अपना जीवन अधूरियां दे लड़ लग के ही गुजार दिता सी, अज पूरा मिलिया है, स्वासां दा कोई भरोसा नहीं, समय नू विचारिया है, घर विच जाके सारियां जेड़ियां कबरां आदिक सन संगत जी तोड़ सुटियां ने। धन गुरु अर्जन देव महाराज जिया की सिखी चाहीदी है भाई, दर असल सानू पातशाह दी सिखी चाहीदी नहीं संगत जी, ताही मन बनाउंदे नहीं भाई, ताही अमृत छकण नू मनुआ मनदा नहीं, जेकर सिखी चाहीदी हुंदी फिर मन ने आपे ही मन जाना सी। धन गुरु अर्जन देव जिया दे चरणा दी शरण विच मुड़ के आया है, फिर गुरु नानक दे दर दी ऐसी सेवा, गुरु के लंगरां दी बालन दी ऐसी सेवा कीती है के उसे भाई मंझ नू महाराज ने

0: ਸਾਰਾ ਭਾਈ ਮੰਝ ਜੀ ਆਪ ਤਾਂ ਤੁਸੀਂ ਤਰੇ ਹੋ, ਹੁਣ ਜੋ ਤੁਹਾਡੀ ਵੀ ਸੰਗਤ ਕਰ ਲਵੇਗਾ ਉਹ ਵੀ ਤਰ ਜਾਵੇਗਾ। ਐਸੇ ਵਰ ਗੁਰੂ ਨਾਨਕ ਦੇ ਦਰ ਨੇ ਭਾਈ ਮੰਝ ਨੂੰ ਬਖਸ਼ਿਸ਼ ਕੀਤੇ ਸੰਗਤ ਜੀ। ਇਹ ਦੂਸਰਾ ਕਾਰਨ ਸੀ। ਇਹ ਫਿਰ ਦਿੱਲੀ ਤਖ਼ਤ ਤੇ ਖਬਰਾਂ ਪਹੁੰਚੀਆਂ ਬਾਦਸ਼ਾਹ ਜਹਾਂਗੀਰ, ਅਸੀਂ ਹੋਰਨਾਂ ਨੂੰ ਤੇ ਇਸਲਾਮ ਵਿਚ ਕਦੋਂ ਲੈ ਕੇ ਆਉਣਾ ਹੈ, ਜਿਹੜੇ ਸਾਡੇ ਇਸਲਾਮੀ ਅਖਵਾਉਣ ਵਾਲੇ ਸਾਈ ਮੀਆਂ ਮੀਰ ਵਰਗੇ, ਭਾਈ ਮੰਝ ਵਰਗੇ, ਜਿਹੜੇ ਲੋਕਾਂ ਨੂੰ ਇਸਲਾਮ ਦੇ ਵਿਚ ਲੈ ਕੇ ਆਉਂਦੇ ਸੀ, ਸੁਣਿਆ ਏ ਕਿ ਆਪ ਗੁਰਸਿੱਖੀ ਦੇ ਘਰ ਵਿਚ ਚਲੇ ਗਏ ਨੇ, ਆਪ ਹੀ ਗੁਰਸਿੱਖ ਹੋ ਗਏ ਨੇ। ਤੋਜ ਕੇ ਜਹਾਂਗੀਰੀ ਦੇ ਅੰਦਰ ਬਾਦਸ਼ਾਹ ਜਹਾਂਗੀਰ ਆਖਦਾ ਹੈ ਕਿ ਇਸ ਚੀਜ਼ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੈ। ਏਦਾਂ ਹੀ ਸੰਗਤ ਜੀ, ਕੇਵਲ ਪ੍ਰਾਤਨ ਸਮਿਆਂ ਦੇ ਵਿਚ ਹੀ ਨਹੀਂ, ਦਿੱਲੀ ਨੂੰ ਖਬਰਾਂ ਜਾਂਦੀਆਂ ਸਨ ਅਜੋਕੇ ਸਮੇਂ ਦੇ ਅੰਦਰ ਵੀ, 84 ਦੇ ਅੰਦਰ ਵੀ ਪੰਜਾਬ ਦਿਆਂ ਲੀਡਰਾਂ ਨੇ ਦਿੱਲੀ ਨੂੰ ਚਿੱਠੀਆਂ ਪਾ ਕੇ ਆਖਿਆ ਸੀ ਇਹ ਦਮਦਮੀ ਟਕਸਾਲ ਦਾ ਜੋ ਮੁਖੀ ਹੈ ਇਹ ਕਹਿਣੇ ਵਿਚ ਨਹੀਂ, ਮਨ ਮਰਜ਼ੀਆਂ ਕਰਦਾ ਹੈ, ਰੋਕਿਆ ਰੋਕਣ ਵਾਲਾ ਨਹੀਂ, ਤੀਰ ਦੇ ਵਾਂਗਰਾ ਸਿੱਧਾ ਹੈ, ਕੇਵਲ ਹੱਥ ਵਿਚ ਤੀਰ ਹੀ ਨਹੀਂ ਪਕੜਿਆ, ਇਹ ਆਪਣੇ ਨਿਸ਼ਾਨੇ ਵੱਲ ਨੂੰ ਵੱਧਦਾ ਜਾਂਦਾ ਹੈ। ਏਦਾਂ ਸੰਗਤ ਜੀ ਚਿੱਠੀਆਂ ਪਾ ਪਾ ਕੇ ਦਿੱਲੀ ਦਿਆਂ ਲੀਡਰਾਂ ਨੂੰ ਮਨ ਨੂੰ ਮਜਬੂਰ ਕੀਤਾ ਸੀ, ਮਨ ਤੇ ਉਨ੍ਹਾਂ ਦਾ ਪਹਿਲਾਂ ਹੀ ਸੀ ਗੁਰਸਿੱਖੀ ਦੀ ਫਸਲ ਨੂੰ ਵੱਢਣ ਦਾ। ਕੁਝ ਸਾਡਿਆਂ ਨੇ ਵੀ ਵਾੜਾਂ ਖੋਲ ਦਿੱਤੀਆਂ, ਫਿਰ ਜਦੋਂ ਵਾੜਾਂ ਖੁੱਲ ਜਾਂਦੀਆਂ ਨੇ ਫਿਰ ਅਵਾਰਾ ਪਸ਼ੂ ਆ ਕੇ ਖੇਤੀਆਂ ਤਹਿਸ਼ ਨਹਿਸ਼ ਕਰੀ ਜਾਂਦੇ ਨੇ। ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਬਤ ਬਾਦਸ਼ਾਹ ਜਹਾਂਗੀਰ ਆਖਦਾ ਇਹ ਇੱਕ ਵੱਡਾ ਕਾਰਨ ਸੀ। ਫਿਰ ਤੀਸਰਾ ਕਾਰਨ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਪੁੱਤਰ ਹਰਗੋਬਿੰਦ ਪਾਤਸ਼ਾਹ ਜੀਆਂ ਵਾਸਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਆਉਂਦਾ ਹੈ। ਪ੍ਰਾਤਨ ਸਮਿਆਂ ਦੇ ਅੰਦਰ ਜਿਹੜੇ ਬ੍ਰਾਹਮਣ ਲੋਕ ਸਨ ਉਹੀ ਜਾ ਕੇ ਰਿਸ਼ਤੇ ਕਰੇ ਆਉਂਦੇ ਸੀ, ਬਾਅਦ ਵਿਚ ਪਰਿਵਾਰਾਂ ਨੂੰ ਦੱਸਦੇ ਸੀ ਬਈ ਫਲਾਨੇ ਥਾਂ ਜੋਗ ਵਰ ਵੇਖਿਆ ਹੈ, ਉੱਥੇ ਰਿਸ਼ਤਾ ਜੋੜ ਆਏ ਹਨ। ਵੇਖਦੇ ਵੇਖਦੇ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦਾ ਦਰ ਬੜਾ ਚੰਗਾ ਲੱਗਿਆ ਹੈ। ਗੁਰੂ ਅਰਜਨ ਦੇਵ ਜੀਆਂ ਦੇ ਪਾਸ ਪਦਾਰਥਾਂ ਦੇ ਢੇਰ, ਮਾਇਆ ਦੇ ਢੇਰ ਲੱਗੇ ਰਹਿੰਦੇ ਨੇ, ਰਸਤਾ ਵਸਤਾ ਦੀ ਕੋਈ ਕਮੀ ਨਹੀਂ। ਪੁਰੋਹਿਤਾਂ ਪੰਡਤਾਂ ਨੇ ਸੋਚਿਆ ਵੀ ਆਹ ਕਰ ਯੋਗ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਆ ਕੇ ਬੇਨਤੀ ਕੀਤੀ, ਪਾਤਸ਼ਾਹ ਆਪ ਜੀਆਂ ਦਾ ਪੁੱਤਰ ਵਿਆਹੁਣ ਦੇ ਯੋਗ ਹੋ ਗਿਆ ਏ, ਸਾਡੇ ਕੋਲ ਬੜਾ ਵਧੀਆ ਰਿਸ਼ਤਾ ਹੈ। ਫਿਰ ਸੰਗਤ ਜੀ, ਗੁਰੂ ਨਾਨਕ ਦਾ ਦਰ ਤੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਤਿੰਨ, ਇੱਛਾ ਲੈ ਕੇ ਆਏ ਪੰਡਿਤ ਬ੍ਰਾਹਮਣ। ਮਹਾਰਾਜ ਜੀਆਂ ਨੇ ਉਹਨਾਂ ਦੀ ਇੱਛਾ ਪੂਰਨ ਕੀਤੀ, ਰਿਸ਼ਤਾ ਸਵੀਕਾਰ ਕੀਤਾ ਤੇ ਜਿਸ ਵੇਲੇ ਇਹ ਪੰਡਿਤ ਵਾਪਸ ਦਿੱਲੀ ਨੂੰ ਮੁੜ ਕੇ ਜਾਂਦੇ ਨੇ ਤੇ ਉਸ ਵੇਲੇ ਚੰਦੂ ਨਸ਼ੇ ਦੇ ਅੰਦਰ ਚੂਰ ਹੁੰਦਾ ਹੈ, ਜਾ ਕੇ ਬੇਨਤੀ ਕਰਦੇ, ਚੰਦੂ ਮਾਲਕ ਜੀ ਬਹੁਤ ਮੁਬਾਰਕਾਂ ਹੋਵਣ, ਆਪ ਜੀਆਂ ਦੀ ਧੀ ਦਾ ਰਿਸ਼ਤਾ ਜੋੜ ਆਏ ਹਾਂ। ਬਹੁਤ ਖੁਸ਼ ਹੋਇਆ, ਬਹੁਤ ਸਮਾਂ ਖੁਸ਼ ਹੋ ਕੇ ਪੁੱਛਣਾ ਕੀਤਾ ਕਿੱਥੇ ਜੋੜ ਕੇ ਆਏ ਹੋ, ਦੱਸਣਾ ਕੀਤਾ ਪੰਜਾਬ ਦੇ ਅੰਦਰ ਗੁਰੂ ਨਾਨਕ ਦਾ ਘਰ ਹੈ, ਗੁਰੂ ਅਰਜਨ ਦੇਵ ਜੀ ਸੁਭਾਏ ਮਾਣ ਨੇ, ਉਨ੍ਹਾਂ ਦਾ ਪੁੱਤਰ ਹਰਗੋਬਿੰਦ ਪਾਤਸ਼ਾਹ ਵੇਖੀਏ ਤੇ ਦਿਲ ਕਰਦਾ ਏ ਵੇਖੀ ਜਾਈਏ, ਐਸਾ ਸ਼ੈਲ ਸ਼ਬੀਲਾ ਹੈ। ਜਦੋਂ ਐਸੇ ਬੋਲ ਆਖੇ ਤੇ ਸੰਗਤ ਜੀ ਖੁਸ਼ੀ ਉਡਾਰੀਆਂ ਮਾਰ ਗਈ, ਚਿੰਤਾ ਆ ਗਈ, ਚੰਦੂ ਨਸ਼ੇ ਦੇ ਵਿਚ ਚੂਰ ਹੈ, ਹੰਕਾਰ ਦੇ ਵਿਚ ਚੂਰ ਹੈ, ਆਖਣ ਲੱਗਾ ਤੁਹਾਨੂੰ ਕੀ ਹੋ ਗਿਆ ਏ ਪੰਡਤੋ, ਚਬਾਰੇ ਦੀ ਇੱਟ ਮੋਰੀ ਨੂੰ ਲਾ ਆਏ, ਜਿਹੜਾ ਗੁਰੂ ਨਾਨਕ ਦਾ ਦਰ ਮਹਿਲ ਮਾੜੀਆਂ ਬਖਸ਼ਣ ਵਾਲਾ ਹੈ ਉਹਨੂੰ ਮੋਰੀ ਆਖਿਆ, ਤੇ ਆਪਣੇ ਆਪ ਨੂੰ ਹੰਕਾਰ ਵਿੱਚ ਵਡੇਰੇ ਉੱਚੇ ਚੁਬਾਰੇ ਦੱਸਦੇ ਨੇ। ਦਿੱਲੀ ਦੀਆਂ ਸੰਗਤਾਂ ਦੇ ਕੰਨਾਂ ਵਿੱਚ ਇਹ ਖਬਰ ਪੈ ਗਈ ਵੀ ਚੰਦੂ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫ੍ਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ
0: ਸਰ। ਆਪ ਪਾਤਸ਼ਾਹ ਨੂੰ ਬੇਨਤੀ ਕਰਦੇ ਮਹਾਰਾਜ, ਸੁਣਿਆ ਹੈ ਆਪ ਜੀਆਂ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਸਵੀਕਾਰ ਕੀਤਾ ਹੈ। ਮਹਾਰਾਜ, ਉਹ ਐਸੇ ਬੋਲ ਬੋਲਦਾ ਹੈ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ। ਪਾਤਸ਼ਾਹ ਜੀ, ਸਾਡੀ ਬੇਨਤੀ ਹੈ ਮਹਾਰਾਜ, ਇਹ ਰਿਸ਼ਤਾ ਮੋੜ ਦੇਵੋ। ਸੱਚੇ ਸਤਿਗੁਰੂ ਜੀ ਆਖਦੇ ਭਾਈ, ਗੁਰੂ 20 ਬਿਸਵੇ ਤੇ ਸੰਗਤ 21 ਬਿਸਵੇ ਹੈ। ਸੰਗਤ ਨੂੰ ਵਡੇਰੇ ਮਾਣ ਦਿੱਤਾ ਹੈ ਪਾਤਸ਼ਾਹ ਨੇ। ਅਸੀਂ ਤੁਹਾਨੂੰ ਮੋੜਾਂਗੇ ਨਹੀਂ, ਕਿਉਂਕਿ ਗੁਰੂ ਨਾਨਕ ਦੇ ਦਰ ਅੰਦਰ ਹਰ ਵਸਤੂ ਪ੍ਰਵਾਨ ਹੈ, ਹਰ ਜੂ ਅਹੰਕਾਰ ਨਾ ਭਾਵਈ ਬੇਦ ਕੂਕ ਸੁਣਾਵੇ। ਪਰ ਹੰਕਾਰ ਨਹੀਂ ਪਾਉਂਦਾ ਇੱਥੇ, ਉਹ ਹੰਕਾਰ ਦੇ ਸਹਿਤ ਐਸਿਆਂ ਬੋਲਾਂ ਨੂੰ ਬੋਲਦਾ ਹੈ। ਮਹਾਰਾਜ ਜੀਆਂ ਨੇ ਰਿਸ਼ਤਾ ਮੋੜ ਦਿੱਤਾ, ਤੋੜ ਦਿੱਤਾ ਤੇ ਚੰਦੂ ਨੂੰ ਅੱਗ ਲੱਗ ਗਈ ਹੈ ਬਈ ਸਾਡਾ ਨਰਾਦਰ ਕੀਤਾ ਹੈ, ਜੁੜੇ ਹੋਏ ਰਿਸ਼ਤੇ ਨੂੰ ਤੋੜ ਦਿੱਤਾ ਹੈ। ਦਿੱਲੀ ਦਰਬਾਰ ਵਿੱਚ ਜਾ ਕੇ ਖਬਰਾਂ ਸੁਣਾਉਣੀਆਂ ਕੀਤੀਆਂ, ਬਾਦਸ਼ਾਹ ਜਹਾਂਗੀਰ, ਮੈਂ ਤੇਰਾ ਅਹਿਲਕਾਰ ਸੇਵਕ ਹਾਂ ਤੇ ਆਪਣਾ ਤੇ ਬੜਾ ਅਪਮਾਨ ਕੀਤਾ ਏ, ਫਕੀਰਾਂ ਦੇ ਘਰ ਨੇ, ਗੁਰੂ ਨਾਨਕ ਦੇ ਘਰ ਨੇ, ਹੁਣ ਮੇਰੀ ਵੀ ਜਿੱਦ ਹੈ ਜਾਂ ਤੇ ਮੇਰੀ ਧੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀਆਂ ਦੇ ਪੁੱਤਰ ਨੂੰ ਹੋਵੇਗਾ, ਜਾਂ ਤੇ ਮੇਰੀ ਧੀ ਗੁਰੂ ਨਾਨਕ ਦੇ ਘਰ ਵਿੱਚ ਵਸੇਗੀ ਤੇ ਨਹੀਂ ਉਹ ਘਰ ਫਿਰ ਮੈਂ ਉਜਾੜ ਦੇਵਾਂਗਾ। ਇਹ ਤੀਸਰਾ ਕਾਰਨ ਸੀ ਸੰਗਤ ਜੀ। ਫਿਰ ਚੌਥਾ ਕਾਰਨ, ਕਵੀਆਂ ਦੀ ਈਰਖਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਹਰਿਮੰਦਰ ਸਾਹਿਬ ਦੀ ਸੇਵਾ ਤੋਂ ਉਪਰੰਤ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਹੁਣ ਕੌਣ ਸੀ ਸੇਵਾ ਆਰੰਭ ਕਰਨੀ ਹੈ? ਪਾਤਸ਼ਾਹ ਆਖਣ ਲੱਗੇ, ਭਾਈ ਗੁਰਸਿੱਖੋ, ਹੁਣ ਜਹਾਜ਼ ਤਿਆਰ ਕਰਨਾ ਹੈ, ਜਹਾਜ਼। ਗੁਰਸਿੱਖਾਂ ਨੇ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਕਿਹੜਾ ਜਹਾਜ਼ ਤਿਆਰ ਕਰਨਾ ਹੈ? ਜੋ ਵਡੇਰੇ ਸਤਿਗੁਰਾਂ ਨੇ ਸਾਡੀ ਬਾਬਤ ਬਚਨ ਆਖੇ ਸਨ, ਦੋਹਿਤਾ ਬਾਣੀ ਕਾ ਬੋਹਿਥਾ, ਇਹ ਤੇ ਬਾਣੀ ਦਾ ਜਹਾਜ਼ ਰਚੇਗਾ। ਹੁਣ ਜਹਾਜ਼ ਰਚਨਾ ਹੈ, ਜਿਸ ਜਹਾਜ਼ ਤੇ ਜਗਿਆਸੂ ਭਗਤ ਲੋਕ, ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਪਾਰ ਹੋ ਜਾਣਗੇ ਭਵਜਲ ਸੰਸਾਰ ਤੋਂ। ਰਾਮਸਰ ਸਰੋਵਰ ਦੇ ਨਜ਼ਦੀਕ ਤੰਬੂ ਲਗਵਾਏ ਗਏ, ਕਾਗਦ ਦੀ ਕਲਮ ਦੀ ਸ਼ਾਹੀ ਦੀ ਤਿਆਰੀ ਹੋਈ ਹੈ, ਗੋਵਿੰਦਵਾਲ ਸਾਹਿਬ ਤੋਂ ਪਵਿੱਤਰ ਪੋਥੀਆਂ ਲੈ ਆਉਂਦੀਆਂ ਨੇ। ਭਾਈ ਗੁਰਦਾਸ ਜੀਆਂ ਨੂੰ ਲਿਖਾਰੀ ਲਾਉਂਦੇ ਪਾਤਸ਼ਾਹ ਜੀ ਸਾਰੀ ਗੁਰਬਾਣੀ ਨੂੰ ਇਕੱਤਰ ਕਰਦੇ, ਭੱਟ ਵੀ ਆਏ, ਭਗਤ ਵੀ ਆਏ, ਗੁਰਸਿੱਖਾਂ ਦੀ ਬਾਣੀ ਵੀ ਪ੍ਰਵਾਨ ਕੀਤੀ ਪਾਤਸ਼ਾਹ ਨੇ। ਫਿਰ ਦਿੱਲੀ ਤਖ਼ਤ ਦੇ ਉੱਪਰੋਂ ਚਾਰ ਕਵੀ ਆਏ ਨੇ, ਕਾਨੇ ਵਰਗੇ, ਪੀਲੂ, ਛੱਜੂ, ਹਸਨ ਵਰਗੇ, ਆ ਕੇ ਆਖਣ ਲੱਗੇ, ਮਹਾਰਾਜ ਸੁਣਿਆ ਹੈ ਗੁਰਬਾਣੀ ਉਚਾਰ ਰਹੇ ਹੋ, ਲਿਖ ਰਹੇ ਹੋ, ਇਹ ਵੀ ਸੁਣਿਆ ਹੈ ਆਪ ਜੀਆਂ ਨੇ ਜਲਾਇਆਂ ਦੀ ਬਾਣੀ ਵੀ ਪ੍ਰਵਾਨ ਕਰ ਲਈ ਹੈ, ਜਿਹੜੇ ਸ਼ੂਦਰ ਨੇ ਜੁੱਤੀਆਂ ਗੰਢਣ ਵਾਲੇ ਰਵਿਦਾਸ ਜੀਆਂ ਦੀ ਵੀ ਲਿਖ ਲਈ ਹੈ, ਖੇਤੀਬਾੜੀ ਕਰਨ ਵਾਲੇ ਧੰਨੇ ਹੁਣਾਂ ਦੀ ਵੀ ਲਿਖ ਲਈ ਹੈ। ਫਿਰ ਅਸੀਂ ਤੇ ਬ੍ਰਾਹਮਣ ਹਾਂ, ਬੜੇ ਉੱਚੇ ਹਾਂ, ਸਾਡੀ ਬਾਣੀ ਵੀ ਪ੍ਰਵਾਨ ਕਰੋ। ਮਹਾਰਾਜ ਆਖਣ ਲੱਗੇ, ਸੁਣਾਓ ਭਾਈ। ਸੁਣਾਉਂਦੇ ਰਹੇ ਪਾਤਸ਼ਾਹ, ਸੁਣਦੇ ਰਹੇ। ਸੁਣਦੇ ਸੁਣਦੇ ਮਹਾਰਾਜ ਜੀਆਂ ਦੇ ਮਨ ਅੰਦਰ ਇਹ ਖਿਆਲ ਪੈਦਾ ਹੋਇਆ ਹੈ ਕਿ ਹੁਣ ਤੱਕ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ, ਲਿਖਣਾ ਕੀਤੀ ਹੈ, ਉਹਦੇ ਵਿੱਚ ਤੇ ਤੇਰਾਂ ਤੇਰਾਂ ਤੂੰ ਤੂੰ ਦਾ ਜ਼ਿਕਰ ਹੈ, ਇਹਨਾਂ ਦੀ ਬੋਲੀ ਵਿੱਚ ਹੰਕਾਰ ਪ੍ਰਥਾਏ ਮੈਂ ਦਾ ਜ਼ਿਕਰ ਹੈ। ਫਿਰ ਹਰ ਜੂ ਅਹੰਕਾਰ ਨਾ ਭਾਵਈ ਬੇਦ ਕੂਕ ਸੁਣਾਵੇ, ਨਹੀਂ ਪਾਉਂਦਾ ਗੁਰੂ ਨਾਨਕ ਦੇ ਦਰ ਨੂੰ ਹੰਕਾਰ। ਮਹਾਰਾਜ ਜੀਆਂ ਨੇ ਮੋੜ ਦਿੱਤੇ ਸੰਗਤ ਜੀ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰਜੀਵਾ ਹੋਏ। ਮਰਜੀਵੜਿਆਂ ਦੀ ਬਾਣੀ ਹੈ, ਕਾਲਜ ਦੇ ਅੰਦਰ ਪ੍ਰੋਫੈਸਰ ਨੇ ਆਪਣੇ ਸਟੂਡੈਂਟਾਂ ਨੂੰ ਪੁੱਛਿਆ ਸੀ, ਸਵਾਲ ਕੀਤਾ ਸੀ ਵੀ ਦੱਸੋ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ ਕਿਹੜੀ ਗੱਲ ਨਹੀਂ ਲਿਖੀ। ਆਖਣ ਲੱਗੇ ਦੁਨੀਆਂ ਦੀ ਗੱਲ ਤੇ ਛੱਡੋ, ਇੱਥੇ ਤੇ ਆਕਾਸ਼ਾਂ ਪਾਤਾਲਾਂ ਦਾ ਜ਼ਿਕਰ ਹੈ, ਖੰਡਾਂ ਬ੍ਰਹਿਮੰਡਾਂ ਦਾ ਜ਼ਿਕਰ ਹੈ, ਦੁਨੀਆਂ ਦੀ ਗੱਲ ਤੇ ਛੱਡੋ। ਇੱਕ ਵਿਦਿਆਰਥੀ ਗੁਰਸਿੱਖ ਨੇ ਹੱਥ ਚੁੱਕਿਆ, ਇਹ ਕਹਿੰਦਾ ਇੱਕ ਚੀਜ਼ ਨਹੀਂ ਲਿਖੀ। ਪ੍ਰੋਫੈਸਰ ਹੈਰਾਨ, ਬਾਕੀ ਵਿਦਿਆਰਥੀ ਹੈਰਾਨ, ਬਈ ਐਸਾ ਕੀ ਹੈ ਜੋ ਇਸ ਵਿੱਚ ਦਰਜ ਨਹੀਂ, ਦੱਸੋ ਕੀ ਨਹੀਂ ਲਿਖਿਆ। ਇਹਦੇ ਵਿੱਚ ਕਿਸੇ ਕਾਇਰ ਦੀ ਗੁਰਬਾਣੀ ਦਰਜ ਨਹੀਂ, ਇਹਦੇ ਅੰਦਰ ਕਿਸੇ ਬੁੱਝ ਦਿਲ ਦੀ ਗੁਰਬਾਣੀ ਦਰਜ ਨਹੀਂ। ਅਗਰ ਹੁੰਦੀ ਫੇਰ ਇਸ ਗੁਰਬਾਣੀ ਨੂੰ ਪੜ੍ਹ ਕਰਕੇ ਜਾ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜਾ, ਸਿਰ ਦੀਜਾ ਕਾਣ ਨਾ ਕੀਜਾ, ਇਹ ਖੇਡ ਵਰਤਣੀ ਨਹੀਂ ਸੀ। ਫਿਰ ਦਮ ਦਮੀ ਟਕਸਾਲ ਦੇ ਪਹਿਲੇ ਮੁਖੀ ਨੇ ਸੀਸ ਤਲੀ ਤੇ ਰੱਖ ਕੇ ਹੱਥ ਵਿਚ ਦੋ ਧਾਰਾ ਖੰਡਾ ਲੈ ਕਰਕੇ ਮੁਗਲਾਂ ਦੀਆਂ ਛਾਤੀਆਂ ਤੇ ਪੈਰ ਰੱਖ ਕੇ ਹਰਿਮੰਦਰ ਸਾਹਿਬ ਨੂੰ ਨਹੀਂ ਲੰਘਣਾ ਸੀ। ਜੇਕਰ ਦਰਜ ਹੁੰਦੀ, ਦਮਦਮੀ ਟਕਸਾਲ ਦੇ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਨੇ ਆਪਣਾ ਸੀਸ ਲਵਾ ਕਰਕੇ ਜੰਗੇ ਮੈਦਾਨ ਵਿਚ ਨਹੀਂ ਜੂਝਣਾ ਸੀ। ਜੇਕਰ ਕਿਸੇ ਕਾਇਰ ਦੀ ਗੁਰਬਾਣੀ ਦਰਜ ਹੁੰਦੀ ਸੰਗਤ ਜੀ, ਫਿਰ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਨੇ ਦਿੱਲੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਨਹੀਂ ਕਰਨੀ ਸੀ। ਇਹ ਗੁਰਬਾਣੀ ਤੇ ਭੈ ਨੂੰ ਨਾਸ਼ ਕਰਦੀ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਇਹ ਗੁਰਬਾਣੀ ਤੇ ਸੂਰਮਿਆਂ ਦੀ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜੇਕਰ ਕਿਧਰੇ ਗੁਰਬਾਣੀ ਕੈਰਾਂ ਦੀ ਹੁੰਦੀ ਸੰਗਤ ਜੀ, ਝੂਠੀਆਂ ਗੁਰਬਾਣੀਆਂ ਬਹੁਤ ਰਚੀਆਂ ਗਈਆਂ, ਫਿਰ ਜਿਸ ਦੇ ਨਾਲ ਜੁੜੀਏ ਉਹੋ ਜਿਹਾ ਅਸਰ ਹੋ ਜਾਂਦਾ ਹੈ। ਇੱਥੇ ਪਾਤਸ਼ਾਹ ਜੀ ਆਪ ਸ਼ਹਾਦਤਾਂ ਪਾਉਂਦੇ ਨੇ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਬਲੀਦਾਨ ਦਿੰਦੇ ਨੇ, ਇੱਥੇ ਮੀਰੀ ਪੀਰੀ ਦੇ ਮਾਲਕ ਆਪ ਚਾਰ ਜੰਗਾਂ ਲੜਦੇ ਤੇ ਦਸਵੇਂ ਪਾਤਸ਼ਾਹ 14 ਲੜਦੇ ਨੇ। ਇਸ ਲਈ ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ, ਅੰਮ੍ਰਿਤ ਵੇਲੇ ਉੱਠਦਾ ਏ। ਮਨ ਰੂਪੀ ਘੋੜੇ ਦੇ ਉੱਪਰ ਮਰਿਆਦਾ ਦੀ ਕਾਠੀ ਪਾਉਂਦਾ ਹੈ ਤੇ ਨਾਮ ਦਾ ਕੰਡਿਆਲਾ ਘੋੜੇ ਦੇ ਮੂੰਹ ਵਿਚ ਦੇ ਕਰਕੇ ਸ਼ਰਧਾ ਭਾਵਨਾ ਦੀਆਂ ਲਗਾਵਾਂ ਖਿੱਚਦਾ ਹੈ। ਪਰ ਸੰਗਤ ਜੀ, ਭਗਤਾਂ ਕੀ ਚਾਲ ਨਿਰਾਲੀ, ਫਿਰ ਨਿਰਾਲੀ ਚਾਲ ਚਲਾਉਂਦਾ ਹੈ ਆਪਣੇ ਮਨ ਨੂੰ, ਤੇ ਜਿਨ੍ਹਾਂ ਮਨਾਂ ਦੇ ਉੱਪਰ ਕੰਟਰੋਲ ਨਹੀਂ, ਕਾਠੀ ਨਹੀਂ ਪਾਈ, ਸਵਾਰ ਉੱਪਰ ਮੌਜੂਦ ਨਹੀਂ, ਫਿਰ ਉਹ ਘੋੜੇ ਮਨ ਮਰਜ਼ੀ ਕਰਦੇ, ਉਹ ਮਨ ਮਰਜ਼ੀ ਕਰਦੇ। ਕਬਹੂ ਨਾ ਮਨ ਥਿਰਤਾ ਗਹੀ, ਸਮਝਾਇਓ ਸੌ ਪੋਤ, ਜੈਸੇ ਮਰਕਟ ਬਿਰਸ਼ ਪਰ ਕਬਹੂ ਨਾ ਠੰਡੋ ਹੋਤ। ਫਿਰ ਐਸੀ ਖੇਡ ਬਣਦੀ ਹੈ ਸੰਗਤ ਜੀ। ਇਹ ਮਰਜੀਵੜਿਆਂ ਦੀ ਗੁਰਬਾਣੀ ਹੈ ਭਾਈ, ਇਸ ਨੂੰ ਪੜ੍ਹ ਕਰਕੇ ਫਿਰ ਮਰਜੀਵੜੇ ਹੀ ਪੈਦਾ ਹੁੰਦੇ ਨੇ। ਜਿਨ੍ਹਾਂ ਨੇ ਪੜ੍ਹਨਾ ਕੀਤਾ ਹੈ ਫਿਰ ਸੰਗਤ ਜੀ, ਉਹ ਦਿੱਲੀ ਨੂੰ ਘੂਰੀਆਂ ਵੱਟਦੇ ਨੇ ਸੰਗਤ ਜੀ। ਭਾਈ ਹਰਦੀਪ ਸਿੰਘ ਨਿੱਜਰ ਵਰਗੇ ਸੇਵਾ ਵਿਚ ਸਿਮਰਨ ਵਿਚ ਪੂਰਨ ਸੀ, ਸੁਣਿਆ ਏ ਭਾਈ ਦਰਸ਼ਨ ਤੇ ਦਾਸ ਨੇ ਨਹੀਂ ਕੀਤੇ, ਪਰ ਜਿੰਨਿਆਂ ਨੂੰ ਵੀ ਮਿਲਿਆ ਹਾਂ ਸਾਰੇ ਗੁਣ ਹੀ ਗਾਉਂਦੇ ਨੇ ਭਾਈ। ਪਰ ਸੰਗਤ ਜੀ, ਦਿੱਲੀ ਨੂੰ ਇਹ ਚੀਜ਼ ਪ੍ਰਵਾਨ ਨਹੀਂ ਬਈ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਧੇਰੇ ਹੋਵੇ, ਜਿਵੇਂ ਬਾਦਸ਼ਾਹ ਜਹਾਂਗੀਰ ਆਖਦਾ ਹੈ ਕਿ ਸਾਈ ਮੀਆਂ ਮੀਰ ਸਿੱਖ ਹੋਇਆ ਏ, ਭਾਈ ਮੰਝ ਜੀ ਸਿੱਖ ਹੋ ਗਏ।

ਦੇ ਵਿੱਚ ਸਿਰ ਪਸਾਏ ਸੀ, ਜਾ ਕਰਕੇ ਦਿੱਲੀ ਤਖ਼ਤ ਦੇ ਅੱਗੇ ਉਹ ਪੱਗਾਂ ਰੱਖ ਦਿੱਤੀਆਂ ਸਨ ਕਿ ਸੰਤ ਭਿੰਡਰਾਂ ਵਾਲੇ ਹਿੰਦੂਆਂ ਦੇ ਦੋਖੀ ਨੇ, ਹਿੰਦੂਆਂ ਦਾ ਨਿਰਾਦਰ ਕਰਦੇ ਨੇ, ਹਿੰਦੂਆਂ ਨਾਲ ਈਰਖਾ ਕਰਦੇ ਨੇ, ਜਿਹੜਾ ਹਿੰਦੂਆਂ ਨਾਲ ਈਰਖਾ ਕਰਦਾ ਹੈ ਉਹ ਮੰਦਰਾਂ ਨੂੰ ਜੇਲ੍ਹਾਂ ਵਿੱਚ ਬਣਵਾ ਕੇ ਦੇ ਰਿਹਾ ਏ। ਜਿਹਨੂੰ ਈਰਖਾਵਾਨ ਦੱਸਦੇ ਸਨ ਉਹ ਹਿੰਦੂਆਂ ਦੀਆਂ ਲੜਕੀਆਂ ਦੇ ਸਾਲਾਂ ਦੇ ਉਲਝਿਆਂ ਰਿਸ਼ਤਿਆਂ ਨੂੰ, ਉਲਝਿਆਂ ਕੇਸਾਂ ਨੂੰ ਪਲ ਵਿੱਚ ਨਿਬੇੜ ਰਿਹਾ ਏ। ਹਿੰਦੂਆਂ ਦੀ ਬੇਅਦਬੀ ਹੁੰਦੀ ਹੈ ਪਾਵਨ ਗ੍ਰੰਥਾਂ ਦੀ ਤੇ ਆਪਣੇ ਕੋਲੋਂ ਵਕੀਲ ਕਰ ਕਰਕੇ ਦਿੰਦਾ ਹੈ। ਉਹ ਆਖਦਾ ਏ ਲੜਕੀ ਭਾਵੇਂ ਹਿੰਦੂ ਦੀ ਹੋਵੇ, ਮੁਸਲਮਾਨ ਦੀ ਹੋਵੇ, ਸਿੱਖ ਦੀ ਹੋਵੇ, ਈਸਾਈ ਦੀ ਹੋਵੇ, ਜੋ ਵੀ ਪੱਤ ਲੁੱਟਦਾ ਹੈ ਭਾਵੇਂ ਕੋਈ ਵੀ ਹੋਵੇ, ਗੱਡੀ ਚਾੜ ਕੇ ਆਵੋ ਮੈਂ ਸਾਂਭਾਂਗਾ। ਉਹ ਐਸਾ ਕਹਿ ਰਿਹਾ ਹੈ ਤੇ ਦਿੱਲੀ ਜਾ ਕਰਕੇ ਖਬਰਾਂ ਐਸੀਆਂ ਦਿੱਤੀਆਂ ਜਾਂਦੀਆਂ ਨੇ ਬਈ ਉਹ ਤੇ ਘੰਟੇ ਵਿੱਚ 5000 ਹਿੰਦੂਆਂ ਨੂੰ ਵੱਢਣ ਦੀ ਗੱਲ ਕਰਦਾ ਹੈ। ਅਧੂਰਾ ਗਿਆਨ ਹੈ ਸੰਗਤ ਜੀ, ਅਧੂਰਾ ਗਿਆਨ ਹਮੇਸ਼ਾ ਨੁਕਸਾਨ ਹੀ ਕਰਦਾ ਹੈ। ਸੋ ਗੁਰੂ ਅਰਜਨ ਦੇਵ ਜੀਆਂ ਦੀ ਸ਼ਹੀਦੀ ਦੇ ਪਰਥਾਏ ਸੰਗਤ ਜੀ ਦੀਵਾਨ ਸਜ ਰਹੇ ਨੇ। ਦਿੱਤਾ ਹੋਇਆ ਸਮਾਂ ਤਕਰੀਬਨ ਸਮਾਪਤ ਹੈ, ਕੱਲ ਦਿਆਂ ਦੀਵਾਨਾਂ ਵਿੱਚ ਸ਼੍ਰਵਣ ਕਰਾਂਗੇ ਵਿਦਵਾਨ ਜਨਾਂ ਨੇ ਹੋਰ ਕਿਹੜੇ ਕਾਰਨ ਬਾਦਸ਼ਾਹ ਜਹਾਂਗੀਰ ਨੇ ਜੋ ਤੋਜ਼ ਕੇ ਜਹਾਂਗੀਰੀ ਦੇ ਅੰਦਰ ਲਿਖਣਾ ਕੀਤੇ ਨੇ ਕਿ ਮਹਾਰਾਜ ਜੀਆਂ ਦੀ ਸ਼ਹਾਦਤ ਕਿਵੇਂ ਹੁੰਦੀ ਆ, ਕਿਵੇਂ ਦਿੱਲੀ ਤੋਂ ਹਰਿਮੰਦਰ ਸਾਹਿਬ ਨੂੰ ਚਿੱਠੀਆਂ ਆਉਂਦੀਆਂ ਨੇ। ਨਾਲ ਦੀ ਨਾਲ ਮੌਜੂਦਾ ਸ਼ਹੀਦਾਂ ਦੀ ਬਾਤ ਪਾਵਾਂਗੇ, ਨਾਲ ਦੀ ਨਾਲ ਪਾਤਸ਼ਾਹ ਜੀਆਂ ਦੀ ਸ਼ਹਾਦਤ ਦਾ ਜ਼ਿਕਰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਜੀ, ਤਾਂ ਜੋ ਸਾਡਾ ਲੋਕ ਤੇ ਪ੍ਰਲੋਕ ਸਵਰੇ ਆਉਣ ਵਾਲੇ ਜਥੇ ਨੂੰ ਜੀਉ ਆਇਆ ਆਖੀਏ। ਸਮਾਪਤੀ ਹੈ, ਸਮਾਪਤੀ ਦੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰਫਤਿਹ ਪ੍ਰਵਾਨ ਕਰਨਾ ਜੀ ਪਿਆਰ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਖਾਲਸਾ ਜੀ, ਜਿਸ ਤਰ੍ਹਾਂ ਆਪ ਜੀ ਸਰਵਣ ਕਰਦੇ ਆ ਰਹੇ ਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਸ਼ਹੀਦੀ ਗੁਰਪੁਰਬ ਅਤੇ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਉਹਨਾਂ ਦਾ ਸ਼ਹੀਦੀ ਦਿਹਾੜਾ ਜੋ ਤੀਸਰੀ ਸਾਲਾਨਾ ਬਰਸੀ ਹੈ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਲਾਨਾ ਸ਼ਹੀਦੀ ਸਮਾਗਮ ਨੇ ਮਨਾਏ ਜਾ ਰਹੇ ਨੇ। ਸੋ ਜਿਸ ਵਿੱਚ ਆਪਣੇ ਕੋਲ ਪੰਥ ਦੇ ਮਹਾਨ ਢਾਡੀ, ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ ਕਵੀਸ਼ਰ, ਗੁਰਮੁਖ ਪਿਆਰੇ ਪਹੁੰਚੇ ਹੋਏ ਨੇ, ਜੋ ਰੋਜ਼ਾਨਾ ਹਾਜ਼ਰੀਆਂ ਭਰ ਰਹੇ ਨੇ ਦੀਵਾਨਾਂ ਦੇ ਵਿੱਚ। ਸੋ ਖਾਲਸਾ ਜੀ, ਆਪ ਸੰਗਤਾਂ ਦੇ ਚਰਨਾਂ ਚ ਵੀ ਬੇਨਤੀ ਹੈ ਕਿ 18 ਤਰੀਕ ਤੱਕ ਇਸੇ ਤਰ੍ਹਾਂ ਹੀ ਇਹ ਖੁੱਲੇ ਪੰਡਾਲਾਂ ਦੇ ਵਿੱਚ ਦੀਵਾਨ ਸਜਣੇ ਨੇ। ਸੋ ਜਿੱਥੇ ਆਪਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੇ ਰਿਸ਼ਤੇਦਾਰ ਸੱਜਣ ਮਿੱਤਰਾਂ ਨੂੰ ਵੀ ਬੇਨਤੀ ਕਰੀਏ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ, ਕਿਉਂਕਿ ਖਾਲਸਾ ਜੀ, ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ, ਗਿਆਨੀ ਜੀ ਵੀ ਬੇਨਤੀਆਂ ਕਰ ਰਹੇ ਸਨ

0: ਕਿ ਸ਼ਹਾਦਤ ਦੀ ਜਿਹੜੀ ਦਾਤ ਹੈ ਉਹ ਗੁਰੂ ਦੀ ਕਿਰਪਾ ਦੀ ਨਾਲ ਵੱਡੀ ਦਾਤ ਹੈ। ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਵੇ ਤਾਂ ਜਾ ਕੇ ਸ਼ਹਾਦਤ ਦੀ ਦਾਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਔਰ ਜਿਹੜੀ ਦਾਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਪਹਿਲਾਂ ਸ਼ਹਾਦਤ ਦਾ ਜਾਮ ਪੀਤਾ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਪਰੰਤ ਸਾਹਿਬਜ਼ਾਦੇ ਔਰ ਗੁਰਮੁਖ ਪਿਆਰੇ ਖਾਲਸਾ ਜੀ। ਉਸ ਸਮੇਂ ਤੋਂ ਸ਼ਹਾਦਤਾਂ ਜਿਹੜੀਆਂ ਨੇ ਕੌਮ ਦੀ ਖਾਤਰ, ਪੰਥ ਦੀ ਖਾਤਰ, ਸੱਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਜੋ ਅੱਜ ਤੱਕ ਸ਼ਹਾਦਤਾਂ ਗੁਰਮੁਖ ਪਿਆਰੇ ਸਿੰਘ ਸਿੰਘਣੀਆਂ ਦਿੰਦੇ ਆ ਰਹੇ ਨੇ, ਔਰ ਆਉਣ ਵਾਲੇ ਸਮੇਂ ਵਿੱਚ ਵੀ ਖਾਲਸਾ ਜੀ ਇਸੇ ਤਰ੍ਹਾਂ ਹੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਗੁਰਧਾਮਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਹਮੇਸ਼ਾ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਰਹਿਣਗੀਆਂ। ਪਰ ਅੱਜ ਵੀ ਖਾਲਸਾ ਜੀ ਇਹ ਯਤਨ ਹੋ ਰਹੇ ਨੇ, ਬਹੁਤ ਉਪਰਾਲੇ ਜਿਹੜੇ ਨੇ ਉਹ ਸਰਕਾਰਾਂ ਵੱਲੋਂ ਵੱਖ ਵੱਖ ਤਰੀਕਿਆਂ ਦੇ ਨਾਲ ਕੀਤੇ ਜਾਂਦੇ ਨੇ। ਅੱਜ ਖਾਲਸਾ ਜੀ ਇਹ ਵੀ ਉਪਰਾਲੇ ਹੋ ਰਹੇ ਨੇ ਕਿ ਜਿੱਥੇ ਸ਼ਹੀਦਾਂ ਦੇ ਜੋੜ ਮੇਲੇ ਸੱਜਦੇ ਨੇ ਉੱਥੇ ਖਾਲਸਾ ਜੀ ਹੋਰ ਵਧੇਰੇ ਮਾਇਆ ਸਰਕਾਰਾਂ ਵੱਲੋਂ ਖਰਚ ਕਰਕੇ ਉਹਨਾਂ ਪ੍ਰੋਗਰਾਮਾਂ ਨੂੰ ਵੀ ਖਾਲਸਾ ਜੀ ਯਤਨ ਕੀਤਾ ਜਾਂਦਾ ਕਿ ਇੱਥੇ ਸੰਗਤ ਜਿਹੜੀ ਆ ਹਾਜ਼ਰੀ ਨਾ ਭਰੇ। ਪਰ ਇਹ ਹੁਣ ਅਸੀਂ ਸੋਚਣਾ ਹੈ ਕਿ ਸ਼ਹੀਦਾਂ ਨੂੰ ਆਪਾਂ ਸ਼ਰਧਾਂਜਲੀ ਕਿਸ ਤਰੀਕੇ ਦੇ ਨਾਲ ਦੇਣੀ ਹੈ ਔਰ ਸ਼ਹੀਦਾਂ ਦਾ ਮਾਣ ਸਤਿਕਾਰ ਜਿਹੜਾ ਉਹ ਸਾਡੇ ਮਨਾਂ ਦੇ ਵਿੱਚ ਕਿੰਨਾ ਕੁ ਹੋਣਾ ਚਾਹੀਦਾ, ਕਿਉਂਕਿ ਖਾਲਸਾ ਜੀ ਸਰਕਾਰਾਂ ਜਿਹੜੀਆਂ ਨੇ ਉਹ ਤਰੀਕੇ ਇਸ ਤਰ੍ਹਾਂ ਵਰਤਦੀਆਂ ਨੇ ਸਾਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ। ਸੋ ਗੁਰੂ ਕਿਰਪਾ ਕਰੇ, ਅਸੀਂ ਸ਼ਹੀਦਾਂ ਦੇ ਦਿਹਾੜੇ ਮਨਾ ਰਹੇ ਹਾਂ, ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਗੁਰੂ ਚਰਨਾਂ ਦੇ ਵਿੱਚ ਪਹੁੰਚ ਕਰਕੇ ਤਨ ਮਨ ਧਨ ਦੇ ਨਾਲ ਸਵਾਵਾਂ ਕਰਕੇ ਔਰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਯਤਨ ਕਰੀਏ, ਕਿਉਂਕਿ ਸਰਕਾਰ ਨੇ ਖਾਲਸਾ ਜੀ ਇਹ ਚਾਹਿਆ ਕਿ ਭਾਈ ਹਰਦੀਪ ਸਿੰਘ ਨਿੱਜਰ ਜੇ ਸੱਚ ਦੇ ਉੱਤੇ ਪਹਿਰਾ ਦਿੰਦਾ, ਜੇ ਕੌਮ ਦੀ ਗੱਲ ਕਰਦਾ ਤੇ ਉਹਦੀ ਆਵਾਜ਼ ਨੂੰ ਹਮੇਸ਼ਾ ਲਈ ਬੰਦ ਕੀਤਾ ਜਾਵੇ। ਪਰ ਸਰਕਾਰ ਇਹ ਨਹੀਂ ਜਾਣਦੀ ਕਿ ਜਿਹੜੀ ਗੁਰੂ ਕੀ ਸੰਗਤ ਹੈ, ਗੁਰੂ ਕਾ ਪੰਥ ਹੈ ਜਿਹੜਾ, ਉਹ ਸ਼ਹੀਦਾਂ ਨੂੰ ਆਪਣੇ ਮਨ ਦੇ ਵਿੱਚ, ਆਪਣੇ ਦਿਲ ਦੇ ਅੰਦਰ ਹਮੇਸ਼ਾ ਵਸਾ ਕੇ ਰੱਖਦਾ ਔਰ ਵੱਡਾ ਮਾਣ ਸਤਿਕਾਰ ਜਿਹੜਾ ਉਹ ਸ਼ਹੀਦਾਂ ਦਾ ਕੌਮ ਦੇ ਵਿੱਚ ਹਮੇਸ਼ਾ ਹੁੰਦਾ ਆਇਆ ਤੇ ਹੁੰਦਾ ਰਹਿਣਾ। ਸੋ ਗੁਰੂ ਕਿਰਪਾ ਕਰੇ, ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਸੋ ਸ਼ਹੀਦਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਸਾਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਬਲ ਬਖਸ਼ਿਸ਼ ਕਰਨ। ਸੋ ਆਓ ਖਾਲਸਾ ਜੀ 7 ਵਜੇ ਤੱਕ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭਮੱਦੀ ਆਪ ਸੰਗਤਾਂ ਦੇ ਨਾਲ ਢਾਡੀ ਵਾਰਾਂ ਰਾਹੀਂ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਵਾਉਣਗੇ। ਇਹਨਾਂ ਤੋਂ ਉਪਰੰਤ ਖਾਲਸਾ ਜੀ ਜੋ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਹੈ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਸੂਰਵਿੰਡ, ਉਹਨਾਂ ਨੇ ਜਥੇ ਨੇ 7 ਵਜੇ ਤੋਂ ਲੈ ਕੇ 7:45 ਤੱਕ ਹਾਜ਼ਰੀ ਭਰਨੀ ਹੈ ਔਰ 7:45 ਤੋਂ ਲੈ ਕੇ 9 ਵਜੇ ਤੱਕ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਔਰ ਕੱਲ ਨੂੰ ਜਿਸ ਤਰ੍ਹਾਂ ਬੇਨਤੀ ਖਾਲਸਾ ਜੀ ਕਰਦੇ ਆ ਰਹੇ ਹਾਂ, 2 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਜੋ ਬਿਲਡਿੰਗ ਹੈ ਸਾਈਡ ਵਾਲੀ ਟੈਂਟ ਦੇ ਨਾਲ, ਇਸ ਦੇ ਅੰਦਰ ਜੋ ਇੱਕ ਕਾਨਫਰੰਸ ਜਿਹੜੀ ਹੈ ਸ਼ਹੀਦੀ ਕਾਨਫਰੰਸ ਲੀਕੀ ਗਈ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮੰਡ, ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਮੰਝਪੁਰ, ਭਾਈ ਮਨਿੰਦਰ ਸਿੰਘ ਜੀ, ਭਾਈ ਪ੍ਰਭਜੋਤ ਸਿੰਘ ਜੀ, ਇਹ ਜੋ ਗੁਰਮੁਖ ਪਿਆਰੇ ਹਾਜ਼ਰੀਆਂ ਭਰਨਗੇ। ਸੋ ਵੱਧ ਚੜ ਕੇ ਕੱਲ ਵਾਲੀ ਕਾਨਫਰੰਸ ਦੇ ਵਿੱਚ ਵੀ ਖਾਲਸਾ ਜੀ ਇਸੇ ਤਰ੍ਹਾਂ ਹਾਜ਼ਰੀਆਂ ਭਰਨੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ,
2: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਅਤੇ ਉਚੇਚੇ ਤੌਰ ਤੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਜਰ ਜੀ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਥੋੜੇ ਜਿਹੇ ਮਿੰਟਾਂ ਲਈ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਆਓ ਸਭ ਤੋਂ ਪਹਿਲਾਂ ਮਹਾਰਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਮਨਾਂ ਦੀ ਹਾਜ਼ਰੀ ਲਗਵਾਈਏ। ਜੋ ਆਪ ਪੰਡਾਲ ਵਿੱਚ ਬੈਠੇ ਹੋ ਤੇ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਦਾਸਾਂ ਦੀ ਫਤਿਹ ਪ੍ਰਵਾਨ ਕਰੋ, ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਬੁਲਾਰਾ ਇਹ ਸਟੇਟਮੈਂਟ ਆਪ ਜੀ ਨਾਲ ਸਾਂਝੀ ਕਰਦਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਨੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕੌਮਾਂ ਦੀ ਸਾਰੀ ਸ਼ਹੀਦਾਂ ਦੇ ਡੁੱਲੇ ਖੂਨ ਨਾਲ ਹੁੰਦੀ ਹੈ ਤੇ ਹੁਣ ਅਸੀਂ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖਣਾ ਕਿ ਅਸੀਂ ਸ਼ਹੀਦਾਂ ਪ੍ਰਤੀ ਕਿਤਨੇ ਕੁ ਦਿਆਨਤਦਾਰ ਹਾਂ। ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸਜੇ, ਕੀ ਅਸੀਂ ਉਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹਾਂ? ਜਿਸ ਮਕਸਦ ਵਾਸਤੇ ਸ਼ਹੀਦ ਆਪਣੇ ਆਪ ਨੂੰ ਕੁਰਬਾਨ ਕਰ ਗਿਆ, ਉਹਦਾ ਨਿੱਜੀ ਮਕਸਦ ਨਹੀਂ ਸੀ। ਆਪਣੀ ਨਿੱਜੀ ਜ਼ਿੰਦਗੀ ਹਰ ਇੱਕ ਬੰਦਾ ਜਿਉਂਦਾ ਹੈ, ਆਪਣੇ ਲਈ ਕਮਾਈ ਕਰਦਾ ਹੈ, ਪਰ ਸਵਾਲ ਇਹ ਹੈ ਕਿ ਕੌਮ ਲਈ ਅਸੀਂ ਕੀ ਕਰਦੇ ਹਾਂ? ਅੱਜ ਸਾਡੇ ਸਾਹਮਣੇ ਸਵਾਲ ਹੈ। ਅਸੀਂ ਚਾਹੁੰਦੇ ਹਾਂ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ, ਸਿੱਖ ਕੌਮ ਦਾ ਆਪਣਾ ਰਾਜ ਹੋਵੇ, ਲੇਕਿਨ ਇਹਦੇ ਵਾਸਤੇ ਕਰਦੇ ਕੀ ਆ? ਕਿੰਨਾ ਮਰਜ਼ੀ ਜ਼ੁਲਮ ਹੋ ਜਾਏ ਜੇ ਤੁਸੀਂ ਆਖੋ ਮੈਂ ਕੀ ਲੈਣਾ, ਤੇ ਫਿਰ ਕੀ ਇਸ ਤਰ੍ਹਾਂ ਦੇ ਨਾਲ ਕੌਮ ਤਰੱਕੀ ਕਰੇਗੀ? ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਜਰ ਦੀ ਸੋਚ ਸੀ ਜਿਹੜੀ, ਜਿੰਨੀ ਕੁ ਮੈਂ ਜਾਣਦਾ ਮੇਰੇ ਨਾਲ ਜ਼ਿਆਦਾ ਤੁਸੀਂ ਜਾਣਦੇ ਹੋ, ਇੱਕ ਭਾਵਨਾ ਲੈ ਕੇ ਤੁਰਿਆ ਅਤੇ ਉਹ ਮੁਕਾਮ ਹਾਸਲ ਕਰ ਗਿਆ। ਜੁੱਗਾਂ ਜੁੱਗਾਂ ਤੀਕ ਅਮਰ ਹੋ ਗਿਆ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਜਰ, ਉਹਦੀਆਂ ਵਾਰਾਂ ਗਾਈਆਂ ਜਾਂਦੀਆਂ ਰਹਿਣਗੀਆਂ, ਉਹਦੇ ਚਰਚੇ ਚੱਲਦੇ ਰਹਿਣਗੇ। ਇੱਕ ਇਤਿਹਾਸ ਸਿਰਜ ਗਿਆ ਇਸ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਬਣ ਕੇ। ਅੱਜ ਉਹਨਾਂ ਦੀ ਯਾਦ ਵਿੱਚ ਇੱਕ ਨਵੀਂ ਰਚਨਾ ਜਿਹੜੀ ਅੱਜ ਹੀ ਕੱਲ ਹੀ ਲਿਖੀ ਹੈ, ਮੈਂ ਆਪ ਜੀ ਨਾਲ ਸਾਂਝੀ ਕਰਾਂਗਾ, ਲੇਕਿਨ ਉਸ ਤੋਂ ਪਹਿਲਾਂ ਉਹ ਜਰਾ ਵਿਚਾਰ ਕੇ ਵੇਖੀਏ ਵੀ ਸਾਡੇ ਨਾਲ ਹੋਇਆ ਕੀ ਕੁਝ ਹੈ। ਕਈ ਵਾਰੀ ਕੁਝ ਬੰਦੇ ਬਹੁਤ ਤਰਕ ਨਾਲ ਕਹਿੰਦੇ ਨੇ ਤੁਸੀਂ ਗੁਰੂ ਸਾਹਿਬ ਦੀ ਗੱਲ ਨਹੀਂ ਕਰਦੇ, ਕੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਨਹੀਂ? ਕੀ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਨਹੀਂ? ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਨਹੀਂ? ਮਾਤਾ ਗੁਜਰ ਕੌਰ ਸ਼ਹੀਦ ਨਹੀਂ? ਬਿਲਕੁਲ ਗੱਲ ਤੇ ਉੱਥੇ ਹੀ ਚੱਲਦੀ ਹੈ ਨਾ। ਸ਼ਹਾਦਤਾਂ ਦਾ ਮੁੜ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਬੰਨਿਆ। ਕੁਝ ਬੰਦੇ ਇਹ ਗੱਲ ਕਰਦੇ ਨੇ ਕਿ ਸਿੰਘਾਂ ਨੇ ਹਥਿਆਰ ਚੱਕ ਲਏ, ਇਹ ਕਿ ਸੰਤਾਲੀਆਂ ਚੱਕ ਲਈਆਂ, ਅਸਾਲਟਾਂ ਚੱਕ ਲਈਆਂ, ਕਿਉਂਕਿ ਦਿੱਲੀ ਸਿੱਖਾਂ ਨੂੰ ਮੁਕਾਉਣਾ ਚਾਹੁੰਦੀ ਹੈ। ਮੈਂ ਕਵਿਤਾ ਕਹਾਉਣ ਲੱਗਾ, ਦਿੱਲੀ ਹੈ ਜਿਹੜੀ ਇਹ ਸਿੱਖਾਂ ਨੂੰ ਮੁਕਾਉਣਾ ਚਾਹੁੰਦੀ ਹੈ। ਇੰਦਰਾ ਗਾਂਧੀ ਦਾ ਦੌਰ ਅਸੀਂ ਆਪਣੀ ਅੱਖਾਂ ਨਾਲ ਵੇਖਿਆ, ਮੁਰਾਰਜੀ ਦੇਸਾਈ ਦਾ ਦੌਰ ਆਪਣੀ ਅੱਖਾਂ ਨਾਲ ਵੇਖਿਆ ਤੇ ਅੱਜ ਵਰਤਮਾਨ ਵਿੱਚ ਵੇਖ ਰਹੇ ਹਾਂ। ਕਿਸੇ ਵੇਲੇ ਹਥਿਆਰਾਂ ਦੇ ਨਾਲ ਸਿੱਖੀ ਨੂੰ ਖਤਮ ਕਰਨ ਵਾਸਤੇ ਜੋ ਕੁਝ ਕੀਤਾ ਗਿਆ, ਸਾਕਾ ਨੀਲਾ ਤਾਰਾ, ਇਹ ਸਾਡੇ ਸਾਹਮਣੇ ਆਇਆ। ਝੂਠੇ ਪੁਲਿਸ ਮੁਕਾਬਲੇ, ਇਹ ਸਾਡੇ ਸਾਹਮਣੇ ਨੇ। ਮੈਂ ਦਿੱਲੀ ਨਾਲ ਇੱਕ ਸਵਾਲ ਸਾਂਝਾ ਕਰਨ ਲੱਗਾ ਕਿ ਮੀਡੀਆ ਦੇ ਰਾਹੀਂ ਇਹ ਗੱਲਾਂ ਕਰਕੇ ਕਿ ਹਥਿਆਰਬੰਦ ਇਨਕਲਾਬ ਲਿਆਉਣ ਵਾਸਤੇ ਜੁਝਾਰੂ ਯੋਧਿਆਂ ਨੇ ਹਥਿਆਰ ਚੱਕੇ, ਕੀ ਗੁਰੂ ਅਰਜਨ ਦੇਵ ਮਹਾਰਾਜ ਨੇ ਹਥਿਆਰ ਚੁੱਕੇ ਸਨ? ਗੁਰੂ ਅਰਜਨ ਦੇਵ ਮਹਾਰਾਜ ਤੇ ਸ਼ਾਂਤੀ ਦੇ ਪੁੰਜ ਨੇ, ਫਿਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਦੇ ਕੇ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕਿਉਂ ਕਰ ਦਿੱਤਾ? ਕੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਥਿਆਰ ਚੁੱਕੇ ਸਨ? ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਜਾਣਾ, ਕੀ ਇਹਦਾ ਜਵਾਬ ਦਿੱਲੀ ਕੋਲ ਹੈ? ਤੇ ਅੱਜ ਵੀ ਜਦੋਂ ਅਸੀਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਕੀ ਦਿੱਲੀ ਕੋਲ ਇਹਦਾ ਜਵਾਬ ਹੈ? ਇਹ ਗੱਲਾਂ ਮਾਨਵਤਾ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰਦੀਆਂ ਨੇ। ਦਿੱਲੀ ਨੇ ਸਿੱਖਾਂ ਤੇ ਕਿਹੜੇ ਕਿਹੜੇ ਜ਼ੁਲਮ ਕੀਤੇ, ਗੱਲ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ, ਫਿਰ ਕਲਗੀਧਰ ਪਾਤਸ਼ਾਹ, ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਵਰਤਮਾਨ ਸਮੇਂ ਤੱਕ ਦਿੱਲੀ ਦੇ ਸਿੱਖਾਂ ਤੇ ਕਿੰਨੇ ਕੁ ਜ਼ੁਲਮ ਕੀਤੇ ਨੇ, ਕਿੰਨਾ ਕਤਿਆਚਾਰ ਕੀਤਾ, ਇਹਨੂੰ ਕੋਰੜਾ ਛੰਦ ਕਹਿੰਦੇ ਨੇ। ਕਵਿਤਾ ਦਾ ਹੈਡਿੰਗ ਹੈ ਮੁੱਢ ਤੋਂ ਦਿੱਲੀ ਦਾ ਸਿੱਖਾਂ ਨਾਲ ਬੈਰ ਹੈ,
ਜਿਹੜੀ ਦਿੱਲੀ ਨੂੰ ਆਜ਼ਾਦੀ ਲੈ ਕੇ ਦਿੱਤੀ ਖਾਲਸੇ ਨੇ, ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਮਾਮਾ ਨੇ ਆਪਣੇ ਪੁੱਤ ਤੋਰੇ, ਬੇਟਾ ਭਾਵੇਂ ਸ਼ਹੀਦ ਹੋਣਾ ਪੈ ਜਾ ਲੇਕਿਨ ਦੇਸ਼ ਆਜ਼ਾਦ ਕਰਾਉਣਾ। ਲੇਕਿਨ ਆਜ਼ਾਦ ਹਿੰਦੁਸਤਾਨ ਵਿਚ ਸਿੱਖਾਂ ਨੂੰ ਕੀ ਮਿਲਿਆ? ਗੁਲਾਮੀ। ਵਾਅਦੇ ਕੀਤੇ ਗਏ ਜਦੋਂ ਦੇਸ਼ ਆਜ਼ਾਦ ਹੋ ਜਾਏਗਾ ਇਹਦੇ ਉੱਤੇ ਹੀ ਪੂਰਬੀ ਖਿੱਤੇ ਵਿਚ ਤੁਹਾਨੂੰ ਇੱਕ ਆਜ਼ਾਦ ਰਾਜ ਦਿੱਤਾ ਜਾਏਗਾ। ਲੇਕਿਨ ਭੁੱਲ ਗਏ ਜਦੋਂ ਸੱਤਾ ਵਿਚ ਆ ਗਏ, ਸੱਤਾ ਮਨੁੱਖੀ ਦਿਮਾਗ ਨੂੰ ਘੁਮਾ ਦਿੰਦੀ ਏ ਤੇ ਸੱਤਾ ਵਿਚ ਆ ਕੇ ਜਿਨ੍ਹਾਂ ਨੇ ਜਿਹੜੀ ਦਿੱਲੀ ਨੇ ਸਿੱਖਾਂ ਤੇ ਜ਼ੁਲਮ ਕੀਤੇ, ਕਵਿਤਾ ਤਰਲੋਚਨ ਸਿੰਘ ਭਮਦੀ ਦਾ ਢਾਡੀ ਜਥਾ, ਭਾਈ ਕਾਬਲ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਸਰੰਗੀ ਮਾਸਟਰ ਭਾਈ ਕੁਲਵੀਰ ਸਿੰਘ ਆਪ ਜੀ ਦੀ ਸੇਵਾ ਵਿਚ ਕਹਿਣ ਲੱਗੇ ਨੇ, ਮੁੜ ਤੋਂ ਦਿੱਲੀ ਦਾ ਸਿੱਖਾਂ ਨਾਲ ਬੈਰ ਹੈ।

0: ਸਿੱਖੀ ਨੂੰ ਮਕਾਇਆ ਦਿੱਲੀ ਨੇ, ਸੋਚ ਲਿਆ ਸਿੱਖੀ ਨੂੰ ਮਕਾਇਆ ਦਿੱਲੀ ਨੇ।
1: ਦੇਵ ਦਾ ਗਵਾਹੀ ਜੋ ਲਾਹੌਰ ਸ਼ਹਿਰ ਹੈ, ਦੇਵ ਦਾ ਗਵਾਹੀ ਜੋ

ਸ਼ੌਂਕ ਸਿੱਖਾਂ ਦੀ ਤਬਾਹੀ ਦਿੱਲੀ ਦਾ, ਇਹ ਸ਼ੌਂਕ ਸਿੱਖਾਂ ਦੀ ਤਬਾਹੀ ਦਿੱਲੀ ਦਾ, ਦਿੱਤਾ ਚੁੰਮ ਚੰਦ ਨੀ ਗਵਾਹੀ ਦਿੱਲੀ।

ਸ਼ੋਹਰ ਕੀਤੀ ਆ ਤੇ ਦਿੱਲੀ ਨੇ, ਯਦ ਵੀ ਸ਼ੋਹਰ ਕੀਤੀ ਆ ਤੇ ਦਿੱਲੀ ਨੇ।

0: ਮਾਰੇ ਘੇਰ ਘੇਰ ਦਿੱਲੀ ਨੇ, ਜਦੋਂ ਸਿੱਖ ਮਾਰੇ ਘੇਰ ਘੇਰ ਦਿੱਲੀ ਨੇ,
1: ਅੱਗ ਲਾ ਕੇ ਸਿੱਖਾਂ ਗਲੀ ਪਾਏ ਟੈਰ ਹੈ, ਅੱਗ ਲਾ ਕੇ ਸਿੱਖਾਂ ਗਲੀ ਪਾਏ ਟੈਰ ਹੈ, ਮੁੱਢ ਤੋਂ ਹੀ ਲੀਲਾ।

0: ਮੁੜ ਦੁੱਧਲੀ ਦਾ ਸਿੱਖਾਂ ਨਾਲ ਵੈਰ ਹੈ।
1: ਆਹ ਜਿਹੜੀਆਂ ਦਲੀਲਾਂ ਮੇਰੇ ਸਾਥੀਆਂ ਨੇ ਦਿੱਤੀਆਂ ਨੇ, ਇਹਦਾ ਜਵਾਬ ਦਿੱਲੀ ਕੋਲ ਹੈ ਕਿ ਦਿੱਲੀ ਵਿਚ ਨਵੰਬਰ 1984 ਵਿਚ ਸਿੱਖ ਨਿਰਦੋਸ਼ ਸਿੱਖਾਂ ਦਾ ਕਤਲ ਨਹੀਂ ਕੀਤਾ ਗਿਆ। ਭਾਰਤੀ ਸੰਵਿਧਾਨ ਸ਼ਰਮ ਨਾਲ ਸ਼ਰਮਿੰਦਾ ਹੋ ਕੇ ਅਥਰੂ ਘੇਰ ਰਿਹਾ ਹੋਵੇਗਾ ਜਦੋਂ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਗਿਆ ਹੋਵੇਗਾ ਦਿੱਲੀ ਵਿਚ, ਤੇ ਕਿੱਡਾ ਵੱਡਾ ਅੰਕੜਾ ਹੈ ਉਹਨਾਂ ਦਾ। ਹਿੰਦੁਸਤਾਨ ਦੀ ਪਾਰਲੀਮੈਂਟ ਵਿਚ ਉਹਨਾਂ ਮੰਨਿਆ ਕਿ 2700 ਤੋਂ ਜ਼ਿਆਦਾ ਇਹ ਸਰਕਾਰੀ ਅੰਕੜਾ ਜਿਹਨੂੰ ਉਹ ਮੰਨ ਗਏ ਕਿ ਇਹਨੇ ਨਿਰਦੋਸ਼ ਸਿੱਖ ਮਾਰ ਦਿੱਤੇ, ਕਤਲ ਕਰ ਦਿੱਤੇ, ਤੇ ਜਿਹੜਾ ਪ੍ਰਾਈਵੇਟ ਅੰਕੜਾ ਉਹ ਤੇ ਬਹੁਤ ਵੱਡਾ ਹੈ। ਤੇ ਸਾਕਾ ਨੀਲਾ ਤਾਰਾ ਵਿਚ ਕਿੰਨੇ ਸ਼ਹੀਦ ਹੋਏ, ਜੇ ਤੁਸੀਂ ਸਰਕਾਰ ਦਾ ਡਾਟਾ ਪੜੋਗੇ ਜਿਹੜਾ ਉਹਨਾਂ ਨੇ ਵਾਈਟ ਪੇਪਰ ਜਾਰੀ ਕੀਤਾ, ਉਹ ਕਹਿੰਦੇ ਨੇ ਕਿ ਕੁੱਲ 594। ਹੁਣ ਵੇਖਿਓ ਕਿ ਕਪਟ ਕੀ ਹੁੰਦਾ, ਬੇਈਮਾਨੀ ਕੀ ਹੁੰਦੀ ਹੈ। ਉਹ ਕਹਿੰਦੇ ਸਮੇਤ ਫੌਜ ਦੇ ਸਿਪਾਹੀਆਂ ਦੇ ਤੇ ਸਮੇਤ ਸ਼ਰਧਾਲੂ ਸੰਤਾਂ ਦੇ ਕੁੱਲ 594 ਮੌਤਾਂ ਹੋਈਆਂ। ਕੋਈ ਦਿਆਂਤਦਾਰ ਬੰਦਾ ਮੰਨ ਲਏਗਾ ਕਿ 594 ਹੋਈਆਂ? ਇਹ ਵਾਈਟ ਪੇਪਰ ਵਿਚ ਹੈ। ਤੇ ਜਿਹੜੇ ਵਾਈਟ ਪੇਪਰ ਉਦੋਂ ਬਾਅਦ ਜਾਰੀ ਹੋਏ, ਇਹਨੂੰ ਮੈਂ ਆਪਣਾ ਕਮਜ਼ੋਰ ਪੱਖ ਮੰਨਾਂਗਾ ਕਿ ਸਾਨੂੰ ਹਾਲੇ ਤੱਕ ਪੂਰੀ ਗਿਣਤੀ ਦਾ ਅਸੀਂ ਉਹਨੂੰ ਤਸਦੀਕ ਨਹੀਂ ਕਰ ਸਕੇ ਕਿ ਕਿੰਨੇ ਸ਼ਹੀਦ ਹੋ ਗਏ। ਜ਼ੁਬਾਨ ਵਿੱਚੋਂ ਕਹਿ ਦੇਣਾ ਲੱਖਾਂ, ਲੇਕਿਨ ਕਿੰਨੇ ਸ਼ਹੀਦ ਹੋ ਗਏ? ਸਾਡੀਆਂ ਵੱਡੀਆਂ ਸੰਸਥਾਵਾਂ ਹਾਲੇ ਤੱਕ ਸਿੱਖ ਸੰਗਤਾਂ ਨੂੰ ਦੱਸ ਨਹੀਂ ਸਕੀਆਂ ਵੀ ਕਿੰਨੇ ਸ਼ਹੀਦ ਹੋ ਗਏ। ਕਿੰਨੇ ਸ਼ਹੀਦ ਜਿਹੜੇ ਖਾੜਕੂ ਸਿੰਘ ਨੇ, ਕਿੰਨੀਆਂ ਕੁ ਦੀਆਂ ਜੀਵਨੀਆਂ ਛਪੀਆਂ ਹੋਈਆਂ ਨੇ, ਇਤਿਹਾਸ ਬਣਾ ਗਿਆ ਨਾ ਉਹ। ਉਹਨਾਂ ਨੇ ਤੇ ਆਪਣੀ ਸ਼ਹਾਦਤ ਦੇ ਕੇ ਇਤਿਹਾਸ ਲਿਖ ਦਿੱਤਾ, ਸਿਰਜ ਦਿੱਤਾ, ਬਣਾ ਦਿੱਤਾ। ਤੇ ਉਹਨਾਂ ਦੀਆਂ ਜੀਵਨੀਆਂ ਕਿਹਨੇ ਲਿਖਣੀਆਂ ਸਨ? ਇਹ ਸਾਡੀ ਕੌਮ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਮੈਂ ਵੀ ਉਹਨਾਂ ਵਿਚ ਆਪ ਸ਼ਾਮਲ ਹਾਂ ਕਿ ਅਸੀਂ ਉਹ ਬਿਓਰੇ ਇਕੱਠੇ ਕਰਕੇ ਉਹਨਾਂ ਦੀ ਜੀਵਨੀ ਨੂੰ ਛਾਪ ਸਕੀਏ। ਮੈਂ ਸੰਭਾਵਨਾ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਜੀਵਨੀ ਛਪੇਗੀ। ਅਸੀਂ ਤੇ ਉਹਨਾਂ ਨੂੰ ਦੇਖਿਆ, ਲੇਕਿਨ 10-15 ਸਾਲਾਂ ਬਾਅਦ ਸਾਡੀ ਪੀੜ੍ਹੀ ਤੇ ਮੁੱਕ ਜਾਏਗੀ ਤੇ ਜਿਹੜੇ ਆਉਣ ਵਾਲੇ ਬੁਲਾਰੇ ਹੋਣਗੇ, ਭਾਈ ਹਰਦੀਪ ਸਿੰਘ ਨਿੱਜਰ ਦੇ ਜੀਵਨ ਦਾ ਕਿਹਨੂੰ ਪਤਾ ਲੱਗੇਗਾ? ਅੱਜ ਤੇ ਉਹਨਾਂ ਦੇ ਮਾਂ ਬਾਪ ਦੱਸ ਸਕਦੇ ਨੇ, ਉਹਨਾਂ ਦੀ ਜੀਵਨ ਸਾਥਣ ਦੱਸ ਸਕਦੀ ਹੈ ਉਹਦੇ ਜੀਵਨ ਦੀਆਂ ਵਾਪਰੀਆਂ ਘਟਨਾਵਾਂ। ਇੱਥੋਂ ਹੀ ਕਲੈਕਟ ਕਰਨੀਆਂ ਨੇ ਨਾ, ਉਹਦੇ ਪੇਂਡੂਆਂ ਤੋਂ ਪੁੱਛਿਆ ਜਾ ਸਕਦਾ ਉਹਦਾ ਸੁਭਾਅ, ਉਹਦੇ ਕੰਮ ਕਰਨ ਦਾ ਤਰੀਕਾ, ਤੇ ਇਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਤੇ ਸਰੀ ਦੀਆਂ ਸੰਗਤਾਂ ਜਿਨ੍ਹਾਂ ਜਿਨ੍ਹਾਂ ਨਾਲ ਘਟਨਾਵਾਂ ਵਾਪਰੀਆਂ, ਉਹਦੇ ਜੀਵਨ ਦੇ ਪੌਜੇ ਤੇ ਪੱਖ ਨੇ ਜਿਹੜੇ ਕਦੋਂ ਪ੍ਰਗਟ ਹੋਣਗੇ? ਮੇਰੇ ਵਰਗੇ ਬੰਦੇ ਨੇ ਜੇ ਰਚਨਾ ਲਿਖਣੀ ਹੈ, ਉਹੀ ਉਹ ਗੱਲਾਂ ਨੇ ਜਿਹੜੀਆਂ ਛੋਟੀਆਂ। ਜੀਵਨ ਬਹੁਤ ਵਿਸ਼ਾਲ ਹੈ, ਉਹਦਾ ਕਰਨੀ ਨਾਵਾਂ ਬਹੁਤ ਵਿਸ਼ਾਲ ਹੈ। ਇਹ ਮੈਂ ਇਕੱਲੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਨਹੀਂ ਜ਼ਿਕਰ ਕਰ ਰਿਹਾ, ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਨਰਲ ਸੁਮੇਕ ਸਿੰਘ, ਭਾਈ ਅਮਰੀਕ ਸਿੰਘ, ਜਿੰਨੇ ਵੀ ਨਾਂ ਨੇ ਉਹਨਾਂ ਵਿੱਚੋਂ ਕਿੰਨੀਆਂ ਕਿਤੇ ਜੀਵਨੀਆਂ ਛਪ ਗਈਆਂ? ਕੀ ਕਿਸੇ ਪਿੰਡ ਵੱਲੋਂ ਯਤਨ ਕੀਤਾ ਗਿਆ ਵੀ ਸਾਡੇ ਪਿੰਡ ਦੇ ਇੰਨੇ ਸ਼ਹੀਦ ਹੋ ਗਏ, ਅਸੀਂ ਉਹਨਾਂ ਦਾ ਵੇਰਵਾ ਛਪ ਦਈਏ? ਕੌਮਾਂ ਇਸ ਤਰੀਕੇ ਨਾਲ ਤਰੱਕੀ ਨਹੀਂ ਕਰਦੀਆਂ ਕਿ ਕੋਈ ਆਪਣੀ ਜਾਨ ਵਾਰ ਜਾਏ ਤੇ ਅਸੀਂ ਉਹਦੇ ਬਾਰੇ ਅਹਿਸਾਸ ਵੀ ਨਾ ਕਰੀਏ, ਸਾਨੂੰ ਪਤਾ ਵੀ ਨਾ ਹੋਵੇ ਕੋਈ ਸਾਡੇ ਵਾਸਤੇ, ਸਾਡੀ ਕੌਮ ਵਾਸਤੇ, ਸਾਡੀ ਅਣਖ ਵਾਸਤੇ, ਸਾਡੀ ਗੈਰਤ ਵਾਸਤੇ, ਸਾਡੀ ਆਜ਼ਾਦੀ ਵਾਸਤੇ ਆਪਣਾ ਕੁਰਬਾਨ ਕਰ ਗਿਆ? ਇਹ ਇਕੱਲੇ ਤੋਂ ਇਕੱਲੇ ਦਾ ਕੰਮ ਨਹੀਂ, ਇਹ ਪੂਰੀ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ। ਮੈਂ ਆਪਣੇ ਆਪ ਨੂੰ ਬਰਾਬਰ ਦਾ ਦੋਸ਼ੀ ਮੰਨਦਾ, ਇਹ ਨਹੀਂ ਕਿ ਸਾਡਾ ਦੋਸ਼ ਨਹੀਂ, ਕਰਨਾ ਚਾਹੀਦਾ ਰਲ ਕੇ ਕਿਸੇ ਦੀ ਜ਼ਿੰਮੇਵਾਰੀ ਲਾ ਕੇ। ਕਿਹੜਾ ਪਿੰਡ ਹੈ ਪੰਜਾਬ ਦਾ, ਹਰਿਆਣੇ ਦੇ ਕਿੰਨੇ ਪਿੰਡ ਨੇ ਜਿੱਥੇ ਸ਼ਹੀਦ ਹੋ ਗਏ ਤੇ ਉਸ ਲਹਿਰ ਵਿੱਚ ਜਿਨ੍ਹਾਂ ਨੇ ਕਸ਼ਟ ਝੱਲੇ, ਮੈਂ ਉਹਨਾਂ ਨੂੰ ਉਦਾਸ ਹੋਇਆ ਵੇਖਿਆ। ਮੈਂ ਪੰਜਾਬ ਵਿੱਚ ਨਗਰ ਕੀਰਤਨਾਂ ਤੇ ਜਾਂਦਾ ਹਾਂ, ਇਹਨਾਂ ਆਖਿਓ ਮੈਂ ਨੈਗੇਟਿਵ ਗੱਲ ਕਰ ਰਿਹਾ ਤੇ ਪਤਾ ਲੱਗਦਾ ਜੀ ਇਹ ਸਿੰਘ ਸੰਘਰਸ਼ ਵਿੱਚ ਰਿਹਾ ਤੇ ਉਹਨੂੰ ਨੇੜੇ ਹੋ ਕੇ ਜੇ ਉਹਨੂੰ 2-4 ਗੱਲਾਂ ਪੁੱਛੀ ਦੀਆਂ ਨੇ, ਉਦਾਸ ਤੇਰੇ ਨਾਲ ਕਹਿੰਦਾ ਗਿਆਨੀ ਜੀ ਕੋਈ ਬਾਤ ਨਹੀਂ ਪੁੱਛਦਾ। ਜੇ ਕੌਮ ਲਈ ਕੰਮ ਕਰਨ ਵਾਲਿਆਂ ਦੀ ਬਾਤ ਕੌਮ ਨਹੀਂ ਪੁੱਛੇਗੀ ਤੇ ਕੌਣ ਪੁੱਛੇਗਾ? ਸਿਆਣੇ ਕਹਿੰਦੇ ਨੇ ਪੱਲਾ ਚੱਕਿਆ ਆਪਣਾ ਪੇਟ ਨੰਗਾ ਹੁੰਦਾ, ਪਰ ਗੱਲ ਤੇ ਕਰਨੀ ਹੈ ਨਾ ਕਦੇ ਨਾ ਕਦੇ ਹੋਣੀ ਚਾਹੀਦੀ ਹੈ। ਸ਼ਹੀਦਾਂ ਦੀ ਦਾਸਤਾਨ ਕੌਣ ਲਿਖਵਾਏਗਾ? ਅਸੀਂ ਲਿਖਵਾਉਣੀ ਹੈ ਨਾ? ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾਣਾ ਹੈ? ਕੀ ਸਾਡੇ ਉੱਤੇ ਵੀ ਇਹ ਗੱਲ ਲੱਗੇਗੀ ਕਿ ਤੁਸੀਂ ਜ਼ਿੰਮੇਵਾਰੀ ਨਹੀਂ ਨਿਭਾਈ? ਆਓ ਰਲ ਮਿਲ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ। ਮਾਨਯੋਗ ਸਕੱਤਰ ਸਾਹਿਬ ਸਰਦਾਰ ਭੁਪਿੰਦਰ ਸਿੰਘ ਹੋਠੀ ਕਹਿ ਰਹੇ ਸਨ, ਸ਼ਹੀਦਾਂ ਦੀ ਯਾਦ ਵਿੱਚ ਪ੍ਰਬੰਧਕ ਪ੍ਰਬੰਧ ਕਰ ਸਕਦੇ ਨੇ ਨਾ? ਸੰਗਤ ਦਾ ਪਿਆਰ ਹੈ ਜਿਹੜਾ, ਸੰਗਤ ਦੀ ਮੁਹੱਬਤ, ਸੰਗਤ ਜਿਹੜੀ ਸਮਰਪਣ ਦੀ ਭਾਵਨਾ ਨਾਲ ਸ਼ਹੀਦਾਂ ਨੂੰ ਯਾਦ ਕਰਦੀ ਹੈ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਏਡੀ ਵੱਡੀ ਗਿਣਤੀ ਵਿੱਚ ਆ ਰਹੇ ਹੋ ਤੇ ਬੈਠੇ ਹੋ ਸੰਗਤ ਵਿੱਚ। ਧੰਨਵਾਦ। ਆਪਣੇ ਲਈ ਸਾਰੀ ਦੁਨੀਆ ਕੰਮ ਕਰਦੀ ਹੈ, ਪਰ ਕੌਮ ਲਈ ਕੰਮ ਕਰਨਾ, ਆਪਣੇ ਸ਼ਹੀਦਾਂ ਲਈ ਕੰਮ ਕਰਨਾ, ਇਹ ਵੀ ਸਾਡੇ ਫਰਜ਼ਾਂ ਵਿੱਚ ਸ਼ਾਮਲ ਹੈ। ਤੇ ਮੈਂ ਰਚਨਾ ਕਹਾ ਦਿਵਾਂ, ਮੇਰੇ ਸਿਰਾ ਵਕਤ ਹੈ ਜਿਹੜਾ ਆਪਣੀ ਮੰਜ਼ਿਲ ਵੱਲ ਨੂੰ ਜਾ ਰਿਹਾ। ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਜਰ, 18 ਜੂਨ 2023 ਦਾ ਕੁਲੈਣਾ ਦਿਨ ਇੱਥੇ ਸੇਵਾ ਕਰਕੇ ਚੱਲਿਆ ਸੀ। ਮੈਂ ਜਥੇ ਸਮੇਤ ਕੈਲਗਰੀ ਸਰ, ਸਾਨੂੰ ਉੱਥੇ ਪਤਾ ਲੱਗਿਆ ਸੀ ਇਹ ਭਾਣਾ ਵਾਪਰ ਗਿਆ। ਜੋ ਕੁਝ ਗੇਟ ਤੇ ਹੋਇਆ ਉਹਦੇ ਬਾਰੇ ਮੇਰੇ ਨਾਲ ਜ਼ਿਆਦਾ ਤੁਸੀਂ ਜਾਣਦੇ ਹੋ, ਲੇਕਿਨ ਜਥੇਦਾਰ ਹਰਦੀਪ ਸਿੰਘ ਨਿੱਜਰ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ, ਸਿੱਖ ਕੌਮ ਦੀ ਆਜ਼ਾਦੀ ਵਾਸਤੇ ਜਿਵੇਂ ਆਪਣਾ ਆਪ ਨਿਸ਼ਾਵਰ ਕਰ ਗਿਆ, ਆਪਣਾ ਆਪ ਕੁਰਬਾਨ ਕਰ ਗਿਆ, ਉਹਦੀ ਮਹਾਨ ਸ਼ਹਾਦਤ ਦਾ ਕਰਨੀਨਾਮਾ ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ, ਢਾਡੀ ਭਾਈ ਕਾਬਲ ਸਿੰਘ ਜੀ, ਢਾਡੀ ਭਾਈ ਗੁਰਵਿੰਦਰ ਸਿੰਘ ਜੀ ਅਤੇ ਸਰੰਗੀ ਮਾਸਟਰ ਭਾਈ ਕੁਲਵੀਰ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਆਖਰੀ ਕਵਿਤਾ ਵਜੋਂ ਇਉਂ ਕਹਿਣ ਲੱਗੇ।

ஏதசி ஜாலம் அங்கா.

agora

0: You're listening to KRPI 1550 Radio, Ferndale, Washington.
1: 1550 KRPI Radio te chal raha hai live from Guru Nanak Sikh Gurdwara Sahib, Scott Road.
2: ਇੱਕ ਵਾਰੀ ਸਾਰੀ ਸੰਗਤ ਸ਼ਹੀਦ ਜਥੇਦਾਰ ਹਰਦੀਪ ਸਿੰਘ ਨਿੱਜਰ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਸਿਰ ਵਕਤ ਆਪਣੀ ਮੰਜ਼ਿਲ ਤੇ ਚਲਾ ਗਿਆ। ਧੰਨਵਾਦ ਪ੍ਰਬੰਧਕ ਜਨਾਂ ਦਾ, ਜਿਨ੍ਹਾਂ ਦਾਸ ਦੇ ਨਿਮਾਣੇ ਜੇ ਜਥੇ ਨੂੰ ਆਪ ਸੰਗਤ ਦੇ ਦਰਸ਼ਨ ਦੀ ਦਾਅ ਕਰਵਾਏ। ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਆਪ ਸਾਰਿਆਂ ਨੂੰ ਉਦਮ ਉਤਸ਼ਾਹ ਬਖਸ਼ਿਸ਼ ਕੀਤਾ ਕਿ ਕੌਮ ਦੇ ਸ਼ਹੀਦਾਂ ਨੂੰ ਆਪ ਯਾਦ ਕਰਨ ਲਈ ਸੰਗਤ ਰੂਪ ਵਿਚ ਬੈਠੋ। ਜਿਉ ਆਇਆ ਮੇਰੇ ਅਜੀਜ਼ ਬਰਖਰਦਾਰ ਕਵੀਸ਼ਰੀ ਦੀ ਦੁਨੀਆਂ ਦੇ ਬਹੁਤ ਵੱਡੇ ਹਸਤਾਖਰ ਗਿਆਨੀ ਸਰੂਪ ਸਿੰਘ ਸੁਰਵਿੰਦ ਅਤੇ ਗਿਆਨੀ ਬਲਦੇਵ ਸਿੰਘ ਬਿੰਕਾ ਤਨੰਤਰ ਨੇ ਕਵੀਸ਼ਰੀ ਦੇ, ਉਹਨਾਂ ਹੀ ਪਰਿਵਾਰਾਂ ਵਿੱਚੋਂ ਮੇਰਾ ਅਜੀਜ਼ ਬਰਖਰਦਾਰ ਭਾਈ ਭਗਵੰਤ ਸਿੰਘ ਸੁਰਵਿੰਦ। ਕਿਆ ਬਾਤ ਹੈ, ਜਦੋਂ ਗਾਉਂਦਾ ਉੜਦੇ ਪੰਛੀਆਂ ਨੂੰ ਰੋਕ ਲੈਂਦਾ ਕਿ ਮੈਨੂੰ ਸੁਣ ਕੇ ਜਾਇਓ, ਇੰਨੀ ਸੁਰੀਲੀ ਆਵਾਜ਼, ਇੰਨੀ ਕਸ਼ਿਸ਼। ਤੇ ਇਹਨਾਂ ਦੇ ਸਾਥੀ ਭਾਈ ਬਲਜੀਤ ਸਿੰਘ ਬਗੀਚਾ, ਬਹੁਤ ਲੰਮੇ ਸਮੇਂ ਤੋਂ ਜੋ ਆਪਸੀ ਇਹਨਾਂ ਦਾ ਪਿਆਰ ਹੈ, ਸਾਂਝ ਹੈ, ਲਾਮਿਸਾਲ ਹੈ। ਬਹੁਤ ਕਮਾਲ ਦੇ ਢੰਗ ਨਾਲ ਜਦੋਂ ਉਹ ਗਾਉਂਦੇ ਨੇ ਆਪਣਾ ਪ੍ਰਭਾਵ ਛੱਡਦੇ ਨੇ, ਸੰਗਤਾਂ ਦੇ ਦਿਲਾਂ ਤੇ ਰਾਜ ਕਰਦੇ ਨੇ। ਤੇ ਤੀਜੇ ਸਾਥੀ ਭਾਈ ਗੁਰਤੇਜ ਸਿੰਘ ਜੀ ਗਿਲਦੁਬਲੀ, ਕਿਆ ਬਾਤ ਹੈ, ਜਦੋਂ ਆਵਾਜ਼ ਲਾਉਂਦੇ ਨੇ ਜਿਹੜਾ ਆਨੰਦ ਤੁਸੀਂ ਮਾਣਦੇ ਹੋ, ਉਸ ਆਨੰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਚੌਥੇ ਸਾਥੀ ਨੇ ਭਾਈ ਗੁਰਿੰਦਰਪਾਲ ਸਿੰਘ ਜੀ ਬੈਂਕਾ, ਮੇਰੇ ਮਾਣਯੋਗ ਵੱਡੇ ਵੀਰ ਗਿਆਨੀ ਬਲਦੇਵ ਸਿੰਘ ਬੈਂਕਾ ਸਾਹਿਬ ਦੇ ਲਖਤੇ ਜਿਗਰ। ਬੈਂਕਾ ਸਾਹਿਬ ਬਹੁਤ ਰੋਸ਼ਨ ਦਿਮਾਗ ਪ੍ਰਚਾਰਕ ਸਨ, ਬਹੁਤ ਕਮਾਲ ਦੀਆਂ ਲਿਖਤਾਂ। ਤੇ ਗੁਰਿੰਦਰਪਾਲ ਸਿੰਘ ਬੈਂਕਾ ਵੀ ਉਸੇ ਤਰੀਕੇ ਨਾਲ ਸੇਵਾਵਾਂ ਕਰਦੇ ਨੇ। ਮੈਂ ਸਮੁੱਚੇ ਜਥੇ ਨੂੰ ਜਿਉਂ ਆਇਆਂ ਕਹਿੰਦਾ ਤੇ ਸਮੁੱਚੇ ਜਥੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ। ਆਪ ਜੀ ਦੇ ਪਿਆਰ ਦਾ ਹਾਰਦਿਕ ਧੰਨਵਾਦ। ਸਮੇਂ ਦੀ ਕੁਤਾਹੀ ਤੋਂ ਬਚਦਾ ਹੋਇਆ ਮੈਂ ਆਪ ਜੀ ਨੂੰ ਫਤਿਹ ਅਰਜ਼ ਕਰਕੇ ਆਪ ਜੀ ਕੋਲੋਂ ਅਸੀਸ ਚਾਹੁੰਦਾ ਹਾਂ। ਗੁਰੂ ਕੇ ਵਜ਼ੀਰ ਸਾਹਿਬਾਨ ਦਾ, ਸਮੁੱਚੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਵਾਰਾਂ ਰਾਹੀਂ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭਮੱਦੀ ਅਤੇ ਉਹਨਾਂ ਦੇ ਸਾਥੀ ਸਮੂਹ ਸੰਗਤ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹੀ ਕੌਮ ਦੀ ਪੰਥ ਦੀ ਸੇਵਾ ਨਿਭਾਉਂਦੇ ਰਹਿਣ। ਸੋ ਖਾਲਸਾ ਜੀ, ਆਪ ਜੀ ਨੇ ਸਰਵਣ ਕੀਤਾ ਜੋ ਭਮੱਦੀ ਸਾਹਿਬ ਨੇ ਕਲਮਬੰਦ ਕੀਤਾ ਕਿ ਕਿਸ ਤਰ੍ਹਾਂ ਦਿੱਲੀ ਦੀ ਜਿਹੜੀ ਹਕੂਮਤ ਹੈ ਉਹ ਸਿੱਖਾਂ ਦੀ ਵੈਰ ਨੇ, ਔਰ ਅੱਜ ਤੋਂ ਨਹੀਂ ਸਦੀਆਂ ਤੋਂ ਇਹ ਸਿਲਸਿਲਾ ਜਿਹੜਾ ਚੱਲਦਾ ਆ ਰਿਹਾ, ਔਰ ਅੱਗੇ ਵੀ ਖਾਲਸਾ ਜੀ ਇਸੇ ਤਰ੍ਹਾਂ ਸਿਲਸਿਲਾ ਜਿਹੜਾ ਚੱਲਦਾ ਰਹਿਣਾ, ਕਿਉਂਕਿ ਜਿਹਨੇ ਵੀ ਸੱਚ ਤੇ ਪਹਿਰਾ ਦੇਣਾ ਹੈ, ਹਕੂਮਤ ਨੇ ਹਮੇਸ਼ਾ ਯਤਨ ਕਰਨਾ ਕਿ ਉਹਦੀ ਆਵਾਜ਼ ਜਿਹੜੀ ਆ ਉਹਨੂੰ ਬੰਦ ਕੀਤਾ ਜਾਵੇ, ਉਹਨੂੰ ਮਾਰ ਮੁਕਾਇਆ ਜਾਵੇ। ਸੋ ਖਾਲਸਾ ਜੀ, ਜਿਸ ਤਰ੍ਹਾਂ ਭਮੱਦੀ ਸਾਹਿਬ ਨੇ ਵੀ ਬੇਨਤੀ ਕੀਤੀ ਹੈ ਕਿ ਇਹ ਹੁਣ ਅਸੀਂ ਸੋਚਣਾ, ਅਸੀਂ ਆਪਣੇ ਮਨਾਂ ਦੇ ਵਿੱਚ ਝਾਤੀ ਮਾਰਨੀ ਹੈ ਕਿ ਅਸੀਂ ਕੇਵਲ ਹਾਜ਼ਰੀ ਭਰ ਕੇ ਘਰਾਂ ਨੂੰ ਵਾਪਸ ਪਰਤ ਜਾਣਾ ਹੈ, ਜਾਂ ਪੰਥ ਦੀ ਖਾਤਰ ਕੌਮ ਦੀ ਖਾਤਰ ਕੁਝ ਕਰਨਾ ਵੀ ਹੈ, ਕੁਝ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਉਣਾ ਹੈ। ਕਿਉਂਕਿ ਖਾਲਸਾ ਜੀ, ਮਹਾਰਾਜ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਹਾਂ, ਸੁੱਖ ਸਹੂਲਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨੇ, ਔਰ ਜੇ ਅਸੀਂ ਫਿਰ ਵੀ ਕੌਮ ਦੀ ਸੇਵਾ ਨਾ ਕਰ ਸਕੇ ਖਾਲਸਾ ਜੀ, ਫਿਰ ਇੱਕ ਸਾਡੇ ਲਈ ਵੀ ਮੈਂ ਕਹਿੰਦਾ ਇਹ ਮੰਦਭਾਗੀ ਗੱਲ ਜਿਹੜੀ ਹੋਵੇਗੀ, ਕਿਉਂਕਿ ਗੁਰੂ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਜੋ ਸਾਰੀਆਂ ਦਾਤਾਂ ਨੇ, ਜੇ ਉਹਦਾ ਨਾ ਸ਼ੁਕਰਾਨਾ ਕਰਦੇ ਹੋਏ ਫਿਰ ਵੀ ਅਸੀਂ ਕੌਮ ਦੀ, ਅਸੀਂ ਪੰਥ ਦੇ ਵਿੱਚ ਕੋਈ ਆਪਣਾ ਯੋਗਦਾਨ ਨਾ ਪਾਈਏ ਤਾਂ ਖਾਲਸਾ ਜੀ ਇਹ ਸਾਡੇ ਸਾਰਿਆਂ ਲਈ ਬਹੁਤ ਮਾੜੀ ਗੱਲ ਹੈ। ਸੋ ਗੁਰੂ ਰਹਿਮਤ ਕਰੇ, ਆਓ ਜੀ, ਬਹੁਤਾ ਸਮਾਂ ਆਪ ਜੀ ਦਾ ਨਹੀਂ ਲੈਣਾ ਕਿਉਂਕਿ ਬਹੁਤ ਹੀ ਸੁਰੀਲੇ ਕਵੀਸ਼ਰ ਆਪਣੇ ਕੋਲ ਪਹੁੰਚੇ ਹੋਏ ਨੇ। ਸੋ ਬੇਨਤੀ ਹੈ ਕਿ ਕੱਲ੍ਹ ਨੂੰ ਖਾਲਸਾ ਜੀ जो 2 बजे तो लैके 5 बजे तक जो शहीदी कानफ्रेंस जिस विच भाई साहब भाई परमजीत सिंह जी मंड भाई जसपाल सिंह जी मंझपुर भाई मनिंदर सिंह जी सिख फैडरेशन वाले अते भाई प्रभजोत सिंह जी जिन्हां ने हाजरियां भरनियां ने सो उहदे विच खालसा जी वध चढ़ के कल सारे ने हाजरियां भरनियां ने जो कि नाल दी बिल्डिंग है भाई साहब जी की यादगारी बिल्डिंग बनी हुई उस विच समान जिहड़े सजने ने और ऐतवार नूं खालसा जी 9 बजे तो लैके सवेरे तकरीबन 2 बजे तक 2:30 बजे तक खुल्लिया पंडालां दे विच दीवान सजने ने उपरंत खालसा जी शहीदी स्थान दे उत्ते खालिस्तान दा झंडा जिहड़ा है वह लहराया जाना है सो वध चढ़ के सारे समागमां दे विच आपां हाजरियां भरनियां ने और विशेष बेनती है जिहड़ी खालसा जी कि 20 तरीक नूं खंडे बाटे दी पहुल तैयार हो रही है ਇਹ ਜਿਹੜੇ ਸਾਰੇ ਸਮਾਗਮ ਨੇ ਖਾਲਸਾ ਜੀ ਇਹਨਾਂ ਦਾ ਨਿਚੋੜ ਜਿਹੜਾ ਹੈ ਇਹ ਆਪਾਂ 20 ਤਰੀਕ ਨੂੰ ਗੁਰੂ ਦੀ ਕਿਰਪਾ ਕਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਜਿਹੜੇ ਹਜੇ ਗੁਰੂ ਦੇ ਜਹਾਜੇ ਨਹੀਂ ਚੜੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਸਾਰਿਆਂ ਦੇ ਕਿ ਆਓ ਭਾਈ ਇਹ ਮਨੁੱਖਾ ਦੇਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਤਰੁੱਠ ਕੇ ਬਖਸ਼ਿਸ਼ ਕੀਤੀ ਹੈ ਉਲ ਸਫ਼ਰ ਤਾਂ ਹੀ ਹੋਣੀ ਅਗਰ ਅਸੀਂ ਗੁਰੂ ਦੇ ਲੜ ਲੱਗਾਂਗੇ ਸੋ ਖੰਡੇ ਬਾਟੇ ਦੀ ਪਹੁਲ ਖਾਲਸਾ ਜੀ 20 ਤਰੀਕ ਨੂੰ ਸ਼ਨੀਵਾਰ ਨੂੰ ਤਿਆਰ ਹੋ ਰਹੀ ਹੈ ਸਵੇਰੇ 6 ਵਜੇ ਸੋ ਸਾਰੇ ਜਾਣੇ ਮਾਈ ਭਾਈ ਜਿਹੜੇ ਵੀ ਹਜੇ ਗੁਰੂ ਦੇ ਦਾਜੇ ਨਹੀਂ ਚੜੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਔਰ ਅਗਰ ਕਿਸੇ ਨੂੰ ਖਾਲਸਾ ਜੀ ਕਕਾਰਾਂ ਦੀ ਜ਼ਰੂਰਤ ਹੋਵੇ ਤਾਂ ਆਪ ਜੀ ਉਹ ਦਫ਼ਤਰ ਦੇ ਵਿੱਚ ਸੰਪਰਕ ਕਰ ਸਕਦੇ ਹੋ ਔਰ ਅਖੰਡ ਪਾਠ ਸਾਹਿਬ ਖਾਲਸਾ ਜੀ 16 ਤਰੀਕ ਨੂੰ ਪ੍ਰਾਰੰਭ ਹੋਣੇ ਨੇ ਜਿਨ੍ਹਾਂ ਦੇ ਭੋਗ 18 ਤਰੀਕ ਨੂੰ ਸ਼ਾਮ ਨੂੰ 5 ਵਜੇ ਮੇਨ ਦਰਬਾਰ ਹਾਲ ਦੇ ਵਿੱਚ ਪਾਏ ਜਾਣਗੇ ਉਪਰੰਤ ਤਕਰੀਬਨ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਬਾਹਰ ਖੁੱਲ੍ਹਿਆਂ ਪੰਡਾਲਾਂ ਦੇ ਵਿੱਚ ਦੀਵਾਨ ਸਜਣੇ ਨੇ ਸੋ ਆਓ ਜੀ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਸੂਰਮਿੰਡ ਅਤੇ ਉਹਨਾਂ ਦੇ ਸਾਥੀ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
4: ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਹੋਵੇ, ਜਿੱਥੇ ਖੂਨ ਸ਼ਹੀਦਾਂ ਦਾ ਡੁੱਲ ਹੋਵੇ,

0: ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨੇ ਨਾ ਉਹ ਮੁਰਸ਼ਦ ਤੇ ਨਾ ਮਰੀਦ ਹੁੰਦੇ। ਸਾਈ ਸਿਰਾਂ ਦੀ ਜੇਕਰ ਨਾ ਦਈਏ ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ। ਕਤਲਗਾਹ ਵੀ ਪੂਜੀਆਂ ਜਾਣ ਸਫਰੀ ਉਹ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ। ਜੁਗੋ ਜੁਗ ਅਟਲ ਚਵਰ ਤਖਤ ਸੰਘਾਸਨ ਦੇ ਮਾਲਕ ਰਹਿਮਤਾਂ ਦੇ ਖਜ਼ਾਨੇ ਵਿਸ਼ਵ ਦੀ ਇੱਕ ਲੌਤੀ ਆਸ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਔਰ ਚੰਗੇ ਪ੍ਰਬੰਧਕਾਂ ਦੀ ਨੇਕ ਸੋਚ ਸਦਕਾ। ਮੈਂ ਕੱਲ ਵੀ ਦੱਸਿਆ ਸੀ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪੌਣ ਫਟਕਾਰਾਂ ਲੋਕ ਉਹਨਾਂ ਦੀ ਔਲਾਦ ਨੂੰ ਅਕਸਰ ਹੀ ਕਈ ਵਾਰ ਇੱਕ ਗੱਲ ਚੇਤੇ ਆ ਜਾਂਦੀ ਹੈ। ਸਤਸੰਗ ਜੀ ਆਪਾਂ ਸਾਰੇ ਪੰਜਾਬ ਤੋਂ ਆਏ ਹਾਂ, ਉਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜੀਂਦਾ ਹੈ, ਜਿਹੜੇ ਪੰਜਾਬ ਨੂੰ ਇੱਥੇ ਬੈਠਿਆਂ ਵੀ ਹਰ ਸਿੱਖ ਲੋਚਦਾ ਹੈ ਕਿ ਉਹ ਮੇਰੀ ਜਨਮ ਭੂਮੀ ਹੈ, ਮੇਰੀ ਕਰਮ ਭੂਮੀ ਹੈ ਔਰ ਮੇਰੇ ਵੱਡਿਆਂ ਨੇ ਹਿੰਦੁਸਤਾਨ ਦੇ ਬਦਲੇ ਕਤਰਾ ਕਤਰਾ ਖੂਨ ਦਾ ਡੋਲਿਆ ਹੈ ਤੇ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮੰਨਣਾ ਚਾਹੁੰਦੇ ਹਾਂ। ਜੇ ਸਾਡੀ ਉਮਰ ਲੰਘ ਗਈ ਤੇ ਸੰਘਰਸ਼ ਵਿੱਚ ਲੱਗੇ ਹੋਏ ਵੀਰ ਨੇ, ਸਮਾਂ ਆਏਗਾ ਨੌਜਵਾਨ ਸਾਡੀ ਪੀੜ੍ਹੀ ਉਹਦਾ ਨਿੱਘ ਜ਼ਰੂਰ ਮਾਣੇਗੀ। ਕਿਉਂਕਿ ਜਿਹੜੀ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਆਖੀ ਸੀ ਨਾ ਵੀ ਅਸੀਂ ਖਾਲਿਸਤਾਨ ਨਹੀਂ ਮੰਗਦੇ, ਅਸੀਂ ਆਪਣਾ ਹੱਕ ਮੰਗਦੇ ਹਾਂ, ਪਰ ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਹੋਇਆ ਉਸ ਦਿਨ ਤੁਸੀਂ ਆਪੇ ਨੀਂਹ ਰੱਖ ਦੇਣੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਓ ਕਦੇ ਮੰਗਿਆ ਕਿਸੇ ਨਾ ਰਾਜ ਦਿੱਤੇ ਰਾਜ

ਮੈਂ ਇੱਕ ਗੱਲ ਕਰ ਲੱਗਾ ਹਾਂ ਕਿ ਆਪਾਂ ਉਸ ਪੰਜਾਬ ਤੋਂ ਆਏ ਹਾਂ ਆਪਣੇ ਪਿੰਡਾਂ ਵਿੱਚ ਸਾਧ ਸਿੰਘ ਜੀ ਸੰਨੀ ਕੁੱਟ ਫਿਰਦੇ ਆ, ਜਿਨ੍ਹਾਂ ਨੂੰ ਆਪਾਂ ਟੱਪਰੀ ਵਾਸ ਕਹਿ ਦਿੰਦੇ ਹਾਂ, ਜਿਹੜੇ ਵਿਚਾਰੇ ਗਡੀਰੀਆਂ ਜੀ ਲੈ ਕੇ ਨਾਲ ਹੀ ਉਹਨਾਂ ਕੁੱਤੇ ਲਏ ਹੁੰਦੇ ਆ, ਨਾਲ ਹੀ ਉਹਨਾਂ ਨੇ ਬੱਕਰੀਆਂ ਬੰਨੀਆਂ, ਨਾਲ ਹੀ ਉਹਨਾਂ ਨੇ ਮੱਝਾਂ ਗਾਵਾਂ, ਭਾਵ ਕਿ ਉਹਨਾਂ ਕੋਲ ਕੋਈ ਵੀ ਆਪਣਾ ਘਰ ਨਹੀਂ। ਉਹਨਾਂ ਨੂੰ ਜੇ ਪੁੱਛੀਏ ਨਾ ਤੁਸੀਂ ਕੌਣ ਹੋ, ਤੇ ਸਾਧ ਸਿੰਘ ਜੀ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਅਸੀਂ ਰਾਣੇ ਸਾਂਗੇ ਦੀ ਔਲਾਦ ਹਾਂ, ਓਏ ਅਸੀਂ ਰਾਣੇ ਪ੍ਰਤਾਪ ਦੀ ਔਲਾਦ ਹਾਂ। ਇੱਕ ਮਿਸਾਲ ਮੈਂ ਦੇਣ ਲੱਗਾ ਏ, ਜਿਨ੍ਹਾਂ ਦੇ ਆਪਣੇ ਰਾਜ ਭਾਗ ਨਹੀਂ ਹੁੰਦੇ। ਤੇ ਸਤਿਕਾਰਯੋਗ ਸਾਧ ਸੰਗਤ ਜੀ, ਫਿਰ ਜੇ ਕੋਈ ਸੈਕਟਰੀ ਸਾਹਿਬ ਵਰਗਾ ਸਿਆਣਾ ਪੁਰਖ ਪੁੱਛੇ ਵੀ ਤੁਸੀਂ ਫਿਰ ਏਡੇ ਵੱਡੇ ਯੋਧਿਆਂ ਦਾ ਨਾਂ ਲੈਂਦੇ ਹੋ ਜਿਨ੍ਹਾਂ ਨੇ ਤਲਵਾਰਾਂ ਵਾਹੀਆਂ, ਜੰਗਾਂ ਕੀਤੀਆਂ ਤੁਹਾਡੇ ਬਦਲੇ, ਤੇ ਤੁਸੀਂ ਪਿੰਡ ਪਿੰਡ ਕਿਉਂ ਮੰਗਦੇ ਫਿਰਦੇ ਹੋ? ਸਾਧ ਸੰਗਤ ਜੀ ਆਪਣੇ ਅਤੀਤ ਨੂੰ ਯਾਦ ਕਰਕੇ ਅੱਖਾਂ ਵਿੱਚੋਂ ਹੰਝੂ ਵਹਾ ਕੇ ਦੁਆਥੜਾ ਮਾਰ ਕੇ ਪਿੱਟਦੇ ਨੇ ਵੀ ਅੱਜ ਇਹ ਸਾਡੀ ਹਾਲਤ ਪਤਾ ਕਿਉਂ ਬਣ ਗਈ? ਅਸੀਂ ਆਪਣਾ ਇਤਿਹਾਸ ਭੁੱਲ ਗਏ, ਅਸੀਂ ਆਪਣਾ ਪਿਛੋਕੜ ਭੁੱਲ ਗਏ। ਤੇ ਜਿਹੜੀਆਂ ਕੌਮਾਂ ਆਪਣਾ ਪਿਛੋਕੜ, ਆਪਣਾ ਵਿਰਸਾ, ਆਪਣਾ ਸਿਧਾਂਤ, ਆਪਣਾ ਫਲਸਫਾ ਭੁੱਲ ਜਾਂਦੀਆਂ ਨੇ ਸਾਧ ਸੰਗਤ, ਫਿਰ ਮਾਲਵੇ ਦੇ ਮਹਾਨ ਸ਼ਹਿਰ ਹੋਏ ਨੇ ਬਾਪੂ ਕਰਨੈਲ ਸਿੰਘ ਜੀ ਪਾਰਸ, ਉਹਨਾਂ ਨੇ ਲੈਣਾ ਤੇ ਚਾਰ ਲਿਖੀਆਂ ਪਰ ਵਿੱਚੋਂ ਤੱਤ ਬੜਾ ਵੱਡਾ ਕੱਢਿਆ। ਕੀ ਲਿਖਦੇ ਹੋ? ਉਹ ਲਿਖਦੇ ਨਾਲ ਮੰਤਰਾਂ ਨਹੀਂ ਮਿਸਾਲ ਬਲਦੀ, ਤੇਲ ਮੁੱਕੇ ਤੋਂ ਦੀਵਾ ਹੋ ਗੁੱਲ ਜਾਏ, ਲੱਖ ਯਤਨ ਕਰੀਏ ਪਰ ਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਏ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਏ, ਪਾਰਸ ਮਿੱਟ ਜਾਂਦੀ ਹਰਫ ਗਲਤ ਵਾਂਗਰੋ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਬਾਕੀ

0: ਉਹ ਪੂਰਨਾ ਪੌਂਟ ਦੇ ਪੱਤਣਾ ਤੇ ਥੱਲੇ ਸ਼ੇਕ ਹੋਜਣ ਜਿੰਨਾ ਬੇੜੀਆਂ ਦੇ ਉਹਨਾਂ ਕੋਲ ਨਾ ਪਾਰਸਾ ਰਾਜ ਰਹਿੰਦੇ ਅੰਦਰ ਫੁੱਟ ਪੈਰ ਕੌਮਾਂ ਜਿਹੜੀਆਂ ਦੇ ਅੰਦਰ ਫੁੱਟ ਪੈਰ ਕੌਮਾਂ ਜਿਹੜੀਆਂ ਦੇ
1: ਜਿਹੜੀਆਂ ਕੌਮਾਂ ਦੇ ਅੰਦਰ ਫੁੱਟ ਪੈ ਜਾਂਦੀ ਹੈ ਛਾ ਸੰਗਤ ਘੜਿਓ ਪਾਣੀ ਨਸ ਜਾਂਦਾ ਹੈ ਤੇ ਸਾਧ ਸਿੰਘ ਜੀ ਬੜਾ ਵੱਡਾ ਕੌਮਾਂ ਦਾ ਨੁਕਸਾਨ ਹੁੰਦਾ ਹੈ ਉਹ ਭਰਪਾਈ ਬੜੀ ਔਖੀ ਹੁੰਦੀ ਹੈ। ਅੱਜ ਆਪਾਂ ਜਥੇਦਾਰ ਹਰਜੀਤ ਸਿੰਘ ਨਿੱਜਰ ਹਰਦੀਪ ਸਿੰਘ ਜੀ ਸਤਿਕਾਰਯੋਗ ਨਿੱਜਰ ਸਾਹਿਬ ਜਿਨ੍ਹਾਂ ਦਾ ਤੀਸਰਾ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਕੱਲ ਸੈਕਟਰੀ ਸਾਹਿਬ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਆਪਾਂ ਸਾਰੇ ਕਹਿੰਦੇ ਪੰਜਾਬ ਤੋਂ ਆ ਕੇ ਜਾਂ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਆ ਕੇ ਇਹ ਭਾਰਤ ਦੇ ਕੋਨੇ ਕੋਨੇ ਤੋਂ ਆ ਕੇ ਇਸ ਦੇਸ਼ ਵਿੱਚ ਦਿਨ ਰਾਤ ਮਿਹਨਤ ਕੀਤੀ ਅੱਤ ਦੀ ਗਰਮੀ ਵਿੱਚ ਅੱਤ ਦੀ ਸਰਦੀ ਵਿੱਚ ਅੱਜ ਸਾਡੀ ਮਿਹਨਤ ਦਾ ਮੁੱਲ ਪਿਆ। ਸਾਡੀ ਸਿੱਖ ਕਮਿਊਨਿਟੀ ਜਿੱਥੇ ਵੀ ਜਾਂਦੀ ਹੈ ਇੱਥੇ ਲੰਗਰਾਂ ਦਾ ਪ੍ਰਬੰਧ ਕਰਦੀ ਹੈ ਏਡੇ ਆਲੀ ਸ਼ਾਨ ਗੁਰਦੁਆਰੇ ਤਾਂ ਕਿ ਸਾਡੇ ਬੱਚਿਆਂ ਨੂੰ ਜਦੋਂ ਮਾਪੇ ਲੈ ਕੇ ਆਉਣ ਤੇ ਇਹ ਭੁੱਲ ਨਾ ਜਾਣ ਵੀ ਇਹ ਫਲਸਫਾ ਸਾਡਾ ਕਿੱਡਾ ਵੱਡਾ ਹੈ। ਤੇ ਸਾਧ ਸਿੰਘ ਜੀ ਉਹਨਾਂ ਦਾ ਵੀ ਜੀ ਕਰਦਾ ਸੀ ਜੇ ਉਹ ਇਹ ਸੰਘਰਸ਼ ਵਿੱਚ ਨਾ ਕੁੱਦਦੇ ਉਹ ਵੀ ਚੜ੍ਹਦੀ ਕਲਾ ਦੇ ਨਾਲ ਆਪਣੀ ਜੌਬ ਕਰ ਰਹੇ ਸਨ ਆਪਣਾ ਕਾਰੋਬਾਰ ਕਰ ਰਹੇ ਸਨ ਔਰ ਉਹਨਾਂ ਨੂੰ ਵੀ ਇਹ ਤਰਸ ਮਹਾਰਾਜ ਨੇ ਉਹਨਾਂ ਦੇ ਅੰਦਰ ਭਰ ਦਿੱਤਾ ਕਿ ਮੇਰੀ ਕੌਮ ਬਦਲਾ ਕੀ ਬਣੇਗਾ। ਔਰ ਜਿਵੇਂ ਸਾਹਿਬ ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਆ ਗਿਆ ਸੀ ਨਾ ਤੇ ਕਲਗੀ ਵਾਲੇ ਪਾਤਸ਼ਾਹ ਨੇ ਚਮਕੌਰ ਦੀ ਗੜੀ ਚ ਆਖਿਆ ਸ਼ਾਬਾਸ਼ ਪੁੱਤਰਾ ਜੇ ਮੈਂ ਤੈਨੂੰ ਆਪ ਆਵਾਜ਼ ਮਾਰਦਾ ਕਿ ਜੀਤ ਸਿੰਘ ਸ਼ਹੀਦ ਹੋ ਗਿਆ ਤੂੰ ਆ ਤੇ ਤਵਾਰੀਖ ਬਦਲ ਜਾਣੀ ਸੀ ਪਰ ਤੂੰ ਆਪਣੇ ਆਪ ਆਇਆ ਹੈ ਮੈਦਾਨੇ ਜੰਗ ਵਿੱਚ ਐਸੀ ਪਿਰਤ ਪਾ ਚੱਲਿਆ ਐਸਾ ਸਿਧਾਂਤ ਤੂੰ ਪਾ ਚੱਲਿਆ ਹੈ ਇੱਕ ਗੱਲ ਯਾਦ ਰੱਖੀ ਆਉਣ ਵਾਲੇ ਸਮੇਂ ਵਿੱਚ ਜਦੋਂ ਮੇਰੀ ਕੌਮ ਤੇ ਭੀੜ ਬਣੇਗੀ ਕਿਸੇ ਨੂੰ ਆਵਾਜ਼ ਨਹੀਂ ਮਾਰਨੀ ਪਵੇਗੀ ਇਹ ਮੰਜ਼ਿਲ ਕਾਫਲੇ ਦੀ ਰੁਕੇਗੀ ਨਹੀਂ ਇਸੇ ਤਰ੍ਹਾਂ ਇਹਦੇ ਵਿੱਚ ਸੂਰਮੇ ਜੰਮ ਜੰਮ ਕੇ ਆਉਣਗੇ ਤੇ ਸ਼ਹੀਦ ਹੋਣਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਸਾਧ ਸੰਗਤ ਇੱਕ ਬੜੀ ਪਿਆਰੀ ਰਚਨਾ ਮੇਰੇ ਸਤਿਕਾਰਯੋਗ ਪਿਤਾ ਗਿਆਨੀ ਸਰੂਪ ਸਿੰਘ ਸੂਰਵਿੰਡ ਸਾਹਿਬ ਦੇ ਨਾਲ ਔਰ ਬਾਪੂ ਬਲਦੇਵ ਸਿੰਘ ਬੈਂਕਾ ਜੀ ਦੇ ਨਾਲ ਉਹਨਾਂ ਦੇ ਸਾਥੀ ਸਨ ਗਿਆਨੀ ਜਗਦੀਸ਼ ਸਿੰਘ ਜੀ ਰੰਧਾਵਾ ਉਹਨਾਂ ਨੇ ਇੱਕ ਬੜੀ ਪਿਆਰੀ ਰਚਨਾ ਲਿਖੀ ਕਵਿਤਾ ਦੀ ਮੰਗ ਕੱਲ ਦੀ ਆ ਰਹੀ ਸੀ ਉਹਨਾਂ ਨੇ ਵੀਰਾਂ ਨੇ ਕਿਤੇ ਮਾਲਟਨ ਸਿੰਘ ਸਭਾ ਗੁਰੂ ਘਰ ਤੋਂ ਸੁਣੀ ਕਿਉਂਕਿ 6 ਜੂਨ 1984 ਨੂੰ ਸਾਰਾ ਇਤਿਹਾਸ ਅਸੀਂ ਸੁਣਾਉਂਦੇ ਰਹੇ ਉਹ ਕਹਿੰਦੇ ਇਹ ਕਵਿਤਾ ਜ਼ਰੂਰ ਸੁਣਾ ਦਿਓ। ਇਹ ਕਵਿਤਾ ਹੈ ਜਦੋਂ ਸੰਘਰਸ਼ ਦੀ ਆਰੰਭਤਾ ਹੋਈ ਸੀ ਵੀ ਸਿੰਘਾਂ ਨੇ ਉਸ ਭਾਵ ਸਾਗਰ ਦੇ ਵਿੱਚ ਇਸ ਬੇੜੀ ਨੂੰ ਠੇਲਤਾ ਹੈ ਔਰ ਸਤਿਗੁਰ ਕਿਰਪਾ ਕਰੇਗਾ ਆਪੇ ਬੰਨੇ ਲਾ ਲੈਣਗੇ ਔਰ ਹੱਕਾਂ ਖਾਤਰ ਜਿਨ੍ਹਾਂ ਸਾਡੇ ਸੂਰਮਿਆਂ ਨੇ ਲੜਕੇ ਮਰਨਾ ਪ੍ਰਵਾਨ ਕਰ ਲਿਆ ਹੈ ਉਹਨਾਂ ਦੇ ਕਰਨੀ ਨਾਮੇ ਨੂੰ ਪ੍ਰਣਾਮ ਕਰਨ ਵਾਲੀ ਬੜੀ ਕਵਿਤਾ ਤੇ ਬਾਕੀ ਜਿੱਥੇ ਕੱਲ ਰਹਿੰਦਾ ਇਤਿਹਾਸ ਛੱਡਿਆ ਸੀ ਉੱਥੋਂ ਸ਼ੁਰੂ ਕਰਕੇ ਆਪਾਂ ਸਮਾਪਤੀ ਕਰਾਂਗੇ। ਕੱਲ ਸਾਡੇ 5 ਮਿੰਟ ਵੱਧ ਲੱਗ ਗਏ ਸਨ ਇਸ ਕਰਕੇ ਅਸੀਂ ਮਾਫੀ ਮੰਗਦੇ ਹਾਂ। ਅੱਜ ਜਦੋਂ ਸਿੰਘ ਸਾਹਿਬ ਹੁਣੀ ਆ ਗਏ ਤੇ 5 ਮਿੰਟ ਹੋ ਸਕਦਾ 3-4 ਮਿੰਟ ਅਸੀਂ ਛੱਡ ਕੇ ਜਾਈਏ ਗੁਰੂ ਕਿਰਪਾ ਕਰੇ ਆਓ ਬੜੀ ਚੜ੍ਹਦੀ ਕਲਾ ਦੇ ਨਾਲ ਸਾਡਾ ਜਥਾ ਭਾਵੇਂ 14 ਤਰੀਕ ਤੱਕ ਹੀ ਇੱਥੇ ਹਾਜ਼ਰੀ ਭਰਨ ਵਾਸਤੇ ਆਇਆ ਸੀ ਪਰ ਸਤਿਕਾਰਯੋਗ ਗੁਰੂ ਘਰ ਦੇ ਸੈਕਟਰੀ ਸਰਦਾਰ ਭੁਪਿੰਦਰ ਸਿੰਘ ਜੀ ਹੋਠੀ ਸਾਹਿਬ ਨੇ ਜਥੇਦਾਰ ਦਲਜੀਤ ਸਿੰਘ ਜੀ ਸਿੱਖੋਂ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਮਾਣਯੋਗ ਮੁੱਖ ਸੇਵਾਦਾਰ ਉਹਨਾਂ ਨੂੰ ਕਹਿ ਕੇ ਆਖਿਆ ਵੀ 18 ਤਰੀਕ ਤੱਕ ਇਸ ਜਥੇ ਨੇ ਹਾਜ਼ਰੀ ਭਰਨੀ ਹੈ ਅਸੀਂ ਕਰਮਾਂ ਵਾਲੇ ਹਾਂ ਭਾਗਾਂ ਵਾਲੇ ਹਾਂ ਇਸ ਸ਼ਹੀਦੀ ਸਮਾਗਮ ਵਿੱਚ ਅਸੀਂ ਵੀ ਆਪਣੇ ਇਤਿਹਾਸ ਰਾਹੀਂ ਸੇਵਾ ਕਰ ਰਹੇ ਹਾਂ ਯੋਗਦਾਨ ਪਾ ਰਹੇ ਹਾਂ ਆਸ ਹੈ ਕਿ ਤੁਸੀਂ ਕਵੀਸ਼ਰਾਂ ਨੂੰ ਵੀ ਵੱਡੇ ਮਾਣ ਸਨਮਾਨ ਦੇ ਰਹੇ ਹੋ ਕਦਰਦਾਨੀ ਦਾ ਧੰਨਵਾਦ। ਹੁਣੇ ਹੁਣੇ ਦੁਪਹਿਰੇ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦਾ ਬੜਾ ਉੱਚਾ ਤੇ ਸੁੱਚਾ ਦਿਮਾਗ ਹੈ ਸਰਦਾਰ ਪਰਮਜੀਤ ਸਿੰਘ ਜੀ ਨਾਹਲ ਜਿਨ੍ਹਾਂ ਦੇ ਗ੍ਰਹਿ ਵਿਖੇ ਗਰੇ ਵੱਡੇ ਸਾਧ ਸਿੰਘ ਜੀ ਉਹਨਾਂ ਮਾਣ ਸਨਮਾਨ ਸਾਨੂੰ ਦਿੱਤੇ ਤੇ ਨਾਲੇ ਜਥੇਦਾਰ ਹਰਦੀਪ ਸਿੰਘ ਜੀ ਨਿੱਜਰ ਬਾਰੇ ਬੜੀਆਂ ਵਿਚਾਰਾਂ ਹੋਈਆਂ ਕੌਮੀ ਦਰਦ ਬਾਰੇ ਵਿਚਾਰਾਂ ਹੋਈਆਂ ਉਹ ਬੜਾ ਹੀ ਸਾਡੇ ਨਾਲ ਸਤਿਕਾਰ ਕਰਦੇ ਨੇ ਮਾਣ ਕਰਦੇ ਨੇ ਤੇ ਉਹ ਕਹਿੰਦੇ ਸੀ ਇੱਕ ਅਰਦਾਸ ਕਰ ਦਿਓ ਇਹਨਾਂ ਪ੍ਰਬੰਧਕਾਂ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਏਡੇ ਨੇਕ ਇਹ ਪ੍ਰੋਗਰਾਮ ਉਲੀਕਦੇ ਨੇ ਤੇ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੰਪੂਰਨ ਕਰਨ ਸਾਰਿਆਂ ਦੇ ਜਿਹੜੇ ਮਨ ਦੇ ਵਲਵਲੇ ਨੇ ਜਿਹੜੀ ਭਾਵਨਾ ਹੈ ਗੁਰਮਤਿ ਅਨੁਸਾਰ ਗੁਰੂ ਸਾਹਿਬ ਸੰਪੂਰਨ ਕਰਨ ਮਾਰੋ ਚੌਂਕੜੇ ਜੋੜੋ ਦੋਵੇਂ ਹੱਥ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ। तेरे भाने सरबत दा भला। ਇਹ ਸਮਾਗਮ ਵਿੱਚ ਬਿੰਤ ਬਿੰਤ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਨੇ, ਸਾਰਿਆਂ ਨੂੰ ਜੀ ਆਇਆਂ। ਉੱਥੇ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਹਿੱਲਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦਾ ਗਵਾਲੀਅਰ ਮੱਧ ਪ੍ਰਦੇਸ਼ ਦੇ ਵਿੱਚ ਸਾਧ ਸੰਗਤ ਜੀ ਬਹੁਤ ਵੱਡਾ ਉੱਥੇ ਗੁਰੂ ਘਰ ਬਣਾ ਕੇ ਕਮਾਲ ਕੀਤੀ ਪਈ। ਮਹਾਂਪੁਰਖਾਂ ਨੇ ਸਾਨੂੰ ਸੁਣਿਆ ਤੇ ਕਹਿੰਦੇ ਸੀ ਵੀ ਤੁਹਾਨੂੰ 2-3 ਜਨਵਰੀ ਨੂੰ ਜੇ ਤੁਸੀਂ ਚਲੇ ਜਾਣਾ ਉੱਥੇ ਤੇ ਗਵਾਲੀਅਰ ਦੇ ਦਰਸ਼ਨ ਕਰਾਵਾਂਗੇ ਲਾਗੇ ਤੁਹਾਨੂੰ। ਮੈਂ ਕਿਹਾ ਜੀ ਧੰਨਵਾਦ, ਸਾਡੀ ਡਿਊਟੀ ਇਹ ਆ ਸਿੱਖ ਪੰਥ ਦਾ ਪ੍ਰਚਾਰ ਕਰਨਾ। ਤੇ ਨਾਲ ਸਾਡੇ ਭਾਜੀ ਸਰਬਜੀਤ ਸਿੰਘ ਜੀ ਢਿੱਲੋਂ, ਉਹ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਨੇ ਪਰਿਵਾਰ ਸਮੇਤ, ਕਦਰਦਾਨੀ ਦਾ ਧੰਨਵਾਦ। ਆਓ ਸਰਵਣ ਕਰੋ ਜੀ ਲੈਕਚਰ, ਕਵਿਤਾ ਆਪਣਾ ਆਪ ਦੱਸੇਗੀ। ਇਉਂ ਬਿਆਨ
2: ਸਿੰਘਾ ਅੰਤ ਫੈਸਲੇ ਕੀਤੇ, ਹੱਕ ਨਹੀਂ ਮਿਲਣੇ ਚੁੱਪ ਚੁਪੀਤੇ, ਸਾਡੇ ਮੂੰਹ ਸੈਂਟਰਣੇ ਸੀਤੇ ਰਾਜ ਦੇ ਬਲੀ ਉੱਤੇ, ਕਿਵੇਂ ਉਹ ਦਬਾ ਲੈਣਗੇ ਬੇੜੀ ਭਵ ਸਾਗਰੀ ਵਿੱਚ ਠੇਲੀ ਕੌਮ ਦਿਆਂ ਸ਼ੇਰਾਂ ਨੇ, ਆਪੇ ਬੰਨੇ ਲਾ ਲੈਣਗੇ।
0: ਨਾਹੀਂ ਸਿੰਘ ਗੁਰਾਂ ਦੇ ਝੁਕਦੇ ਉਹ ਕੱਖਾਂ ਨਾਲ, ਨਹੀਂ ਹੜ ਰੁਕਦੇ ਫਿਰਦੇ ਸਿੰਘ ਗੁਰਾਂ ਦੇ, ਬੁੱਕ ਦੇ ਲੈਣੇ ਹੱਕ ਅਸਾਂ ਤੁਰੇ ਘੱਤ ਕੇ ਵਹੀਰਾਂ ਨੇ, ਹੱਕਾਂ ਖਾਤਰ ਲੜਕੇ ਮਰਨਾ ਘਰ ਪਰਵਾਨ ਲਿਆ, ਜਿੰਦਾ ਦੇ ਲੈ

0: ਸਾਡੇ ਮੂੰਹ ਸੈਂਟਰਨੇ ਸੀਤੇ ਰਾਜ ਦੇ ਬਲੀ ਉੱਤੇ ਕਿਵੇਂ ਉਹ ਦਬਾ ਲੈਣਗੇ ਬੇੜੀ ਭਵ ਸਾਗਰ ਵਿੱਚ ਠੇਲੀ ਕੌਮ ਦੀਆਂ ਸ਼ੇਰਾਂ ਨੇ ਆਪੇ ਬੰਨੇ ਲਾ ਲੈਣਗੇ
1: ਨਹੀਂ ਸਿੰਘ ਗੁਰਾਂ ਦੇ ਝੁਕਦੇ ਉਹ ਕੱਖਾਂ ਨਾਲ ਨਹੀਂ ਹੜ ਰੁਕਦੇ ਫਿਰਦੇ ਸਿੰਘ ਗੁਰਾਂ ਦੇ ਬੁੱਕਦੇ ਲੈਣੇ ਹੱਕ ਅਸਾਂ ਤੁਰੇ ਘੱਤ ਕੇ ਵਹੀਰਾਂ ਨੇ ਹੱਕਾਂ ਖਾਤਰ ਲੜਕੇ ਮਰਨਾ ਕਰ ਪ੍ਰਵਾਨ ਲਿਆ ਜਿੰਦਾ ਦੇ

0: ਦੱਸਦੀ ਦਸਵੇਂ ਗੁਰਾਂ ਦੀ ਨੀਤੀ ਤੇ ਪਾਰੀ ਸੱਚਿਆਂ ਨਾਲ ਪ੍ਰੀਤੀ ਉਹ ਸਾਰੀ ਜਿੰਨਾ ਪੰਥ ਦੀ ਕੀਤੀ ਤਾਕਤ ਬਖਸ਼ੀ ਏ ਲਾਜਾਂ ਉਹ ਰਖਾ ਲੈਣਗੇ ਬੇੜੀ ਭਵ ਸਾਗਰ ਵਿੱਚ ਠੇਲੀ ਕੌਮ ਦੀਆਂ ਸ਼ੇਰਾਂ ਨੇ ਆਪੇ ਬੰਨੇ ਆਪੇ ਬੰਨੇ ਲਾ ਲੈਣਗੇ
1: ਉਹ ਤਾਰਾ ਹੂ ਮੈਦਾਨ ਦੇ ਅੰਦਰ ਉਹ ਕਿਵੇਂ ਤਾਇਆ ਗੁਨਾਹ ਦਾ ਮੰਦਰ ਨਤਾਰਾ ਹੂ ਮੈਦਾਨ ਦੇ ਅੰਦਰ ਉਹ ਕਿਵੇਂ ਤਾਇਆ ਗੁਨਾਹ ਦਾ ਮੰਦਰ ਨਾਹੀ ਭੈਣ ਮਿਆਨਾ ਅੰਦਰ ਤੇ ਗਾਂ ਲਿਸ਼ਕਦੀਆਂ ਆਜ਼ਾਦ ਹੋਈਆਂ ਸ਼ਮ ਸ਼ੀਰਾਂ ਨੇ ਹੱਕਾਂ ਖਾਤਰ ਲੜਕੇ ਮਰਨਾ ਘਰ ਪਰਵਾਨ ਲਿਆ ਜਿੰਦਾ ਦੇ ਲੈ

ਅਮਰੀਕ ਸਿੰਘ ਛਬਿਆ ਸਿੰਘ ਰੱਲੇ ਫੌਡੀ ਰੋਲ ਸੁੱਟੇ ਦੂਲੇ ਸਿੰਘ ਬਾਲਾ ਵੀਰਾਂ ਨੇ ਹੱਕਾਂ ਖਾਤਰ ਲੜਕੇ ਮਰਨਾ ਘਰ ਪਰਵਾਨ ਲਿਆ ਜਿੰਦਾ ਦੇ ਲੈ

ਐਵੇਂ ਰੋਲ ਰਹੇ ਬੇ ਪੀਰੇ ਹੀਰੇ ਚਮਕਣਗੇ ਕਦੇ ਨਾ ਛਪਾਉਣੇ ਲੀਰਾਂ ਨੇ ਹੱਕਾਂ ਖਾਤਰ ਲੜਕੇ ਮਰਨਾ।

ਹੀਰੇ ਚਮਕਣਗੇ ਕਦੇ ਨਾ ਛਪਾਉਣੇ ਲੀਰਾਂ ਨੇ ਹੱਕਾਂ ਖਾਤਰ ਲੜਕੇ ਮਰਨਾ।

ਜਨਰਲ ਭਾਈ ਸ਼ਬੇਗ ਸਿੰਘ ਜੀ ਧਰਮ ਦੀ ਖਾਤਰ ਜਿੰਦ ਲਗਾ ਗਿਆ ਜਨਰਲ ਭਾਈ ਸ਼ਬੇਗ ਸਿੰਘ ਜੀ ਧਰਮ ਦੀ ਖਾਤਰ ਜਿੰਦ ਲਗਾ ਗਿਆ।

0: ਧਰਮ ਦੀ ਖਾਤਰ ਜਿੰਦ ਲਗਾ ਗਿਆ ਜਨਰਲ ਭਾਈ ਸ਼ਬੇਗ ਸਿੰਘ ਜੀ ਧਰਮ ਦੀ ਖਾਤਰ ਜਿੰਦ ਲਗਾ ਗਿਆ ਜਨਰਲ ਭਾਈ ਸ਼ਬੇਗ ਸਿੰਘ ਜੀ ਧਰਮ ਦੀ ਖਾਤਰ ਜਿੰਦ ਲਗਾ ਗਿਆ ਜਨਰਲ ਭਾਈ ਸ਼ਬੇਗ ਸਿੰਘ ਜੀ ਧਰਮ ਦੀ ਖਾਤਰ ਜਿੰਦ ਲਗਾ ਗਿਆ
1: ਜਦ ਤੱਕ ਸੂਰਜ ਚੰਦ ਰਹੇਗਾ ਯੋਧੇ ਨੂੰ ਸਿਰ ਨਿਉਂਦਾ ਰਹੇਗਾ ਜਰਨਲ

ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਜੋ ਆਪਣਾ ਨਾਵਾ ਲਿਖਵਾ ਗਿਆ ਜਨਰਲ ਭਾਈ ਸ਼ਬੇਗ ਸਿੰਘ ਜੀ ਧਰਮ ਦੀ ਖਾਤਰ ਜਿੰਦ ਲਗਾ।

0: ਜਰਨਲ ਭਾਈ ਸ਼ਬੇਗ ਸਿੰਘ ਜੀ ਧਰਮ ਦੀ ਖਾਤਰ ਜਿੰਦ ਲਗਾ ਗਿਆ।
1: ਆਉਣ ਵਾਲੀਆਂ ਪੀੜਾਂ ਪੀੜੀਆਂ ਸਦਾ ਸਾਧ ਸਿੰਘ ਜੀ ਉਹਦੇ ਡੁੱਲੇ ਹੋਏ ਖੂਨ ਵਿੱਚੋਂ ਆਜ਼ਾਦੀ ਦਾ ਰਾਹ ਵੇਖਣਗੀਆਂ। ਬਹੁਤ ਬਹੁਤ ਧੰਨਵਾਦ, ਕਰੋੜਾਂ ਵਾਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਾਰਾ ਸ਼ਹੀਦੀ ਸਮਾਗਮ ਚੱਲ ਰਿਹਾ ਹੈ। ਆਓ ਭਾਜੀ ਜਗੀਰ ਸਿੰਘ ਜੀ, ਮੱਖਣ ਮੰਡੀ ਅੰਮ੍ਰਿਤਸਰ ਜ਼ਿਲ੍ਹੇ ਦਾ ਮਹਾਨ ਨਗਰ, ਜਿੱਥੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਤੇ ਸੰਗਤਾਂ ਨੇ ਸਾਧ ਸਿੰਘ ਜੀ ਮੱਖਣ ਪਾ ਕੇ ਛਕਾਇਆ ਮਹਾਰਾਜ ਦੇ ਸਾਥੀਆਂ ਤੇ ਸਾਰੇ ਗੁਰੂ ਸਾਹਿਬਾਨ ਗੁਰੂ ਸਾਹਿਬਾਨ ਦੇ ਉਸ ਵੇਲੇ ਜਿੰਨੇ ਨਾਲ ਸੰਗਤਾਂ ਸਨ, ਤੇ ਮਹਾਰਾਜ ਨੇ ਇਸ ਨਗਰ ਦਾ ਨਾਂ ਹੀ ਮੱਖਣ ਮੰਡੀ ਰੱਖਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਉੱਥੇ ਹੋਲੇ ਮਹੱਲੇ ਤੇ ਕਈ ਦੀਵਾਨ ਸਾਨੂੰ ਇਹ ਸਾਦੇ ਨੇ, ਭਾਜੀ ਜਗੀਰ ਸਿੰਘ ਪਰਿਵਾਰ ਸਮੇਤ ਇੱਥੇ ਰਹਿ ਰਹੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਪਰਿਵਾਰ ਸਮੇਤ ਸਾਧ ਸਿੰਘ ਜੀ ਪਹੁੰਚੇ ਨੇ ਸ਼ਹੀਦੀ ਸਮਾਗਮ ਵਿੱਚ ਜੀ ਆਇਆਂ ਨੂੰ। ਆਓ ਇਹਨਾਂ ਕੁਝ ਕਹਿੰਦੇ ਹੋਏ ਖਮਾ ਦੇ ਜਾਜਕਾਂ ਕੱਲ ਨੂੰ ਇਦੋਂ ਅਗਲਾ ਪ੍ਰਕਰਨ ਲੈ ਕੇ ਫੇਰ ਹਾਜ਼ਰ ਹੋਵਾਂਗੇ। ਅਗਲਾ ਪ੍ਰੋਗਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਹੋਠੀ ਸਾਹਿਬ ਹੋਣਾ ਤੋਂ ਸਰਵਣ ਕਰੋ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦਾ ਜਸ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀ ਸ੍ਰੀ ਜਥਾ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਸੂਰਵਿੰਡ, ਉਹਨਾਂ ਦੇ ਸਾਥੀ ਸਮੂਹ ਸੰਗਤ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ। ਸੋ ਖਾਲਸਾ ਜੀ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਸਮੂਹ ਸੰਗਤਾਂ ਨੂੰ ਜਿਉਂ ਆਇਆ ਤੈਅ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ, ਕਿਉਂਕਿ ਇਹ ਖਾਲਸਾ ਜੀ ਜਿਹੜੇ ਸਾਰੇ ਸਮਾਗਮ ਨੇ ਇਹ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਜੋ ਸਭਾਵਾਂ ਨੇ, ਜੋ ਸਮਾਗਮ ਨੇ, ਉਸ ਦੇ ਵਿੱਚ ਆਪਣਾ ਬਣਦਾ ਤਿਲ ਫੁੱਲ ਜੋ ਵੀ ਹੈ ਉਹ ਪਾਉਂਦੇ ਰਹੀਏ, ਕਿਉਂਕਿ ਖਾਲਸਾ ਜੀ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਔਰ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਜੀ ਨਿੱਜਰ ਆਪ ਸਮੂਹ ਸੰਗਤਾਂ ਚੰਗੀ ਤਰ੍ਹਾਂ ਭਲੀ ਭਾਂਤ ਉਸ ਯੋਧੇ ਬਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਉਸ ਯੋਧੇ ਨੇ ਜੋ ਕੌਮ ਦੀ ਸੇਵਾ ਕੀਤੀ ਹੈ, ਗੁਰੂ ਘਰ ਦੇ ਵਿੱਚ ਚੱਲ ਰਹੇ ਕਾਰਜਾਂ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਖਾਲਸਾ ਜੀ। ਇਹੋ ਜਿਹਾ ਸੇਵਾਦਾਰ ਜਿਹੜਾ ਹੈ ਉਹ ਘੱਟ ਹੀ ਮਿਲਦਾ ਹੈ। ਸੋ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਾਂ। ਸੋ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਵੀ ਕੀਤਾ ਕਿ ਭਾਈ ਰਛਪਾਲ ਸਿੰਘ ਜੀ ਛੰਦੜਾ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ, ਕੋਟਾਂ ਕੋਟ ਪ੍ਰਣਾਮ ਇਹੋ ਜਿਹੇ ਯੋਧਿਆਂ ਨੂੰ ਜਿਨ੍ਹਾਂ ਨੇ ਖਾਲਸਾ ਜੀ ਉਸ ਵੇਲੇ ਦੀ ਜ਼ਾਲਮ ਸਰਕਾਰ ਦਾ ਮੂੰਹ ਤੋੜਿਆ। ਔਰ ਜਿੱਧਰ ਨੂੰ ਛੰਦੜਾ ਸਾਹਿਬ ਜਾਂਦੇ ਸੀ ਖਾਲਸਾ ਜੀ, ਜਿਹੜੀ ਪੁਲਿਸ ਸੀ ਉਹ ਸਾਹਮਣੇ ਮੂਹਰਿਓਂ ਪਾਸੇ ਹਟ ਜਾਂਦੀ ਸੀਗੀ। ਇਹੋ ਜਿਹਾ ਯੋਧਾ ਹੀ ਭਾਈ ਰਛਪਾਲ ਸਿੰਘ ਛੰਦੜਾ। ਸੋ ਉਹਨਾਂ ਦਾ ਆਪਾਂ ਸ਼ਹੀਦੀ ਦਿਹਾੜਾ ਵੀ ਜਿਹੜਾ ਹੈ ਸਾਰੇ ਗੁਰਮੁਖ ਪਿਆਰਿਆਂ ਦਾ ਐਤਵਾਰ ਨੂੰ ਵਿਸ਼ੇਸ਼ ਤੌਰ ਤੇ ਮਨਾਉਂਦੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਭਾਈ ਅਵਤਾਰ ਸਿੰਘ ਜੀ ਖੰਡਾ, ਜੋ ਕਿ ਭਾਈ ਸਾਹਿਬ ਜੀ ਦੀ ਸ਼ਹਾਦਤ ਤੋਂ 3 ਦਿਨ ਪਹਿਲਾਂ ਉਸ ਗੁਰਮੁਖ ਪਿਆਰੇ ਨੂੰ ਵੀ ਇੰਗਲੈਂਡ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤਾ ਗਿਆ, ਜਿਹੜੇ ਕਿ ਭਾਰਤ ਦੀ ਜ਼ਾਲਮ ਸਰਕਾਰ ਦੇ ਰਾਜ ਅੱਜ ਜਿਹੜੇ ਖੁੱਲ ਰਹੇ ਨੇ, ਅੱਜ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਨੇ ਉਹ ਕਹਿ ਰਹੀਆਂ ਨੇ ਕਿ ਭਾਈ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ। ਸੋ ਖਾਲਸਾ ਜੀ, ਗੱਲ ਇਹ ਹੈ ਕਿ ਜਿਹਨੇ ਵੀ ਕੌਮ ਦੀ ਪੰਥ ਦੀ ਆਵਾਜ਼ ਬੁਲੰਦ ਕਰਨੀ ਹੈ, ਭਾਰਤ ਦੀ ਜ਼ਾਲਮ ਸਰਕਾਰ ਨੇ ਹਮੇਸ਼ਾ ਯਤਨ ਕਰਨਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਵਾਜ਼ ਨੂੰ ਜਿਹੜਾ ਹੈ ਉਹ ਬੰਦ ਕੀਤਾ ਜਾਵੇ। ਪਰ ਗੁਰੂ ਦੀ ਕਿਰਪਾ ਦੇ ਨਾਲ ਪੰਥ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਜ਼ਾਲਮ ਸਰਕਾਰਾਂ ਦੇ ਜਿਹੜੇ ਉਹ ਮੂੰਹ ਮੋੜੇ ਗਏ ਨੇ, ਮੂੰਹ ਤੋੜੇ ਗਏ ਨੇ, ਟਾਕਰੇ ਕੀਤੇ ਗਏ ਨੇ।

ਚੜ੍ਹਦੀ ਕਲਾ ਦੇ ਨਾਲ ਜ਼ਾਲਮ ਸਰਕਾਰਾਂ ਦੇ ਜਿਹੜੇ ਉਹ ਮੂੰਹ ਮੋੜੇ ਗਏ ਨੇ, ਮੂੰਹ ਤੋੜੇ ਗਏ ਨੇ, ਟਾਕਰੇ ਕੀਤੇ ਗਏ, ਚੜ੍ਹਦੀ ਕਲਾ ਦੇ ਨਾਲ ਜ਼ਾਲਮ ਸਰਕਾਰਾਂ ਦੇ ਜਿਹੜੇ ਉਹ ਮੂੰਹ ਮੋੜੇ ਗਏ ਨੇ, ਮੂੰਹ ਤੋੜੇ ਗਏ ਨੇ, ਟਾਕਰੇ ਕੀਤੇ ਗਏ, ਚੜ੍ਹਦੀ ਕਲਾ ਦੇ ਨਾਲ ਜ਼ਾਲਮ ਸਰਕਾਰਾਂ ਦੇ ਜਿਹੜੇ ਉਹ ਮੂੰਹ ਮੋੜੇ ਗਏ ਨੇ, ਮੂੰਹ ਤੋੜੇ ਗਏ ਨੇ, ਟਾਕਰੇ ਕੀਤੇ ਗਏ, ਚੜ੍ਹਦੀ ਕਲਾ ਦੇ ਨਾਲ ਜ਼ਾਲਮ ਸਰਕਾਰਾਂ ਦੇ ਜਿਹੜੇ ਉਹ ਮੂੰਹ ਮੋੜੇ ਗਏ ਨੇ, ਮੂੰਹ ਤੋੜੇ ਗਏ ਨੇ, ਟਾਕਰੇ ਕੀਤੇ ਗਏ, ਜ਼ਾਲਮ ਸਰਕਾਰਾਂ ਦੇ ਜਿਹੜੇ ਉਹ ਮੂੰਹ ਮੋੜੇ ਗਏ ਨੇ, ਮੂੰਹ ਤੋੜੇ ਗਏ ਨੇ, ਟਾਕਰੇ ਕੀਤੇ ਗਏ ਨੇ। ਜੋ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹ ਵੀ ਕੱਲ ਨੂੰ ਪਹੁੰਚ ਰਹੇ ਨੇ। ਸੋ ਕੱਲ ਨੂੰ 6:30 ਵਜੇ ਤੋਂ ਲੈ ਕੇ 7:15-7 ਵਜੇ ਤੱਕ ਭਾਈ ਭਗਵਾਨ ਸਿੰਘ ਜੀ ਸੂਰਵਿੰਡ ਵਾਲੇ ਇਹਨਾਂ ਦਾ ਸਮਾਂ ਹੋਵੇਗਾ। 7:15 ਵਜੇ ਤੋਂ ਲੈ ਕੇ 9 ਵਜੇ ਤੱਕ ਖਾਲਸਾ ਜੀ ਜੋ ਆਤਮ ਰਸ ਕੀਰਤਨ ਦਰਬਾਰ ਸਜਣੇ ਨੇ, ਜਿਸ ਵਿੱਚ ਭਾਈ ਲਖਵਿੰਦਰ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਨੇ ਹਾਜ਼ਰੀਆਂ ਭਰਨੀਆਂ ਨੇ, ਔਰ 18 ਤਰੀਕ ਤੱਕ ਖਾਲਸਾ ਜੀ ਇਸੇ ਤਰ੍ਹਾਂ ਪ੍ਰੋਗਰਾਮ ਇਹ ਚੱਲਣੇ ਨੇ। ਸੋ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਏ, ਤਨ ਮਨ ਧਨ ਦੇ ਨਾਲ ਸਵਾਵਾਂ ਕਰਕੇ ਗੁਰੂ ਸਾਹਿਬ ਜੀਆਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਆਓ ਜੀ ਗੁਰਬਾਣੀ ਦੇ ਨਾਲ ਸ਼ਬਦ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

0: ਕੀਆਰਪੀ ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂ ਆਰ ਲਿਸਨਿੰਗ ਟੂ ਕੀਆਰਪੀ 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਹਉ ਮੈਂ ਰੋਗ ਮਾਨਕ ਕੋ ਦੀਨਾ ਕਾਮ ਰੋਗ ਮੈਂ ਗਲ ਵਸ ਕੀਨਾ ਦ੍ਰਿਸ਼ਟ ਰੋਗ ਪਛਮੂਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦਿਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ।

तो मेरा सतगुरु जोगी जो जो दिसे सो सो रोगी। जो भी दिखाई दे रहे है रोग दिखाई दे रहे है, रोग दे ही दर्शन होंदे ने। चल दे फिर दे मनुखां दे दर्शन नहीं, रोग दे दर्शन ने, रोगियां दे दर्शन ने। एक एक मनुख एक ऐसी तख्ती है जिस दे ते हजारां रोग लिखे हुए ने। पढ़न दी समर्था होवे मनुख खुद पढ़ सकदा है, वरना ये तख्ती खुद भी बोलन लग पैंदी है और खुद भी बयान करन लग। रूहे जमीन ते एक जो अपने नु खुद पढ़ के सुनांदी है, मैं दुखी हां ए रोग है। धन गुरु नानक देव जी महाराज कहंदे ने हर रोगां दी पंड है, दुखां दी पंड है, सिर्फ खोलन दी देर है। जरा जिया खोलिए सवाए दुखां दे होर कुछ निकलदा ही नहीं। दुख की पंडा खुलिया सुख ना निकस्यो कोय। गुरु नानक देव जी महाराज कहंदे ने हर मनुख दुखां दी पंड है, जरा खोलिए रंचक मात्र भी सुख लभदा नहीं, दुख है दुख है। इसी तरीके दे नाल महान दार्शनिक संत जो 2500 साल पहला है भारत दी भूमि विच होया, वैसे थे, नाम सिद्धार्थ सी, लेकिन बाद विच गौतम बुद्ध का कहलाया, उत्तम बुद्ध वाला, उत्तम सोचने वाला। दुनिया विच कुछ महापुरुष ऐसे होंदे ने ओ पिटी हुई लकीर दे हिस्से नहीं होंदे, उन्हां दे चलदियां ही लकीरां बनदियां ने। पिटी हुई लकीर तो मुराद अज तक जिना जिना रस्तियां तो जो सत पुरुष सत तक पहुंचे ने, उन्हां रस्तियां दा जो अनुगमन करे उन्हां ते ही चलन दी कोशिश करे, उसकी अपनी मेहनत कुछ नहीं, सिर्फ पिछे ही चले है। लेकिन दो महापुरुष जगत विच ऐसे हुए ने, एक महात्मा बुद्ध एक गुरु नानक, ये खुद चलते ने। इन्हां दी जीवन चेतना खुद रस्ता लभदी है और इन्हां दे चलन दे नाल रस्ता बनया। एक रस्ते दा नाम बोध धर्म पै गया, एक रस्ते दा नाम सिख धर्म पै गया। ये दोवें पिटी पिटाई लकीरां ते नहीं चले, दोहां ने बुलंद वांग एक गल कही है, जन्म दुख है, जीवन दुख है, मरण दुख है। अगर जन्म दुख है मरण दुख है ते जन्म ते मरण दे विचकार जो हो सकदा है वो सुख किस तरह हो सकदा है। जैसे कणक दे बीज तो कणक पैदा होंदी है, चनिया दे बीज तो चने ही पैदा होंदे ने। अगर जन्म दुख है तो इस दुख दे सारा जीवन दुखी होवेगा और कुछ नहीं, और अंतिम एक बहुत वड्डी दुख दी मोर लगेगी वो है मरण। धन गुरु नानक देव जी महाराज दी बाणी दा प्रमाण, हे प्रभु जन्म मरण निवार, प्रभु जन्म मरण निवार, हार परयो द्वार। कई दफा दार्शनिक चिंतक हैरान ने गुरमत नु समझण वाले महात्मा बुद्ध नु पढ़ने वाले, इतना दुख है, इतना दुख है, इतना दुख है, और इतने रोग ने, इतने रोग ने, मनुख जी किस तरह लेंदा है।
ਕਿਵੇਂ ਜੀ ਲੈਂਦਾ? ਇੱਕੋ ਹੀ ਜਵਾਬ ਹੈ, ਆਸਾ ਕਰਕੇ ਜੀ ਲੈਂਦਾ ਕਿ ਸ਼ਾਇਦ ਕੱਲ ਨਾ ਹੋਵੇ, ਤੋ ਸ਼ਾਇਦ ਦੇ ਜੀ ਲੈਂਦਾ। ਅੱਜ ਦੁੱਖ ਹੈ, ਸ਼ਾਇਦ ਕੱਲ ਨਾ ਹੋਵੇ। ਗੁਰਬਾਣੀ ਕਹਿੰਦੀ ਹੈ ਅੱਜ ਦੁੱਖ ਹੈ, ਕੱਲ ਵੀ ਦੁੱਖ, ਪਰਸੋਂ ਵੀ ਦੁੱਖ ਹੈ, ਅੰਤਿਮ ਸਮੇਂ ਤੱਕ ਦੁੱਖ ਹੈ। ਲੇਕਿਨ ਮਨੁੱਖ ਜੀ ਲੈਂਦਾ ਹੈ ਸੁੱਖ ਦੀ ਆਸਾ ਵਿੱਚ, ਦੁੱਖ ਦੇ ਚ ਜੀ ਲੈਂਦਾ ਹੈ ਸਿਰਫ ਸੁੱਖ ਦੀ ਆਸਾ ਵਿੱਚ। ਜੀਵਦਾ ਤੇ ਦੁਖੀ ਹੈ, ਆਸਾ ਸਿਰਫ ਸੁੱਖ ਦੀ ਹੁੰਦੀ ਹੈ। ਇਸ ਵਾਸਤੇ ਗੁਰਬਾਣੀ ਦਾ ਇਹ ਮਹਾਂਵਾਕ, ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਮਹਾਂਵਾਕ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ, ਆਸਾ ਤੇ ਇੱਕ ਬਹੁਤ ਵੱਡਾ ਬੰਧਨ ਹੈ। ਜਿਵਾਈ ਜਾਏਗੀ ਦੁੱਖ ਦੇ ਚ, ਜਿਵਾਈ ਜਾਏਗੀ, ਇਸ ਤੋਂ ਤੇ ਫਿਰ ਛੁਟਕਾਰਾ ਹੋਣਾ ਹੀ ਕਠਿਨ ਹੈ। ਔਰ ਆਸਾ ਕਰਕੇ ਜਿਹੜੇ ਧਾਰਮਿਕ ਕਰਮ ਕੀਤੇ ਉਹ ਵੀ ਬੰਧਨ ਬਣਨਗੇ। ਸ਼ਾਇਦ ਇਹ ਸੁੱਖ ਦੇਣ, ਇਹ ਸੁੱਖ ਦੇਣ, ਪਰ ਕੌਣ ਦੱਸੇ ਆਸਾ ਹੀ ਦੁੱਖ ਹੈ? ਤੇ ਆਸਾ ਕਰਕੇ ਜੋ ਕੁਛ ਕੀਤਾ ਉਸ ਵਿੱਚ ਕਿਸ ਤਰ੍ਹਾਂ ਸੁੱਖ ਹੋਵੇਗਾ? ਕਿਵੇਂ ਸੁੱਖ ਮਿਲ ਸਕਦਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਆਸਾ ਵਿੱਚ ਅਤ ਦੁੱਖ ਗਾਣਾ ਮਨਮੁਖ ਚਿਤ ਲਾਇਆ। ਜਿਸਨੇ ਆਪਣੇ ਮਨ ਨੂੰ ਸਾਹਮਣੇ ਰੱਖਿਆ, ਆਪਣੀ ਸੋਚ ਨੂੰ ਸਾਹਮਣੇ ਰੱਖਿਆ, ਸਾਰਾ ਜੀਵਨ ਆਸਾ ਵਿੱਚ ਬਤੀਤ ਕਰਦਾ ਹੈ, ਪਰ ਸਾਰਾ ਜੀਵਨ ਫਿਰ ਦੁੱਖ ਵਿੱਚ ਬਤੀਤ ਕਰਦਾ, ਕਿਉਂਕਿ ਸੁੱਖ ਦੀ ਤੇ ਸਿਰਫ ਆਸਾ ਹੈ, ਕੋਲ ਤੇ ਉਸਦੇ ਦੁੱਖ ਹੈ। ਇੱਕ ਵਿਦਵਾਨ ਦਾ ਐਸਾ ਕਹਿਣਾ ਹੈ ਕਿ ਇੱਕ ਰਿਸ਼ਟ ਪੁਸ਼ਟ ਸਰੀਰ ਗਾਲਬਨ 40 ਦਿਨ ਰੋਟੀ ਤੋਂ ਬਿਨਾਂ ਜੀ ਸਕਦਾ ਹੈ। ਉਹਦੇ ਸਰੀਰ ਦੇ ਅੰਦਰ ਇਤਨੀ ਚਰਬੀ ਹੈ, ਉਹਦੇ ਸਰੀਰ ਦੇ ਅੰਦਰ ਰਿਜ਼ਰਵ ਭੋਜਨ ਇਤਨਾ ਪਿਆ ਹੈ ਕਿ ਇਹਨੂੰ 40 ਦਿਨ ਜ਼ਿੰਦਾ ਰੱਖ ਸਕਦਾ ਹੈ। ਇੱਕ ਮਨੁੱਖ ਦਰਮਿਆਨੀ ਸਰੀਰਕ ਸ਼ੰਖਲਾ ਰੱਖਣ ਵਾਲਾ 40 ਦਿਨ ਰੋਟੀ ਤੋਂ ਬਿਨਾਂ ਜੀ ਸਕਦਾ ਹੈ, ਗਾਲਬਨ 3 ਦਿਨ ਪਾਣੀ ਤੋਂ ਬਿਨਾਂ ਵੀ ਜੀ ਸਕਦਾ ਹੈ। ਪ੍ਰਾਣਾਯਮ ਦੀ ਸਾਧਨਾ ਕਰਨ ਵਾਲੇ ਕਹਿੰਦੇ ਨੇ 8 ਮਿੰਟ ਸਵਾਸਾਂ ਤੋਂ ਬਿਨਾਂ ਵੀ ਜੀ ਸਕਦਾ ਹੈ। ਸਵਾਸ ਬੜੇ ਕੀਮਤੀ, ਪਾਣੀ ਬੜਾ ਕੀਮਤੀ, ਰੋਟੀ ਬੜੀ ਕੀਮਤੀ, ਪਰ ਰੋਟੀ ਦਾ 40 ਦਿਨ ਤਿਆਗ ਕੀਤਾ ਜਾ ਸਕਦਾ ਹੈ, ਪਾਣੀ ਦਾ 3 ਦਿਨ ਤਿਆਗ ਕੀਤਾ ਜਾ ਸਕਦਾ ਹੈ, ਸਵਾਸਾਂ ਦਾ ਵੀ 8 ਮਿੰਟ ਤਿਆਗ ਕੀਤਾ ਜਾ ਸਕਦਾ ਹੈ। ਤੋ ਇੱਕ ਗੱਲ ਸਪਸ਼ਟ ਹੋ ਗਈ ਕਿ ਮਨੁੱਖ 40 ਦਿਨ ਰੋਟੀ ਤੋਂ ਬਿਨਾਂ ਜੀ ਸਕਦਾ ਹੈ, 3 ਦਿਨ ਪਾਣੀ ਤੋਂ ਬਿਨਾਂ ਜੀ ਸਕਦਾ ਹੈ, 8 ਮਿੰਟ ਸਵਾਸਾਂ ਤੋਂ ਬਿਨਾਂ ਵੀ ਜੀ ਸਕਦਾ ਹੈ, ਲੇਕਿਨ ਆਸਾ ਤੋਂ ਬਿਨਾਂ ਤੇ 1 ਸੈਕਿੰਡ ਵੀ ਨਹੀਂ ਜੀ ਸਕਦਾ। ਪ੍ਰਾਣਾਯਮ ਦੀ ਸਾਧਨਾ ਵੀ ਆਸਾ ਕਰਵਾਏਗੀ, ਸਭ ਕੁਝ ਆਸਾ ਦੇ ਬੰਧਨ, ਦੁੱਖਾਂ ਦੇ ਬੰਧਨ ਬਣ ਜਾਂਦੇ ਨੇ। ਕਿਉਂ? ਅਗਰ ਇਹ ਆਸ ਹੀ ਛੱਡ ਦਈਏ, ਹੈ ਹੀ ਨਹੀਂ ਸੁੱਖ, ਹੈ ਹੀ ਨਹੀਂ ਸੁੱਖ, ਸ਼ਾਇਦ ਕੋਈ ਨਵੀਂ ਦੁਨੀਆ, ਉਹਦੇ ਦੁਆਰ ਖੁੱਲਣ, ਸ਼ਾਇਦ ਕੋਈ ਐਸਾ ਜਗਤ ਹੋਵੇ ਜਿੱਥੇ ਸੁੱਖ ਹੋਵੇ। ਪਰ ਜੈਸਾ ਜੀਵਨ ਹੈ, ਜੈਸਾ ਜਗਤ ਹੈ, ਜੈਸੀ ਜੀਵਨ ਸ਼ੈਲੀ ਹੈ, ਇਹਦੇ ਚ ਸੁੱਖ ਦੀ ਆਸਾ ਨੂੰ ਸੰਜੋ ਕੇ ਰੱਖਣਾ, ਇਹ ਤੇ ਹੱਥਕੜੀਆਂ ਨੂੰ ਕੰਗਣ ਸਮਝਣਾ, ਇਹ ਤੇ ਬੇੜੀਆਂ ਨੂੰ ਝਾਂਜਰ ਸਮਝਣਾ, ਇਹ ਤੇ ਜੇਲ੍ਹ ਨੂੰ ਆਪਣਾ ਘਰ ਸਮਝਣਾ। ਔਰ ਆਲਮ ਐਸਾ ਕਹਿੰਦੇ ਨੇ, ਲੰਬੀ ਕੈਦ ਦੀ ਸਜ਼ਾ ਭੋਗਣ ਵਾਲੇ ਉਮਰ ਕੈਦੀ ਕਈ ਦਫਾ ਵਾਕਈ ਜੇਲ੍ਹ ਦੀ ਤੰਗ ਤਾਰੀਕ ਕੋਠੜੀਆਂ ਨੂੰ ਆਪਣਾ ਘਰ ਹੀ ਸਮਝ ਲੈਂਦੇ, ਬੇੜੀਆਂ ਤੇ ਹੱਥਕੜੀਆਂ ਨੂੰ ਭੂਸ਼ਣ ਸਮਝ ਲੈਂਦੇ ਨੇ। ਅਗਰ ਬੇੜੀਆਂ ਤੇ ਭੂਸ਼ਣ, ਹੱਥਕੜੀਆਂ ਭੂਸ਼ਣ ਦਿਖਾਈ ਦੇ ਰਹੀਆਂ ਨੇ, ਗਹਿਣੇ ਦਿਖਾਈ ਦੇ ਰਹੀਆਂ ਨੇ, ਤਾਂ ਇਹਨਾਂ ਬੇੜੀਆਂ ਨੂੰ ਤੋੜਨਾ ਔਖਾ ਹੈ। ਬੇੜੀਆਂ ਤੋੜੀਆਂ ਜਾ ਸਕਦੀਆਂ ਅਗਰ ਬੇੜੀਆਂ ਬੇੜੀਆਂ ਦਿਖਾਈ ਦੇਣ,
ਹੱਥਕੜੀ ਕੱਢੀ ਜਾ ਸਕਦੀ ਅਗਰ ਹੱਥਕੜੀ ਹੱਥਕੜੀ ਦਿਖਾਈ ਦੇ ਪਰ ਜੇ ਹੱਥਕੜੀ ਕੰਗਣ ਦਿਖਾਈ ਦੇ ਰਹੀ ਹੈ ਜੇਲ ਦੀ ਤੰਗ ਤਾਰੀਕ ਕੋਠੜੀ ਆਪਣਾ ਘਰ ਦਿਖਾਈ ਦੇ ਰਿਹਾ ਤਾਂ ਕੌਣ ਆਜ਼ਾਦ ਕਰਾਏਗਾ।

ਹਜ਼ਾਰਾਂ ਸਾਲ ਦੀ ਯਾਤਰਾ ਤੋਂ ਬਾਅਦ ਖਾਕ ਬਣ ਜਾਂਦੇ ਨੇ। ਖਾਕ ਹਜ਼ਾਰਾਂ ਸਾਲ ਦੀ ਯਾਤਰਾ ਤੋਂ ਬਾਅਦ ਬਨਸਪਤੀ ਬਣ ਜਾਂਦੀ ਹੈ, ਔਰ ਬਨਸਪਤੀ ਹਜ਼ਾਰਾਂ ਸਾਲ ਦੀ ਯਾਤਰਾ ਤੋਂ ਬਾਅਦ ਕੀੜੇ ਮਕੌੜੇ ਪਸ਼ੂ ਪਕਸ਼ੀ ਬਣ ਜਾਂਦੀ ਹੈ, ਔਰ ਪਸ਼ੂ ਪਕਸ਼ੀ ਹਜ਼ਾਰਾਂ ਸਾਲ ਦੀ ਯਾਤਰਾ ਤੋਂ ਬਾਅਦ ਇੱਕ ਦਿਨ ਮਨੁੱਖ ਬਣ ਜਾਂਦੇ ਨੇ। ਯਾਤਰਾ ਬੜੀ ਲੰਬੀ ਹੈ, ਮਨੁੱਖ ਵੀ ਰਸਤੇ ਵਿੱਚ ਹੈ, ਪਸ਼ੂ ਵੀ ਰਸਤੇ ਵਿੱਚ ਨੇ, ਬਨਸਪਤੀ ਵੀ ਰਸਤੇ ਵਿੱਚ ਹੈ, ਪੱਥਰ ਵੀ ਰਸਤੇ ਵਿੱਚ ਨੇ। ਕਈ ਜਨਮ ਸੈਲਗਿਰ ਕਰਿਆ, ਜੈਸੇ ਰਾਜਪਥ ਤੇ ਅਸੀਂ ਚੱਲ ਰਹੀ ਹੋਈਏ, ਸ਼ਾਹਰਾਹ ਤੇ ਜਾ ਰਹੇ ਹੋਈਏ, ਕੋਈ ਸਾਥੋਂ ਅੱਗੇ ਹੈ, ਕੋਈ ਪਿੱਛੇ ਹੈ, ਕੋਈ ਬਹੁਤ ਪਿੱਛੇ ਹੈ, ਕੋਈ ਬਹੁਤ ਅੱਗੇ ਹੈ। ਇਸੇ ਤਰ੍ਹਾਂ ਕਹਿ ਸਕਦੇ ਹਾਂ ਪੱਥਰ ਤੇ ਸਭ ਤੋਂ ਪਿੱਛੇ ਹੈ। ਪਸ਼ੂ ਦੇ ਵੀ ਵੈਸੇ ਅਖਰੀ ਅਰਥ ਨੇ ਜੋ ਪਾਸ਼ ਦੇ ਚ ਹੈ, ਪਿੱਛੇ ਹੈ। ਮਨੁੱਖ ਪਸ਼ੂਆਂ ਨੂੰ ਤੇ ਪਿੱਛੇ ਛੋੜ ਆਇਆ ਹੈ, ਪਰ ਪਰਮਾਤਮਾ ਹੋਣਾ ਅਜੇ ਬਾਕੀ ਹੈ, ਛੋੜ ਆਇਆ ਹੈ ਪਸ਼ੂਆਂ ਨੂੰ ਪਿੱਛੇ। ਲੇਕਿਨ ਪਿੱਛੇ ਦੀ ਖਿੱਚ ਬੜੀ ਹੈ, ਪਿੱਛੇ ਦੀ ਤਲਬ ਬੜੀ ਹੈ। ਪਿਛਲਾ ਜੀਵਨ ਅਚੇਤ ਜੀਵਨ ਸੀ ਤੇ ਅਚੇਤ ਜੀਵਨ ਵਿੱਚ ਦੁੱਖ ਨਹੀਂ ਸੀ। ਜੈਸੇ ਬੇਹੋਸ਼ ਮਨੁੱਖ ਦਰਦ ਤੇ ਪੀੜਾ ਤੋਂ ਬਾਲਾਤਰ ਹੋ ਜਾਂਦਾ ਹੈ। ਪੀੜਾ ਤੇ ਚੱਲ ਰਹੀ ਹੈ, ਵੇਦਨਾ ਤੇ ਚੱਲ ਰਹੀ ਹੈ, ਪਰ ਪੀੜਾ ਮਹਿਸੂਸ ਹੋ ਸਕੇ ਉਹ ਮਹਿਸੂਸ ਕਰਨ ਦਾ ਮਾਦਾ ਹੀ ਸੁੱਤਾ ਹੋਇਆ ਹੈ। ਜੋ ਪੀੜਾ ਨੂੰ ਮਹਿਸੂਸ ਹੀ ਨਹੀਂ ਕਰ ਸਕਦਾ, ਤਾਂ ਫਿਰ ਪੀੜਾ ਤੋਂ ਛੁਟਕਾਰੇ ਦਾ ਸਾਧਨ ਜੁਟਾਉਣਾ ਤੇ ਬਹੁਤ ਕਠਿਨ ਹੈ, ਕਠਿਨ ਹੈ। ਕਦੀ ਕਦੀ ਮਨੁੱਖ ਥੋੜਾ ਸੁਚੇਤ ਆਉਂਦਾ ਹੈ, ਪੀੜਾ ਮਹਿਸੂਸ ਆਉਂਦੀ ਹੈ, ਮਨੁੱਖ ਫਿਰ ਅਚੇਤ ਹੁੰਦਾ ਹੈ, ਅਫੀਮ ਖਾ ਕੇ, ਗਾਂਜਾ ਖਾ ਕੇ, ਸੁਲਫਾ ਪੀ ਕੇ, ਸ਼ਰਾਬ ਪੀ ਕੇ, ਭੰਗ ਪੀ ਕੇ, ਜਾਂ ਇੰਜ ਕਹਿ ਲਓ ਸਿਆਣਾ ਮਨੁੱਖ ਜੋ ਥੋੜਾ ਸੁਚੇਤ ਹੋ ਗਿਆ, ਜਾਂ ਤੇ ਫਿਰ ਬਿਲਕੁਲ ਇਸ ਜੀਵਨ ਤੋਂ ਛਾਲ ਮਾਰ ਕੇ ਅੱਗੇ ਲੰਘ ਜਾਏ, ਜਾਂ ਥੋੜਾ ਜਿਹਾ ਜੋ ਸੁਚੇਤ ਹੋਇਆ ਅਚੇਤ ਹੋਵੇ, ਇਸ ਤੋਂ ਬਿਨਾਂ ਜੀ ਨਹੀਂ ਸਕੇਗਾ, ਨਹੀਂ ਜੀ ਸਕੇਗਾ, ਜਾਂ ਤੇ ਅਚੇਤ ਹੋਵੇ, ਜਾਂ ਤੇ ਫਿਰ ਨਸ਼ਾ ਕਰਕੇ ਅਚੇਤ ਹੋ ਜਾਏ। ਜੈਸੇ ਪਸ਼ੂ ਅਚੇਤ ਹੈ, ਉਹ ਦੁੱਖ ਨਹੀਂ ਮਹਿਸੂਸ ਕਰਦਾ। ਪਸ਼ੂ ਤੇ ਪਰਿਵਾਰਕ ਜ਼ਿੰਮੇਵਾਰੀ ਵੀ ਨਹੀਂ ਹੈ, ਕਿਉਂ? ਪਰਿਵਾਰ ਦੀ ਸਮਝ ਹੀ ਕੋਈ ਨਹੀਂ, ਭੈਣ ਸਾਹਮਣੇ ਖੜੀ ਹੈ, ਪਸ਼ੂ ਨੂੰ ਕੋਈ ਸਮਝ ਨਹੀਂ, ਭਰਾ ਸਾਹਮਣੇ ਖੜਾ ਹੈ, ਪਸ਼ੂ ਨੂੰ ਕੋਈ ਸਮਝ ਨਹੀਂ, ਨਾਨਕੇ ਦਾਦਕੇ ਸਹੁਰੇ ਸਾਰੇ ਸੰਬੰਧ ਮੌਜੂਦ ਨੇ, ਸਮਝ ਨਹੀਂ। ਪਰਿਵਾਰਕ ਜ਼ਿੰਮੇਵਾਰੀ ਦਾ ਬੋਝ ਪਸ਼ੂ ਚੁੱਕਦੇ ਨਹੀਂ, ਕਿਉਂਕਿ ਸਮਝ ਨਹੀਂ। ਸਮਾਜਕ ਜ਼ਿੰਮੇਵਾਰੀ ਦਾ ਬੋਝ ਪਸ਼ੂ ਚੁੱਕਦੇ ਨਹੀਂ, ਕਿਉਂਕਿ ਸਮਝ ਨਹੀਂ। ਰਾਜਨੈਤਿਕ ਜ਼ਿੰਮੇਵਾਰੀ ਦਾ ਬੋਝ ਪਸ਼ੂ ਚੁੱਕਦੇ ਨਹੀਂ, ਕਿਉਂਕਿ ਸਮਝ ਨਹੀਂ। ਤੇ ਧਾਰਮਿਕ ਜ਼ਿੰਮੇਵਾਰੀ ਨੂੰ ਪਸ਼ੂ ਨਿਭਾਉਂਦੇ ਨਹੀਂ, ਕਿਉਂਕਿ ਸਮਝ ਨਹੀਂ। ਇਸ ਵਾਸਤੇ ਪਸ਼ੂ ਸੁਖੀ ਹੈ। ਕਈ ਦਫਾ ਮਨੁੱਖ ਅਚੇਤ ਇਸ ਵਾਸਤੇ ਹੋਣਾ ਚਾਹੁੰਦਾ ਹੈ, ਮੈਂ ਭੁੱਲ ਜਾਵਾਂ ਸਮਾਜਿਕ ਜ਼ਿੰਮੇਵਾਰੀਆਂ ਨੂੰ, ਮੈਂ ਭੁੱਲ ਜਾਵਾਂ ਧਾਰਮਿਕ ਜ਼ਿੰਮੇਵਾਰੀਆਂ ਨੂੰ, ਮੈਂ ਭੁੱਲ ਜਾਵਾਂ ਰਾਜਨੈਤਿਕ ਜ਼ਿੰਮੇਵਾਰੀਆਂ ਨੂੰ, ਮੈਂ ਫਿਰ ਪਸ਼ੂ ਹੋ ਜਾਵਾਂ, ਮੈਂ ਫਿਰ ਪਸ਼ੂ ਹੋ ਜਾਵਾਂ। ਸੁੱਖ ਜਾਂ ਤੇ ਅਚੇਤ ਹੋਣ ਵਿੱਚ ਹੈ, ਜਾਂ ਪਰਮ ਸੁਚੇਤ ਪੂਰਨ ਸੁਚੇਤ ਹੋਣ ਵਿੱਚ ਹੈ, ਅਰਧ ਚੇਤਨ ਵਿੱਚ ਨਹੀਂ ਹੈ, ਅਰਧ ਚੇਤਨ ਵਿੱਚ ਨਹੀਂ ਹੈ। ਅਰਧ ਚੇਤਨ ਤੇ ਅਧਰੰਗ ਹੈ, ਇੱਕ ਲੱਤ ਕੰਮ ਕਰਦੀ ਹੈ, ਦੂਸਰੀ ਨਹੀਂ, ਇੱਕ ਬਾਂਹ ਕੰਮ ਕਰਦੀ ਹੈ, ਦੂਸਰੀ ਨਹੀਂ। ਦੁੱਖ ਦਾ ਤੇ ਬੋਧ ਹੋ ਗਿਆ, ਇਸ ਤੋਂ ਛੁਟਕਾਰਾ ਕਿਵੇਂ ਹੋਵੇ, ਇਸ ਦਾ ਬੋਧ ਕੋਈ ਨਹੀਂ, ਇਸ ਦਾ ਪਤਾ ਨਹੀਂ, ਇਹਨੂੰ ਕਹਿੰਦੇ ਨੇ ਅਰਧ ਚੇਤਨ। ਪੂਰਨ ਚੇਤਨ, ਜਗਤ ਦੁੱਖ ਹੈ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਇਸ ਦਾ ਬੋਧ ਹੈ, ਔਰ ਇਸ ਦਾ ਵੀ ਬੋਧ ਹੈ, ਇਹ ਪੂਰਨ ਚੇਤਨ। ਬੜੇ ਬੜੇ ਦਾਰਸ਼ਨਿਕ, ਚਿੰਤਕ, ਫਿਲੋਸਫਰ, ਮਹਾਨ ਸਿਆਣੇ, ਗਿਆਤਾ, ਚੋਟੀ ਦੇ ਸੈਂਟ

0: ਇਹ ਸਾਰੇ ਦੇ ਸਾਰੇ ਅਰਧ ਚੇਤਨ ਨੇ, ਪੂਰਨ ਚੇਤਨ ਨਹੀਂ ਨੇ, ਅਰਧ ਚੇਤਨ। ਇਹੀ ਕਾਰਨ ਹੈ ਕਿ ਇਹਨਾਂ ਦੀ ਜ਼ਿੰਦਗੀ ਵੀ ਦੁੱਖ ਵਿੱਚ ਬਤੀਤ ਹੁੰਦੀ ਹੈ, ਪਰੇਸ਼ਾਨੀਆਂ ਵਿੱਚ ਬਤੀਤ ਹੁੰਦੀ ਹੈ। ਹੈਰਾਨ ਆ ਕਿ ਕਵੀਆਂ ਵਿੱਚੋਂ ਸਿਰਮੌਰ ਕਵੀ, ਚਾਹੇ ਉਹ ਹਿੰਦੀ ਦੇ ਨੇ, ਪੰਜਾਬੀ ਦੇ ਨੇ, ਉਰਦੂ ਦੇ ਨੇ ਜਾਂ ਇੰਗਲਿਸ਼ ਦੇ ਨੇ, ਕਿਸੇ ਵੀ ਭਾਸ਼ਾ ਦੇ ਚਿੰਤਕ ਕਵੀ, ਦਾਰਸ਼ਨਿਕ ਕਵੀ, ਇਹ ਕੋਈ ਸਮਾਧੀ ਲੀਨ ਨਹੀਂ ਮਿਲਣਗੇ, ਸ਼ਰਾਬਖਾਨਿਆਂ ਚ ਮਿਲਣਗੇ, ਪੱਬ ਵਿੱਚ ਬੈਠੇ ਮਿਲਣਗੇ, ਝੂਮਦੇ ਮਿਲਣਗੇ, ਡਗਮਗਾਉਂਦੇ ਮਿਲਣਗੇ। ਇਹਨਾਂ ਦੀ ਕਵਿਤਾ ਪੜ੍ਹ ਕੇ ਜ਼ਿੰਦਗੀ ਨੂੰ ਸੰਭਲਣ ਦੀ ਪ੍ਰੇਰਣਾ ਮਿਲਦੀ ਹੈ, ਪਰ ਜਿਨ੍ਹਾਂ ਦੀ ਕਵਿਤਾ ਜ਼ਿੰਦਗੀ ਦੇ ਸੰਭਲਣ ਦੀ ਪ੍ਰੇਰਣਾ ਦੇ ਰਹੀ ਹੈ, ਖੁਦ ਡਗਮਗਾ ਕੇ ਗਿਰੇ ਹੋਏ ਨੇ, ਗਿਰੇ ਹੋਏ ਨੇ, ਗਿਰੇ ਹੋਏ ਨੇ। ਕਿਉਂ? ਅਰਧ ਚੇਤਨ ਨੇ, ਜਾਂ ਤੇ ਪੂਰਾ ਅਚੇਤ ਹੈ, ਪਸ਼ੂ ਸੁਖੀ ਹੋਵੇਗਾ, ਜਾਂ ਪੂਰਨ ਸੁਚੇਤ ਹੈ, ਬ੍ਰਹਮ ਗਿਆਨੀ ਸੰਤ ਆਨੰਦਿਤ ਹੋਵੇਗਾ, ਅਰਧ ਚੇਤਨ ਤੇ ਦੁਖੀ ਹੋਵੇਗਾ। ਅਰਧ ਚੇਤਨ ਨੂੰ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ ਸਮਾਜ ਦੀ, ਅਰਧ ਚੇਤਨ ਨੂੰ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ ਪਰਿਵਾਰਕ, ਰਾਜਨੈਤਿਕ। ਅਰਧ ਚੇਤਨ ਦੇ ਸਾਹਮਣੇ ਧਾਰਮਿਕ ਜ਼ਿੰਮੇਵਾਰੀਆਂ ਵੀ ਨੇ। ਜਦ ਇਹ ਸਭ ਕੁਝ ਬੋਝ ਦੀ ਤਰ੍ਹਾਂ ਮਹਿਸੂਸ ਕਰਦਾ ਹੈ, ਤਾਂ ਫਿਰ ਪਸ਼ੂ ਹੋ ਜਾਣਾ ਚਾਹੁੰਦਾ ਹੈ, ਫਿਰ ਪਸ਼ੂ ਹੋ ਜਾਣਾ ਚਾਹੁੰਦਾ ਹੈ। ਭਾਵੇਂ ਪ੍ਰਕਿਰਤੀ ਨੇ ਇਸ ਨੂੰ ਮਨੁੱਖ ਬਣਾਇਆ, ਤੇ ਫਿਰ ਪਸ਼ੂ ਹੋ ਜਾਣਾ ਚਾਹੁੰਦਾ ਹੈ। ਕਾਰਨ ਸੁੱਖ ਜਾਂ ਪਸ਼ੂ ਹੋਣ ਦੇ ਚ ਹੈ, ਆਨੰਦ ਜਾਂ ਪਰਮ ਸੁਚੇਤ ਹੋਣ ਦੇ ਚ ਹੈ। ਮਨੁੱਖ ਤੇ ਦੁਖੀ ਰਹੇਗਾ, ਮਨੁੱਖ ਅਰਧ ਚੇਤਨ। ਇਹ ਮਨੁੱਖ ਚਾਹੇ ਦਾਰਸ਼ਨਿਕ ਹੈ, ਚਾਹੇ ਫਿਲੋਸਫਰ ਹੈ, ਚਾਹੇ ਸਾਇੰਟਿਸਟ ਹੈ, ਚਾਹੇ ਚੋਟੀ ਦਾ ਹੁਕਮਰਾਨ ਹੈ, ਚੋਟੀ ਦਾ ਸਿਆਣ ਹੈ, ਚਾਹੇ ਪ੍ਰਜਾ ਦੇ ਚੋਂ ਹੈ, ਚਾਹੇ ਹੁਕਮਰਾਨਾਂ ਦੇ ਚੋਂ ਹੈ, ਸਭ ਦੁਖੀ ਨੇ, ਸਭ ਦੁਖੀ ਨੇ, ਸਭ ਦੁਖੀ ਨੇ। ਫਰਕ ਸਿਰਫ ਇਤਨਾ ਹੈ, ਕੁਛ ਕਬੂਲ ਕਰ ਲੈਂਦੇ ਨੇ, ਕੁਛ ਕਬੂਲ ਨਹੀਂ ਕਰਦੇ ਨੇ। ਮੇਰੇ ਦੇਖੇ ਮਹਾਨ ਸਿਆਣੇ ਕਬੂਲ ਕਰ ਲੈਂਦੇ ਨੇ, ਮਹਾਂਮੂਰਖ ਕਬੂਲ ਨਹੀਂ ਕਰਦੇ, ਕਬੂਲ ਨਹੀਂ ਕਰਦੇ। ਔਰ ਫਿਰ ਜੀਵਨ ਦੁੱਖ ਵਿੱਚ ਬਤੀਤ ਹੁੰਦਾ। ਜਦ ਮੈਂ ਬੇੜੀਆਂ ਨੂੰ ਬੇੜੀਆਂ ਹੀ ਨਹੀਂ ਮੰਨਦਾ, ਜਦ ਮੈਂ ਜੇਲ੍ਹ ਨੂੰ ਜੇਲ੍ਹ ਹੀ ਨਹੀਂ ਮੰਨਦਾ, ਜਦ ਮੈਂ ਹਥਕੜੀਆਂ ਨੂੰ ਹਥਕੜੀਆਂ ਹੀ ਨਹੀਂ ਮੰਨਦਾ, ਤਾਂ ਇਹਨਾਂ ਨੂੰ ਤੋੜ ਕੇ ਆਜ਼ਾਦ ਹੋਣ ਦਾ ਫਿਰ ਤੇ ਖਿਆਲ ਵੀ ਨਹੀਂ ਪੈਦਾ ਹੋ ਸਕਦਾ, ਫਿਰ ਤੇ ਯਤਨ ਤੇ ਕੋਸ਼ਿਸ਼ ਵੀ ਨਹੀਂ ਹੋ ਸਕਦੀ। ਤਾਂ ਮਨੁੱਖਤਾ ਐਸਾ ਯਤਨ ਕਰ ਰਹੀ ਹੋਵੇ ਦਿਖਾਈ ਨਹੀਂ ਦੇ ਰਹੀ। ਜਗਤ ਤੇ ਦੁੱਖ ਹੈ। ਬਾਬਾ ਫਰੀਦ ਕਹਿੰਦੇ ਨੇ, ਆਮ ਲੋਕਾਂ ਦੀ ਤਰ੍ਹਾਂ ਮੈਨੂੰ ਵੀ ਇੱਕ ਭੁਲੇਖਾ ਸੀ, ਮੈਂ ਦੁਖੀ ਹਾਂ, ਬਾਕੀ ਤੇ ਮੌਜਾਂ ਹੀ ਕਰਦੇ ਪਏ ਨੇ, ਕਿਉਂਕਿ ਜਿਸ ਕੋਲ ਹਾਲ ਪੁੱਛਦੇ ਆ ਕੀ ਹਾਲ ਚਾਲ ਹੈ, ਮੌਜਾਂ ਚ ਬੜੇ ਆਨੰਦਿਤ। ਹੁਣ ਫਰੀਦ ਜੈਸਾ ਪੁਰਸ਼ ਗਲਤ ਬਿਆਨੀ ਤੇ ਕਰ ਨਹੀਂ ਸਕਦਾ। ਤੋ ਫਰੀਦ ਕਹਿੰਦਾ, ਫਿਰ ਮੈਂ ਇਹ ਧਾਰਨਾ ਬਣਾਈ, ਸਿਰਫ ਦੁਖੀ ਤੇ ਮੈਂ ਹਾਂ, ਬਾਕੀ ਤੇ ਸਭ ਮੌਜਾਂ ਕਰਦੇ ਪਏ ਨੇ, ਕਿਉਂਕਿ ਜਿਸ ਕੋਲ ਪੁੱਛਦੇ ਆ ਮੌਜ ਦੇ ਚ ਆਨੰਦ ਦੇ ਚ। ਪਰ ਇਹ ਭ੍ਰਾਂਤੀ ਅੱਜ ਮਿਟ ਗਈ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਮੈਂ ਨਿਮਾਣ ਵਿੱਚ ਖੜਾ ਸੀ, ਲੋਕਾਂ ਦੇ ਘਰ ਨਹੀਂ ਦਿਖਾਈ ਦਿੰਦੇ ਸਨ। ਦਰਅਸਲ ਉੱਚੇ ਚੜੇ ਬਿਨਾ ਲੋਕਾਂ ਨੂੰ ਸਮਝਣਾ ਔਖਾ ਹੈ। ਜਿਤਨੇ ਚਿਰ ਤੱਕ ਕੋਈ ਮਨੁੱਖ ਮਨੁੱਖਤਾ ਤੋਂ ਉੱਚਾ ਨਾ ਉੱਠੇ, ਤੇ ਮਨੁੱਖਤਾ ਤੋਂ ਵੀ ਕੋਈ ਉੱਚੇ ਹਨ, ਦੇਵਤੇ ਉੱਚੇ ਨੇ, ਸੰਤ ਉੱਚੇ। ਜਦ ਕੋਈ ਸਮਝ ਨੂੰ ਉੱਚਾ ਕਰਦਾ ਹੈ, ਮਨੁੱਖ ਦੀ ਸਮਝ ਤੋਂ ਉੱਚਾ ਕਰਦਾ ਆਪਣੇ ਆਪ ਨੂੰ, ਫਿਰ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਜੈਸੇ ਉੱਚੀ ਇਮਾਰਤ ਤੇ ਖੜੇ ਹੋ ਜਾਈਏ ਤੇ ਸਾਰਾ ਸ਼ਹਿਰ ਦਿਖਾਈ ਦਿੰਦਾ, ਕਿਸ ਕਿਸ ਘਰ ਵਿੱਚ ਧੂੰਆਂ ਨਿਕਲ ਰਿਹਾ ਇਹ ਵੀ ਦਿਖਾਈ ਦਿੰਦਾ। ਸਾਰੇ ਘਰਾਂ ਵਿੱਚ ਧੂੰਆਂ ਨਿਕਲ ਰਿਹਾ ਹੋਵੇ, ਇਹ ਵੀ ਦਿਖਾਈ ਦਿੰਦਾ। ਬਾਬਾ ਫਰੀਦ ਕਹਿੰਦੇ ਨੇ, ਜਿਉਂ ਮੈਂ ਉੱਚਾ ਚੜਿਆ ਹਰ ਘਰ ਵਿੱਚ ਬਾਂਬੜ ਬਲਦੇ ਹੋਏ ਦਿਖਾਈ ਦਿੱਤੇ। ਹਰ ਮਨੁੱਖ ਦੁੱਖਾਂ ਦੀ ਭੱਠੀ ਵਿੱਚ ਜਲ ਰਿਹਾ, ਸੜ ਰਿਹਾ, ਪੀੜਤ ਹੈ। ਇਹ ਪੀੜਾ ਰਾਜ ਸਤਾ ਨਾਲ ਵੀ ਨਹੀਂ ਮਿਟਣੀ। ਅਗਰ ਮਿਟ ਜਾਂਦੀ ਤਾਂ ਸਿੰਘਾਸਣ ਛੋੜਨ ਦੀ ਲੋੜ ਨਹੀਂ ਸੀ ਗੌਤਮ ਬੁੱਧ ਨੂੰ, ਭਰਤਰੀ ਨੂੰ, ਗੋਪੀ ਚੰਦ ਨੂੰ। ਇਹ ਪੀੜਾ ਪਰਿਵਾਰਕ ਸੰਬੰਧਾਂ ਨਾਲ ਵੀ ਨਹੀਂ ਮਿਟੇਗੀ, ਵਰਨਾ ਸਾਰੇ ਗ੍ਰਸਤੀ ਸੁਖੀ ਹੋਣੇ ਚਾਹੀਦੇ ਸਨ, ਹੋਣੇ ਚਾਹੀਦੇ ਸਨ। ਇਹ ਗੱਲ ਵੱਖਰੀ ਹੈ ਕਿ ਪਰਿਵਾਰ ਦੇ ਸਾਰੇ ਸੰਬੰਧ ਮਨੁੱਖ ਨੇ ਇਸੇ ਹੀ ਕਲਪਨਾ ਕਰਕੇ ਜੋੜੇ ਨੇ ਕਿ ਸੁੱਖਾਂ ਦੇ ਸੰਬੰਧ ਨੇ, ਔਰ ਇਹ ਹਕੀਕਤ ਹੈ ਮਨੁੱਖ ਨੂੰ ਪੁੱਤਰ ਦੀ ਲੋੜ ਨਹੀਂ, ਬਿਲਕੁਲ ਲੋੜ ਨਹੀਂ ਹੈ, ਸੁੱਖ ਦੀ ਲੋੜ ਹੈ। ਉਸੇ ਪੁੱਤਰ ਤੋਂ ਪੀੜਾ ਮਿਲਣ ਲੱਗ ਪਵੇ, ਦੁੱਖ ਮਿਲਣ ਲੱਗ ਪਵੇ, ਸੰਬੰਧ ਦੁਸ਼ਮਣੀ ਵਿੱਚ ਬਦਲ ਜਾਂਦੇ ਨੇ, ਰਿਸ਼ਤਿਆਂ ਵਿੱਚ ਦਰਾੜ ਪੈ ਜਾਂਦੀ ਹੈ। ਮਨੁੱਖ ਨੂੰ ਭਿਰਾ ਨਹੀਂ ਚਾਹੀਦਾ, ਸੁੱਖ ਚਾਹੀਦਾ। ਅਗਰ ਭਿਰਾ ਤੋਂ ਦੁੱਖ ਮਿਲ ਰਿਹਾ ਤਾਂ ਭਾਈਚਾਰਾ ਖਤਮ ਹੋ ਗਿਆ, ਸਾਹਮਣੇ ਤੇ ਦੁਸ਼ਮਣ ਖੜਾ। ਮਨੁੱਖ ਨੂੰ ਮਾਂ ਬਾਪ ਵੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਾਂ ਤੋਂ ਪੀੜਾ ਮਿਲ ਰਹੀ ਹੈ, ਪਿਤਾ ਤੋਂ ਦੁੱਖ ਮਿਲ ਰਿਹਾ। ਸੰਬੰਧਾਂ ਵਿੱਚ ਵਿਛਿੰਨ ਹੁੰਦਿਆਂ ਜਦ ਕੋਈ ਮਾਂ ਪੁੱਤਰ ਦੇ ਸਮਾਜਿਕ ਜੀਵਨ ਵਿੱਚ ਬਹੁਤ ਮਦਾਖਲਤ ਕਰਨ ਲੱਗ ਪਵੇ, ਔਰ ਇਹ ਮਦਾਖਲਤ ਜਦ ਉਸ ਨੂੰ ਦੀਵਾਰ ਦੀ ਤਰ੍ਹਾਂ ਖੜਕਦੀ ਹੈ ਤਾਂ ਪੁੱਤਰ ਵੀ ਸਮਝ ਲੈਂਦਾ ਹੈ ਕਿ ਮਾਂ ਮੇਰੇ ਲਈ ਬਾਧਾ ਹੈ, ਇਹ ਨਾ ਹੋਵੇ ਤਾਂ ਠੀਕ ਹੈ, ਇੱਕ ਪਾਸੇ ਹੋ ਜਾਏ ਤਾਂ ਠੀਕ ਹੈ। ਔਰ ਇਸੇ ਤਰੀਕੇ ਨਾਲ ਮਨੁੱਖ ਨੂੰ ਪਿਤਾ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਪਤਨੀ ਵੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਯੂਰਪ ਵਿੱਚ ਗਾਲਬਨ 45% ਸ਼ਾਦੀਆਂ ਤਲਾਕ ਹੋ ਜਾਂਦੀਆਂ, ਔਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ 83% ਸ਼ਾਦੀਆਂ ਤਲਾਕ ਹੋ ਜਾਂਦੀਆਂ, ਟੁੱਟ ਜਾਂਦੀਆਂ, ਇੱਕ ਸੂਬਾ। ਕਾਰਨ, ਮਨੁੱਖ ਨੂੰ ਪਤੀ ਨਹੀਂ ਚਾਹੀਦਾ, ਪਤਨੀ ਨਹੀਂ ਚਾਹੀਦੀ, ਹਕੀਕਤ ਹੈ। ਚਾਹੇ ਕੋਈ ਕਿਤਨਾ ਆਖੇ ਮੈਨੂੰ ਪਤਨੀ ਨਾਲ ਬਹੁਤ ਪਿਆਰ ਹੈ, ਪਤੀ ਨਾਲ ਬੜੀ ਗਹਿਰੀ ਸਾਂਝ ਹੈ, ਮਨੁੱਖ ਨੂੰ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਮਨੁੱਖ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਪਤਨੀ ਤੋਂ ਦੁੱਖ ਮਿਲ ਰਿਹਾ ਹੈ, ਪਤੀ ਤੋਂ ਕਲੇਸ਼ ਮਿਲ ਰਿਹਾ ਹੈ, ਰਿਸ਼ਤਿਆਂ ਦੇ ਦਰਾੜ ਪੈਂਦੇ ਤੇ ਤਲਾਕ ਤੱਕ ਨੌਬਤ ਪਹੁੰਚਦਿਆਂ ਦੇਰ ਨਹੀਂ ਲੱਗੇ। ਮਨੁੱਖ ਨੂੰ ਧਨ ਵੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਡਾਕੂ ਨੇ ਸੀਨੇ ਦੇ ਉੱਤੇ ਆ ਕੇ ਪਿਸਟਲ ਰੱਖਿਆ ਔਰ ਆਖਿਆ, ਜੇਬ ਵਿੱਚ ਜਿਤਨਾ ਧਨ ਹੈ ਦੇ। ਅਗਲਾ ਕਹਿੰਦਾ, ਇਹ ਲੈ, ਛੱਡ ਮੈਨੂੰ। ਮਨੁੱਖ ਨੂੰ ਧਨ ਵੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਜੀਵਨ ਨਹੀਂ ਚਾਹੀਦਾ, ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਜਿਸ ਦਿਨ ਪਤਾ ਚੱਲ ਜਾਏ ਜ਼ਿੰਦਗੀ ਹੀ ਪੀੜਾ ਹੈ, ਜ਼ਿੰਦਗੀ ਹੀ ਦੁੱਖ ਹੈ, ਤਾਂ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਆਤਮ ਹੱਤਿਆ ਕਰਦਿਆਂ ਵੀ ਦੇਰ ਨਹੀਂ ਲੱਗਦੀ, ਜ਼ਿੰਦਗੀ ਨੂੰ ਛੋੜਦਿਆਂ ਵੀ ਦੇਰ ਨਹੀਂ ਲੱਗਦੀ। ਮਿਲਣਗੇ ਇਸ ਤਰ੍ਹਾਂ ਦੇ ਦੁਨੀਆਂ ਵਿੱਚ ਬੰਦੇ, ਕਿਸੇ ਨੇ ਮਾਂ ਬਾਪ ਨੂੰ ਛੋੜਿਆ, ਕਿਸੇ ਨੇ ਭਰਾ ਨੂੰ ਛੋੜਿਆ, ਕਿਸੇ ਨੇ ਮਿੱਤਰਾਂ ਨੂੰ ਛੋੜਿਆ, ਕਿਸੇ ਨੇ ਪੁੱਤਰਾਂ ਨੂੰ ਛੋੜਿਆ, ਕਿਸੇ ਨੇ ਪਤਨੀ ਨੂੰ ਛੋੜਿਆ, ਕਿਸੇ ਨੇ ਪਤੀ ਨੂੰ ਛੋੜਿਆ, ਕਿਸੇ ਨੇ ਧਨ ਸੰਪਦਾ ਨੂੰ ਛੋੜਿਆ, ਪਰ ਕਿਸੇ ਨੇ ਤੇ ਆਪਣੀ ਜ਼ਿੰਦਗੀ ਨੂੰ ਹੀ ਛੋੜ ਦਿੱਤਾ, ਉਹਦਾ ਹੀ ਤਿਆਗ ਕਰ ਦਿੱਤਾ, ਨਹੀਂ ਚਾਹੀਦੀ ਹੈ ਜ਼ਿੰਦਗੀ। ਪ੍ਰਾਣਾਂ ਵਿੱਚ ਪਿਆਸ ਤੇ ਹੈ ਸੁੱਖ ਦੀ, ਤਲਾਸ਼ ਤੇ ਹੈ ਸੁੱਖ ਦੀ, ਪਰ ਝੋਲੀ ਦੇ ਸਿਵਾਏ ਦੁੱਖਾਂ ਤੋਂ ਹੈ ਕੁਛ ਨਹੀਂ। ਕਹਿੰਦੇ ਨੇ, ਤਲਾਸ਼ ਹੀ ਲਾਜ਼ਮੀ ਨਹੀਂ, ਤਲਾਸ਼ ਸਹੀ ਥਾਂ ਤੇ ਕੀਤੀ ਜਾਏ ਇਹ ਵੀ ਬੜੀ ਲਾਜ਼ਮੀ ਹੈ। ਜੈਸੇ ਕੋਈ ਰੇਤ ਨੂੰ ਕੋਲੂ ਵਿੱਚ ਪਾ ਕੇ ਤੇਲ ਕੱਢਣ ਦੀ ਕੋਸ਼ਿਸ਼ ਕਰੇ, ਚਾਹੀਦਾ ਤੇ ਤੇਲ ਹੈ ਪਰ ਰੇਤ ਨੂੰ ਪੀਣ ਨਾਲ ਤੇਲ ਨਹੀਂ ਮਿਲਦੇ, ਤਿਲਾਂ ਨੂੰ ਪੀਣ ਨਾਲ ਤੇਲ ਮਿਲਦੇ ਨੇ। ਤਲਾਸ਼ ਤੇ ਠੀਕ ਹੈ, ਚਾਹਤ ਤੇ ਠੀਕ ਹੈ, ਪਰ ਚਾਹਤ ਦਾ ਠੀਕ ਹੋਣਾ ਹੀ ਕਾਫੀ ਨਹੀਂ। ਚਾਹਤ ਦੀ ਜਿੱਥੋਂ ਸਹੀ ਢੰਗ ਨਾਲ ਪੂਰਤੀ ਹੋ ਸਕਦੀ ਹੈ, ਇਸ ਦਾ ਬੋਧ ਹੋਣਾ ਵੀ ਬੜਾ ਲਾਜ਼ਮੀ ਹੈ, ਬਹੁਤ ਲਾਜ਼ਮੀ ਹੈ। ਇਸ ਵਾਸਤੇ ਕਹਿੰਦੇ ਨੇ, ਇੱਕੋ ਹੀ ਦੁੱਖ ਹੈ, ਅਗਿਆਨ, इको ही पीड़ा है अज्ञान, इको ही अवगुण है अज्ञान, इको ही पाप है अज्ञान, और इको ही जिंदगी दी मुसीबत है अज्ञान, इको ही मूर्खता है अज्ञान, और इको ही आनंद है ज्ञान। ज्ञान ही भगवान है, वेद ही भगवान है। भारत दे ऋषि बहुत प्राचीन समय तो कह रहे ने ज्ञान ही भगवान है। धन गुरु गोविंद सिंह जी महाराज कहते ने ज्ञान गुरु आत्म उपदेशो नाम विभूत लगाओ। ज्ञान परमात्मा है, ज्ञान गुरु है। ज्ञान भगवान है तो फिर अज्ञान शैतान है। अज्ञान विच जीना शैतानियत दे जीना है, ज्ञान विच जीना भगवान दे जीना है। शैतानियत दुख है, शैतानियत पीड़ा है, शैतानियत कलेश है। इसनु मिटाए बिना जीवन दा सुखी होना, आनंदित होना कठिन है, कठिन है।
1: You're listening to KRPI 1550 Radio, Ferndale, Washington.
2: Radio station 1550 AM Gurbani segment tuhade tak. ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 604-325-8370।

0: Angeles.
1: You're listening to KRPI 1550 Radio, Ferndale, Washington.
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370 6042258370।
3: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦਾ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5-bedroom ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦੇਵ।

ਬਾਬਾ ਵਹਿਦ ਰੋਗੀਆਂ ਦਾ ਰੋਗ ਵਿਆਪਕ ਹੈ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸਚ ਬਿਨਾ ਸਮਸਤ ਸੰਸਾਰ ਰੋਗੀ ਹੈ ਔਰ ਹੈਰਾਨਗੀ ਹੈ ਰੋਗ ਨੂੰ ਨਿਵਿਰਤ ਕਰਨ ਦੇ ਸਾਧਨ ਆਦਿ ਕਾਲ ਤੋਂ ਮਨੁੱਖਤਾ ਲੱਭਦੀ ਰਹੀ ਹੈ ਬਹੁਤ ਕੁਛ ਲੱਭਿਆ ਹੈ ਬਹੁਤ ਕੁਛ ਲੱਭਿਆ ਹੈ ਆਯੁਰਵੇਦ ਆਚਾਰੀਆ ਅੱਗੇ ਆਏ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਲੈ ਕੇ ਫਿਰ ਅਸੀਂ ਦੇਖਦੇ ਹਾਂ ਹੋਮਿਓਪੈਥੀ ਅੱਗੇ ਆਈ ਨੇਚਰਪੈਥੀ ਅੱਗੇ ਆਈ ਐਲੋਪੈਥੀ ਦਾ ਬੋਲਬਾਲਾ ਹੋਇਆ ਪਰ ਇਸ ਸਭ ਕੁਛ ਦੇ ਹੁੰਦੇ ਹੋਇਆ ਰੋਗਾਂ ਦਾ ਵੀ ਬੋਲਬਾਲਾ ਹੈ ਇਤਨੀ ਜ਼ੋਰ ਨਾਲ ਇਹ ਔਸ਼ਧੀਆਂ ਨਹੀਂ ਬੋਲ ਰਹੀਆਂ ਜਿਤਨੀ ਜ਼ੋਰ ਦੇ ਨਾਲ ਰੋਗਾਂ ਦੀ ਪੀੜਾ ਪ੍ਰਗਟ ਹੋ ਰਹੀ ਹੈ ਰੋਗਾਂ ਦਾ ਰੋਦਨ ਪ੍ਰਗਟ ਹੋ ਰਿਹਾ ਹੈ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਨੇ ਮਨੁੱਖ ਦੀ ਕਾਇਆ ਰੋਗਾਂ ਨਾਲ ਭਰੀ ਪਈ ਹੈ ਰੋਗਾਂ ਨਾਲ ਭਰੀ ਪਈ ਹੈ ਐਸਾ ਨਹੀਂ ਹੈ ਕਿ ਰੋਗ ਮਨੁੱਖ ਨੂੰ ਚੰਬੜੇ ਨੇ ਮਨੁੱਖ ਹੀ ਇੱਕ ਰੋਗ ਹੈ ਮਨੁੱਖ ਹੀ ਇੱਕ ਸਮੱਸਿਆ ਹੈ ਅਗਰ ਮਨੁੱਖ ਇੱਕ ਰੋਗ ਹੈ ਤਾਂ ਗੁਰਬਾਣੀ ਇਸ ਦਾ ਵਿਭਾਜਨ ਕਰਦੀ ਹੈ ਦੋ ਹਿੱਸਿਆਂ ਦੇ ਵਿੱਚ ਤਨ ਰੋਗ ਹੈ ਮਨ ਰੋਗ ਹੈ ਤਨ ਵਿੱਚ ਇਹ ਜੋ ਰੋਗ ਹੈ ਅਨੰਤ ਬਿਮਾਰੀਆਂ ਨੇ ਮਨ ਵਿੱਚ ਜੋ ਰੋਗ ਹੈ ਅਨੰਤ ਚਿੰਤਾਵਾਂ ਨੇ ਅਨੰਤ ਚਿੰਤਾਵਾਂ ਤੇ ਸੋਗ ਇੰਝ ਕਹਿ ਲਓ ਤਨ ਵਿੱਚ ਰੋਗ ਮਨ ਵਿੱਚ ਸੋਗ ਅਨੰਤ ਚਿੰਤਾਵਾਂ ਦਾ ਜੋ ਸਮੂਹ ਹੈ ਉਹ ਹੈ ਸੋਗ ਤੇ ਅਨੰਤ ਬਿਮਾਰੀਆਂ ਦਾ ਜੋ ਇਕੱਠ ਹੈ ਉਹ ਰੋਗ ਇਹ ਚੱਲਦਾ ਫਿਰਦਾ ਮਨੁੱਖ ਇੰਝ ਅੰਦਾਜ਼ਾ ਲਾ ਲਓ ਰੋਗ ਚੱਲ ਰਿਹਾ ਹੈ ਸੋਗ ਚੱਲ ਰਿਹਾ ਹੈ ਦੋ ਮਨੁੱਖ ਕਿਧਰੇ ਮਿਲਣ ਰੋਗਾਂ ਦਾ ਮਿਲਾਪ ਹੋਇਆ ਹੈ ਸੋਗਾਂ ਦਾ ਮਿਲਾਪ ਹੋਇਆ ਔਰ ਗੁਫ਼ਤਗੂ ਵਿੱਚ ਰੋਗ ਹੀ ਪ੍ਰਗਟ ਹੋਣਗੇ ਆਪਣੀਆਂ ਆਪਣੀਆਂ ਸਮੱਸਿਆਵਾਂ ਹੀ ਪ੍ਰਗਟ ਹੋਣਗੀਆਂ ਇੱਕ ਦੂਜੇ ਨੇ ਆਪਣਾ ਸੋਗ ਦੱਸਣਾ ਹੈ ਇੱਕ ਦੂਸਰੇ ਨੇ ਆਪਣਾ ਰੋਗ ਦੱਸਣਾ ਹੈ ਤਾਂ ਇਹ ਤਾਂ ਸੱਚਾਈ ਹੋ ਗਈ ਰੋਗ ਹੀ ਰੋਗ ਨਾਲ ਮਿਲਿਆ ਹੈ ਸੋਗ ਹੀ ਸੋਗ ਨਾਲ ਮਿਲਿਆ ਹੈ ਦੇਖਣ ਨੂੰ ਤਾਂ ਇੰਝ ਦਿਖਾਈ ਦੇਗਾ ਮਿੱਤਰ ਮਿੱਤਰ ਨਾਲ ਮਿਲਿਆ ਪਰ ਗੁਰਬਾਣੀ ਦੀ ਰੋਸ਼ਨੀ ਚ ਦੇਖੋ ਨਹੀਂ ਰੋਗ ਦਾ ਹੀ ਰੋਗ ਨਾਲ ਮਿਲਣ ਹੋਇਆ ਦੇਖਣ ਨੂੰ ਤੇ ਇੰਝ ਪਤੀ ਦਾ ਮਿਲਣ ਹੋਇਆ ਪਰ ਕੌਣ ਦੱਸੇ ਇੱਕ ਚਿੰਤਾ ਦੂਸਰੀ ਚਿੰਤਾ ਨਾਲ ਜਾ ਮਿਲੀ ਹੈ ਇੱਕ ਰੋਗ ਦੂਸਰੇ ਰੋਗ ਦੇ ਬਗਲਗੀਰ ਹੋਇਆ ਕਹਿੰਦੇ ਨੇ ਹਸਪਤਾਲ ਦੇ ਅੰਦਰ ਦਾਖਲ ਮਰੀਜ਼ ਮਰੀਜ਼ਾਂ ਦੀ ਮਰੀਜ਼ਾਂ ਨਾਲ ਦੋਸਤੀ ਹੋ ਜਾਂਦੀ ਹੈ ਰੋਗੀਆਂ ਦੀ ਰੋਗੀਆਂ ਨਾਲ ਦੋਸਤੀ ਹੋ ਜਾਂਦੀ ਹੈ ਜੇਲ੍ਹ ਦੇ ਅੰਦਰ ਕੈਦੀਆਂ ਦੀ ਕੈਦੀਆਂ ਨਾਲ ਦੋਸਤੀ ਹੋ ਜਾਂਦੀ ਹੈ ਸੁਤੰਤਰ ਬੰਦਿਆਂ ਨਾਲ ਦੋਸਤੀ ਕਰ ਸਕਣ ਐਸਾ ਮਾਹੌਲ ਹੀ ਉਪਲਬਧ ਨਹੀਂ ਹੈ ਐਸਾ ਮਾਹੌਲ ਹੀ ਉਹਨਾਂ ਦੇ ਸਾਹਮਣੇ ਨਹੀਂ ਹੈ ਤਾਂ ਕੈਦੀਆਂ ਦੀ ਦੋਸਤੀ ਕੈਦੀਆਂ ਨਾਲ ਹੋ ਜਾਂਦੀ ਹੈ ਰੋਗੀਆਂ ਦੀ ਦੋਸਤੀ ਰੋਗੀਆਂ ਦੇ ਨਾਲ ਹੋ ਜਾਂਦੀ ਹੈ ਤੇ ਜੇ ਮਨੁੱਖ ਦੀ ਖਾਸ ਅੰਤਿਸ਼ਕਰਨ ਵਿੱਚ ਜਾਤ ਮਾਰ ਕੇ ਦੇਖੀਏ ਰੋਗਾਂ ਦੇ ਭੰਡਾਰ ਤੋਂ ਬਿਨਾਂ ਹੋਰ ਹੈ ਕਿ ਇੱਕ ਰੋਗ ਹੀ ਦੂਸਰੇ ਰੋਗ ਨੂੰ ਮਿਲ ਰਿਹਾ ਹੈ ਇੱਕ ਚਿੰਤਾ ਹੀ ਦੂਸਰੀ ਚਿੰਤਾ ਨੂੰ ਮਿਲ ਰਹੀ ਹੈ ਕੋਈ ਪੁੱਤਰ ਤੇ ਪਿਤਾ ਦਾ

ਦੋ ਮੁਸੀਬਤਾਂ ਦੇ ਦੋ ਕਲ ਕਲੇਸ਼ ਦੇ ਮਿਲਾਪ ਨੂੰ ਖੁਸ਼ੀ ਦਾ ਅਖਾੜਾ ਬਣਾਇਆ ਜਾਏ ਤੇ ਜਿੱਥੇ ਰੋਗ ਹੀ ਖੁਸ਼ੀ ਦਾ ਅਖਾੜਾ ਬਣ ਜਾਏ ਉੱਥੇ ਤੇ ਤੰਦਰੁਸਤ ਹੋਣ ਦੀ ਸੰਭਾਵਨਾ ਹੀ ਨਹੀਂ ਰਹਿ ਜਾਂਦੀ। ਜਿੱਥੇ ਕਲ ਕਲੇਸ਼ ਜੀਵਨ ਦਾ ਲਕਸ਼ ਬਣ ਜਾਏ ਉੱਥੇ ਸੁੱਖ ਸ਼ਾਂਤੀ ਦੀ ਤਮੰਨਾ ਇੱਕ ਸੁਪਨਾ ਹੋ ਜਾਂਦੀ ਹੈ। ਵਾਕਈ ਸੁਪਨਾ ਹੋ ਗਈ ਹੈ। ਦੇਖਦੇ ਹਾਂ ਬੜੇ ਬੜੇ ਇਤਿਹਾਸਕ ਕੀਮਤੀ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਹੁੰਦੇ ਜਾ ਰਹੇ ਨੇ। ਜਦ ਕੋਈ ਉੱਥੇ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ, ਕੁਝ ਸੁਣਨ ਲਈ ਨਹੀਂ ਜਾ ਰਿਹਾ, ਕੁਛ ਅੰਦਰ ਭਾਵਨਾ ਔਰ ਉਮੰਗ ਹੀ ਨਹੀਂ, ਬੇਸ਼ਤਰ ਮੰਦਰਾਂ ਦੇ ਦਰਵਾਜ਼ੇ ਅੱਜ ਬੰਦ ਨੇ। ਯੂਰਪ ਵਿੱਚ ਬੜੇ ਬੜੇ ਚਰਚ ਬੰਦ ਹੋ ਚੁੱਕੇ ਨੇ। ਬੇਸ਼ਤਰ ਵੱਡੀਆਂ ਵੱਡੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਸਤਸੰਗੀਆਂ ਤੋਂ ਖਾਲੀ ਨੇ। ਕਾਰਨ ਰੋਗ ਦਾ ਰੋਗ ਨਾਲ ਮਿਲਣਾ ਹੀ ਖੁਸ਼ੀ ਹੋ ਜਾਏ ਤੇ ਕਿਸਨੇ ਗੁਰਦੁਆਰੇ ਦੀ ਸੁਧ ਲੈਣੀ ਹੈ? ਕੌਣ ਮੰਦਰ ਵਿੱਚ ਜਾਏਗਾ? ਕਿਸਨੇ ਨਮਾਜ਼ ਪੜ੍ਹਨੀ ਹੈ? ਕੌਣ ਜੋ ਹੈ ਚਰਚ ਵਿੱਚ ਜਾਏਗਾ? ਇਸ ਵਾਸਤੇ ਸਮਸਤ ਸੰਸਾਰ ਰੋਗੀ ਹੈ। ਖੁਸ਼ੀ ਦੇ ਅਖਾੜੇ, ਆਨੰਦ ਦੇ ਅਖਾੜੇ, ਖੇੜੇ ਦੇ ਅਖਾੜੇ ਸੁਣੇ ਹੁੰਦੇ ਜਾ ਰਹੇ ਨੇ। ਸਮਸਤ ਸੰਸਾਰ ਅੰਧਾ ਹੋ ਗਿਆ, ਅੰਧਾ ਹੋ ਗਿਆ। ਮੰਦਰ ਵਿੱਚ ਜਲਦਾ ਹੋਇਆ ਗੀਤਾ ਦਾ ਚਿਰਾਗ, ਮਸਜਿਦ ਦੇ ਜਲਦੀ ਹੋਈ ਕੁਰਾਨ ਦੀ ਸ਼ਮਾ, ਚਰਚ ਵਿੱਚ ਜਲਦੇ ਹੋਏ ਬਾਈਬਲ ਦੇ ਦੀਪ, ਔਰ ਇਸੇ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾ ਚਾਨਣ, ਗੁਰੂਆਂ ਦੀ ਬਾਣੀ ਦੇ ਰੂਪ ਵਿਚ, ਭੱਟਾਂ ਦੀ ਬਾਣੀ ਦੇ ਰੂਪ ਵਿਚ, ਭਗਤਾਂ ਦੀ ਬਾਣੀ ਦੇ ਰੂਪ ਵਿਚ ਅਨੰਤ ਫੈਲਿਆ ਹੋਇਆ ਇਹ ਪ੍ਰਕਾਸ਼ ਅੰਧਿਆਂ ਦੀ ਦੁਨੀਆਂ ਚ ਬੇਮੈਨੀ ਹੋ ਗਈ। ਇੱਕ ਆਲਮ ਤੇ ਇੰਜ ਕਹਿੰਦਾ, ਬੁਝ ਚੁਕੇ ਚਿਰਾਗ ਦਹਿਰੋ ਹਰਮ, ਦਿਲ ਜਲਾਓ ਕਿ ਰੋਸ਼ਨੀ ਕਮ ਹੈ। ਦਰਅਸਲ ਦਹਿਰੋ ਹਰਮ ਦੇ ਚਿਰਾਗ ਬੁਝੇ ਨਹੀਂ, ਪਰ ਅੰਧਿਆਂ ਦੇ ਸਾਹਮਣੇ ਤੇ ਬੁਝੇ ਹੋਏ ਨੇ। ਤੂੰ ਅੰਧੇ ਨੇ ਤੇ ਕਹਿ ਦੇਣਾ, ਕਿੱਥੇ ਦੀਵਾ, ਕਿੱਥੇ ਦੀਵਾ, ਬੁਝਿਆ ਹੋਇਆ, ਬੁਝਿਆ ਹੋਇਆ। ਜਲਦੇ ਹੋਏ ਦੀਵੇ ਵੀ ਬੁਝੇ ਹੋਏ ਨੇ ਅਗਰ ਅੱਖਾਂ ਦੇ ਦੀਵੇ ਬੰਦ ਨੇ, ਅਖਰ ਅੱਖਾਂ ਦੇ ਚਿਰਾਗ ਬੰਦ ਨੇ। ਔਰ ਇਹ ਸ਼ਾਇਰ ਜੋ ਕਹਿ ਰਿਹਾ ਰਮਜ ਵਿੱਚ ਕਹਿ ਰਿਹਾ, ਬੁਝ ਚੁਕੇ ਚਿਰਾਗ ਦਹਿਰੋ ਹਰਮ, ਦਿਲ ਜਲਾਓ ਕਿ ਰੋਸ਼ਨੀ ਕਮ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਸ਼ਾਇਰਾਨਾ ਅੰਦਾਜ਼ ਚ, ਬੜੇ ਆਲਮਾਨਾ ਅੰਦਾਜ਼ ਚ, ਔਰ ਬੜੇ ਬਜ਼ੁਰਗਵਾਨਾ ਅੰਦਾਜ਼ ਵਿੱਚ ਮਨੁੱਖ ਦੀ ਇਸ ਕਮਜ਼ੋਰੀ ਨੂੰ ਉਜਾਗਰ ਕਰਕੇ ਮਨੁੱਖਤਾ ਦੇ ਸਾਹਮਣੇ ਰੱਖਦੇ ਨੇ। ਸਾਹਿਬ ਕਹਿੰਦੇ ਨੇ, ਇਹ ਤੇਲ ਦੀਵਾ ਕਿਉਂ ਜਲੇ, ਮਨੁੱਖ ਹੈ ਤੇ ਤੂੰ ਦੀਪਕ, ਪਰ ਕਰੀਏ ਕੀ ਬੁਝਿਆ ਹੋਇਆ, ਬੁਝਿਆ ਹੋਇਆ। ਨਾ ਤੇ ਦੀਪਕ ਹੈ ਲੇਕਿਨ ਬੁਝਿਆ ਹੋਇਆ, ਤੂੰ ਸਿਰਫ ਨਾਮ ਹੀ ਦੀਪਕ ਰਹਿ ਗਿਆ, ਹੈ ਤੇ ਅੰਧੇਰਾ, ਹੈ ਤੇ ਅੰਧੇਰਾ, ਅੰਧਕਾਰ ਹੈ। ਬੁਝੇ ਹੋਏ ਦੀਵੇ ਦੇ ਥੱਲੇ ਹੀ ਅੰਧੇਰਾ ਨਹੀਂ ਆਉਂਦਾ, ਚਾਰੋਂ ਪਾਸੇ ਹੀ ਅੰਧੇਰਾ ਆਉਂਦਾ, ਹਰ ਪਾਸੇ ਹੀ ਅੰਧੇਰਾ ਆਉਂਦਾ। ਬੁਝਿਆ ਹੋਇਆ ਚਿਰਾਗ ਹੈ ਮਨੁੱਖ, ਇਹ ਤੇਲ ਦੀਵਾ ਕਿਉਂ ਜਲੇ। ਸ੍ਰੀ ਰਾਗ ਮੱਲਾ ਪਹਿਲਾ। ਇਸ ਸ਼ਬਦ ਵਿਚ ਮੇਰੇ ਪਾਤਸ਼ਾਹ ਨੇ ਦੋ ਰਹਾਉ ਵਰਣਨ ਕੀਤੇ ਨੇ, ਇਹ ਤੇਲ ਦੀਵਾ ਕਿਉਂ ਜਲੇ। ਰਹਾਉ ਤੋਂ ਮੁਰਾਦ ਹੈ ਠਹਿਰਾਓ, ਵਿਸ਼ਰਾਮ। ਰਹਾਉ ਦੀ ਪੰਕਤੀ ਗੁਰਬਾਣੀ ਵਿਚ ਸ਼ਬਦ ਦਾ ਸਿਰਲੇਖ ਹੁੰਦੀ ਹੈ, ਅਨਵਾਨ ਹੁੰਦੀ ਹੈ। ਇਸ ਸ਼ਬਦ ਦਾ ਅਨਵਾਨ ਹੈ, ਇਹ ਤੇਲ ਦੀਵਾ ਕਿਉਂ ਜਲੇ। ਪਰ ਇਹ ਐਸਾ ਸ਼ਬਦ ਹੈ ਜਿਹਦੇ ਦੋ ਅਨਵਾਨ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਗਾਲਵਨ ਦੋ ਦਰਜਨ ਸ਼ਬਦਾਂ ਤੋਂ ਜ਼ਿਆਦਾ ਹੀ ਨੇ ਜਿਨ੍ਹਾਂ ਵਿਚ ਦੋ ਦੋ ਅਨਵਾਨ ਨੇ, ਦੋ ਦੋ ਰਹਾਉ ਨੇ। ਇਸ ਸ਼ਬਦ ਵਿਚ ਵੀ ਦੋ ਰਹਾਉ ਨੇ। ਪਹਿਲਾ, ਇਹ ਤੇਲ ਦੀਵਾ ਕਿਉਂ ਜਲੇ, ਹੈ ਤੇ ਮਨੁੱਖ ਦੀਪਕ

0: पर तेल तो बिना है, वट तो बिना है। ते दीवा, वट तो बिना है, तेल तो बिना है, बुझे होया। दूसरा रहा, ए तेल दीवा क्यों जले, कर चानन साहेब तो मिले। ए तेल है, ए वट है, और तू इस तरह चानन कर। हजारां पदार्थ जो पए ने घर विच, बेशुमार चीजां जो पईयां ने, सब दिखाई देन लग पैंदियां ने। दीवा बुझे होया है, हजारां च एक भी नहीं दिखाई देंदी। इस वास्ते एक सच्चाई है, अंधेरे तो वड्डा कोई पर्दा नहीं है, बहुत वड्डा पर्दा। उच्चे उच्चे पहाड़ अंधेरा ढक देंदा है, नहीं दिखाई देंदे। वनस्पति बड़े बड़े जंगल बाग बगीचे सब नु अंधेरा ढक देंदा है। उचियां उचियां बिल्डिंगा, ए महल, ए मुनारे, अंधेरा सब नु ढक देंदा है। अंधेरे च शहर नहीं दिखाई देंदा, अंधेरे च जंगल नहीं दिखाई देंदे, अंधेरे च बाग बगीचे नहीं दिखाई देंदे, अंधेरे विच ओ पहाड़ नहीं दिखाई देंदे जिन्हां दियां चोटियां आसमान नु बोसा दे रही हैं, नहीं दिखाई देंदे। अंधेरे तो वड्डा कोई पर्दा नहीं है, कोई पर्दा नहीं है, और रोशनी तो वड्डी कोई बेपर्दगी नहीं है। प्रकाश सब कुछ नु मनजर आम ते कर देंदा है। ए पहाड़ ने, ए शहर ने, ए वनस्पति है, ए बाग है, ए जंगल ने, ए मनुख ने। अंधेरा हो जाए और एक घर विच कोई 50-60 फर्द बैठे होवन, हुण अंधेरे च नहीं दिखाई देगी भैण कौन है ते पत्नी कौन है, मां कौन है ते पिता कौन है। अंधेरा ऐसा है दूजे नु बर्दाश्त ही नहीं करदा, अंधेरे च अंधेरा ही दिखाई देंदा है और कुछ भी नहीं दिखाई देंदा। जद अंधेरा आउंदा है, अंधकार दूसरे दी होंद नु बर्दाश्त ही नहीं करदा। अंधेरा कहिंदा बस मैं। अंधेरे दे सामने हजारां चीजां छुप के रह गईयां। सब तो भयंकर रोग है अंधकार, और अंधकार है अहंकार। अहंकार दे सामने ते निरंकार भी ओले हो जांदा है, नहीं दिखाई देंदा, नहीं दिखाई देंदा। बड़ा प्रबल अंधकार। भारत ने बहुत प्राचीन काल तो महसूस कीता है, मनुख दी जिंदगी विच इक्को ही त्योहार हो सकता है और नहीं, बाकी सब वक्ती ने। इक्को ही त्योहार महान है, केड़ा? दिवाली। दिवाली चानना रोशनी। और मनुख दी जिंदगी विच इक्को ही बदकिस्मती है कि अमावस मस्या अंधेरा। दिवाली मस्या दी रात नू आउंदी है। पूर्णमासी दा चंद्रमा खिड़े होया है, दीवे जलाण दी लोड़ ही की है। दीवियां दी महानता अमावस दी रात जो है बनदी है। मनुख अमावस है, अमावस सज सकदी है, अमावस भी शिंगारमयी हो सकदी है, अमावस भी दुल्हन बन सकदी है, बशर्ते प्रकाश दा राजा आ जाए, प्रकाश दा दुल्हा आ जाए। तो ए अमावस भी शिंगारमयी हो सकदी है, प्रकाशमयी हो सकदी है, सजी हुई दुल्हन हो सकदी है। बार फिर मनुख ने ऐसा यतन कीता है, अमावस नु हजारां दीवे जला के रोशनी करन विच ए सफल हो गया। सब तो वड्डा त्योहार हो गया दिवाली। पर जीवन जो स्वयं मसिया दे च है, जमिया मसिया दे च, जीविया मसिया दे च, मरिया भी मसिया दे च। पता नहीं कितनियां दिवालियां भी मनुख व्यर्थ कर चुके हैं। कुछ नहीं प्रेरणा ली, कुछ भी नहीं प्रेरणा ली। धन गुरु नानक देव जी महाराज कहते ने, ऐ मनुख है ते तू दीवा, पर करिए कि बुझे होया है। ते बुझे होया क्यों है? इतने जल्दे दीवे ने ਕ੍ਰਿਸ਼ਨ ਦਾ ਦੀਪਕ, ਇੱਕ ਦੀਪਕ ਦਾ ਨਾਂ ਕ੍ਰਿਸ਼ਨ, ਇੱਕ ਦੀਪਕ ਦਾ ਨਾਂ ਰਾਮ, ਇੱਕ ਦੀਪਕ ਦਾ ਨਾਂ ਗੁਰੂ ਨਾਨਕ, ਇੱਕ ਦੀਪਕ ਦਾ ਨਾਂ ਮੁਹੰਮਦ ਸਾਹਿਬ, ਇੱਕ ਦੀਪਕ ਦਾ ਨਾਂ ਈਸਾ, ਇੱਕ ਦੀਪਕ ਮਹਾਤਮਾ ਬੁੱਧ, ਇੱਕ ਦੀਪਕ ਨੇ ਸਵਾਮੀ ਮਹਾਵੀਰ, ਪਤਾ ਨਹੀਂ ਕਿਤਨੇ ਦੀਪਕ, ਔਰ ਇਹ ਤੇ ਆਮ ਕਹਾਵਤ ਹੈ ਕਿ ਦੀਵੇ ਨਾਲ ਦੀਵਾ ਜਲਾਇਆ ਜਾ ਸਕਦਾ ਹੈ, ਜਲਦਾ ਹੋਇਆ ਦੀਪਕ ਹੀ ਬੁਝੇ ਦੀਪਕ ਨੂੰ ਜਲੰਦਾ ਹੈ। ਪਰ ਜਲਦੇ ਦੀਵੇ ਸਾਰੇ ਨਾਕਾਰਾ ਸਾਬਤ ਹੋ ਜਾਂਦੇ ਨੇ ਜਦ ਦੀਵੇ ਚ ਤੇਲ ਹੀ ਨਾ ਹੋਵੇ ਤੇ ਵੱਟ ਨਾ ਹੋਵੇ, ਕੀ ਕਰਨਗੇ? ਜਲਾਂਦੇ ਰਹੇ ਨੇ ਨਾ ਬੁਝੇ ਹੋਏ ਦੀਵਿਆਂ ਨੂੰ ਇਹ ਅਵਤਾਰੀ ਪੁਰਸ਼, ਉਹਨਾਂ ਦੀ ਰੋਸ਼ਨੀ ਇਹਨਾਂ ਨੂੰ ਰੋਸ਼ਨ ਨਹੀਂ ਕਰ ਸਕੀ ਕਿਉਂਕਿ ਦੀਵਿਆਂ ਚ ਤੇਲ ਨਹੀਂ ਸੀ, ਵੱਟ ਨਹੀਂ ਸੀ। ਹਰ ਅਵਤਾਰ ਕਿਸੇ ਹੱਦ ਤੱਕ ਨਾਕਾਮ ਹੋ ਕੇ ਜਗਤ ਤੋਂ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾੜਨ। ਮਨੁੱਖ ਦੇ ਅੰਦਰ ਜਿਹੜੀ ਦੁਸ਼ਟਪਣਾ ਬਿਰਤੀਆਂ ਨੇ, ਇਹਨਾਂ ਸਾਰਿਆਂ ਦੀ ਮੈਂ ਜੜ੍ਹਾਂ ਪੁੱਟਣੀਆਂ ਨੇ, ਸਾਰਾ ਅੰਧਕਾਰ ਨਾਸ ਕਰਨਾ। ਕਵੀ ਤੁਲਸੀ ਵੀ ਕਹਿੰਦੇ ਨੇ, ਜਬ ਜਬ ਹੋਏ ਧਰਮ ਕੀ ਹਾਨੀ, ਬਾਣੇ ਅਸੁਰ ਅਧਮ ਅਭਮਾਨੇ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਅਰੇ ਕਿਰਪਾ ਨਿਧ ਸੱਜਣ ਭੀਰਾ। ਜਦ ਜਦ ਅਧਰਮ ਦੀ ਹਾਨੀ ਆਉਂਦੀ ਹੈ, ਕੋਈ ਮਹਾਨ ਧਰਮ ਦਾ ਦੀਪਕ ਆ ਜਾਂਦਾ ਹੈ ਇਹਨਾਂ ਬੁਝੇ ਹੋਇਆਂ ਦੀਵਿਆਂ ਨੂੰ ਜਲਾਉਣ ਵਾਸਤੇ, ਪਰ ਧਰਮ ਦੀ ਹਾਨੀ ਤੇ ਹੋ ਰਹੀ ਹੈ ਔਰ ਰੋਜ਼ ਰੋਜ਼ ਇਹ ਹਾਨ ਵੱਧਦਾ ਜਾ ਰਿਹਾ, ਲਾਭ ਤੇ ਕੋਈ ਨਹੀਂ ਹੈ। ਠੀਕ ਹੈ, ਤੁਲਸੀ ਦੀ ਸ਼ਰਧਾ ਐਸਾ ਦਸਮ ਗ੍ਰੰਥ ਵਿੱਚ ਵੀ ਹੈ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇਹੇ ਧਰਤ ਅਵਤਾਰਾ। ਜਦ ਘੋਰ ਮਸਿਆ ਦੀ ਰਾਤ ਹੋ ਜਾਏ ਆਉਂਦੇ ਨੇ ਅਵਤਾਰ, ਪੂਰਨਮਾਸ਼ੀ ਦਾ ਚੰਦਰਮਾ ਬਣ ਕੇ ਆਉਂਦੇ ਨੇ। ਪਰ ਕੀਤਾ ਕੀ ਜਾਏ, ਜ਼ਿੰਦਗੀ ਦੀ ਅਮਾਵਸ ਜਿਸ ਨਾਲ ਮਨੁੱਖ ਸਹਿਮਤ ਹੋ ਗਿਆ, ਅੰਧੇਰੇ ਦੇ ਜੀਵਣਾ ਜਿਸ ਲਈ ਜਨਮ ਦਿਨ ਬਣ ਜਾਏ, ਅੰਧੇਰੇ ਲਈ ਜੀਵਣਾ ਜਿਸ ਲਈ ਨੱਚਣਾ ਤੇ ਟੱਪਣਾ ਬਣ ਜਾਏ, ਐਸਾ ਬੁਝਿਆ ਹੋਇਆ ਦੀਵਾ ਫਿਰ ਫਿਕਰ ਨਹੀਂ ਕਰ ਸਕਦਾ, ਮੇਰੇ ਵਿੱਚ ਤੇਲ ਨਹੀਂ ਹੈ, ਵੱਟ ਨਹੀਂ ਹੈ। ਐਸੇ ਦੀਵਿਆਂ ਨੇ ਕਈ ਦਫਾ ਇਹਨਾਂ ਜਲਦੇ ਦੀਵਿਆਂ ਤੇ ਇਲਜ਼ਾਮ ਲਾਇਆ ਹੈ। ਮੈਂ ਦੇਖ ਕੇ ਹੈਰਾਨ ਹਾਂ, ਇੱਕ ਦੀਵੇ ਨੂੰ ਤੇ ਕਹਿ ਦਿੱਤਾ ਕਿ ਘਰ ਵਿੱਚ ਕਿਉਂ ਜਲ ਰਿਹਾ, ਇਹ 14 ਸਾਲ ਬਨਵਾਸ ਨਿਕਲੇ ਜੰਗਲ ਵਿੱਚ। ਇੱਕ ਦੀਵਾ ਤੇ ਜੇਲ ਦੀ ਤੰਗ ਤਾਰੀਕ ਕੋਠੜੀ ਵਿੱਚ ਜਲਿਆ। ਸ੍ਰੀ ਕ੍ਰਿਸ਼ਨ ਦਾ ਜਨਮ ਜੇਲ ਦੀ ਤੰਗ ਤਾਰੀਕ ਕੋਠੜੀ ਵਿੱਚ ਹੋਇਆ। ਇੱਕ ਜਲਦੇ ਚਿਰਾਗ ਨੂੰ ਬਾਬਰ ਨੇ ਆਪਣੀ ਜੇਲ ਵਿੱਚ ਪਾ ਦਿੱਤਾ। ਇੱਕ ਜਲਦੇ ਹੋਏ ਦੀਵੇ ਨੂੰ, ਪ੍ਰਕਾਸ਼ਮਈ ਦੀਪਕ ਨੂੰ ਵਕਤ ਦੀ ਹਕੂਮਤ ਨੇ ਤੱਤੀ ਤਵੀ ਤੇ ਬਿਠਾ ਦਿੱਤਾ। ਇੱਕ ਜਲਦੇ ਹੋਏ ਚਿਰਾਗ ਨੂੰ ਚਾਂਦਨੀ ਚੌਂਕ ਵਿੱਚ ਫੂਕਾਂ ਮਾਰ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਬੁਝਾਓ ਬੁਝਾਓ, ਪਰ ਕੌਣ ਦੱਸੇ ਇਹ ਦੀਵੇ ਉਹ ਨੇ, ਇਹ ਦੀਪਕ ਉਹ ਨੇ ਜਿਸ ਦੇ ਚ ਤੇਲ ਸਵੈਮ ਪਰਮਾਤਮਾ ਬਣਿਆ ਹੋਇਆ, ਜਿਸ ਦੇ ਚ ਵੱਟ ਸਵੈਮ ਈਸ਼ਵਰ ਬਣਿਆ ਹੋਇਆ। ਫਾਨੂਸ ਬਨ ਕੇ ਜਿਸ ਕੀ ਹਿਫਾਜ਼ਤ ਹਵਾ ਕਰੇ, ਉਹ ਸ਼ਮਾ ਕਬ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਉਹ ਕਿਸ ਤਰ੍ਹਾਂ ਬੁਝੇਗੀ, ਉਹ ਕਿਵੇਂ ਬੁਝੇਗਾ? ਲੇਕਿਨ ਇਤਨਾ ਤੇ ਕਿਹਾ ਜਾ ਸਕਦਾ ਹੈ, ਉਹ ਕਿਵੇਂ ਜਲ ਸਕੇਗਾ ਜਿੱਥੇ ਤੇਲ ਨਹੀਂ ਹੈ, ਵੱਟ ਨਹੀਂ ਹੈ? ਜਲਦਾ ਹੋਇਆ ਦੀਪਕ ਤੇ ਨਹੀਂ ਬੁਝੇਗਾ, ਪਰ ਬੁਝਿਆ ਹੋਇਆ ਦੀਪਕ ਨਹੀਂ ਜਲ ਸਕੇਗਾ ਅਗਰ ਤੇਲ ਨਹੀਂ ਹੈ, ਵੱਟ ਨਹੀਂ ਹੈ, ਤਾਂ ਤੇਲ ਕੀ ਹੋ ਸਕਦਾ ਹੈ? ਉਹ ਵੱਟ ਕੀ ਹੈ, ਬਾਤੀ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਵਾਕ ਵਿੱਚ ਇੰਜ ਫਰਮਾਨ ਕਰਦੇ ਨੇ, ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਕ ਤਨ ਲਾਈਏ, ਸਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉ ਜਲੇ, ਕਰ ਚਾਨਣ ਸਾਹਿਬ ਤਉ ਮਿਲੇ। ਜਿਤਨੇ ਜਗਤ ਦੇ ਧਾਰਮਿਕ ਗ੍ਰੰਥ ਨੇ, ਗੱਲ ਮੰਨ ਲੈ ਐ ਮੁਸਲਮਾਨ, ਕੁਰਾਨ ਦੀ ਗੱਲ ਮੰਨ ਲੈ, घर विच कुरान है पर मुसलमान कुरान तो बिना जी रहे। घर घर विच गीता दियां पोथियां हो सकदियां ने, गीता का पाठ हो सकता है पर हिंदू गीता तो बिना जी रहे। गुरबाणी होंदे होया सिख गुरबाणी तो बिना जी रहे है। इसका व्यवहार दसदा है, इसका आचार दसदा है। इसके व्यवहार दते गुरबाणी की मोर नहीं है, इसके आचार दते गुरबाणी तस्दीक नहीं करती। इतना ईसाई जगत पर बाइबल तो बिना जी रहे है। इतना महान ये बोध जगत पर धम पद्दो बिना जी रहे है। ये जैन महावीर दे समय सार तो बिना जी रहे हैं। इतने चिराग ये रोशनी तो बिना क्यों जी रहे हैं। वट नहीं है, तेल नहीं है। धर्म ग्रंथ जो कहंदे ने इन्हां नूं मन्ना मन्ना, एक एक अखर नूं खिड़े मथे मन लेना। मन्नेगा मनुख ताई जे कम से कम इतना ओ समझे कि मैथों ए अग्गे, मैथों ए अग्गे। अगर कृष्ण मेरे तो पिछे खड़े ने तो मैनू उन्हां दी कोई गल सुनन दी लोड़ नहीं, उन्हां तो ते मैं ही अग्गे खड़ा। जे गुरु नानक मैथों पिछे ही ने, मेरे अग्गे नहीं ने, तो मैं क्यों उन्हां दी गल मना, क्यों उन्हां दी गल मना। मैं देखदा मनुख ने राजनैतिकां नूं भी अग्गे रखिया, उन्हां दी गल भी मन लैंदे ने। मनुख ने परिवार नूं भी अग्गे रखिया होया, पत्नी दी गल भी मन लैंदे ने, और पत्नी पति दी गल मन लैंदी है, भरा भरा दी गल मन लैंदा है। इंज कह लो मनुख ने परिवार अग्गे रखिया होया, राजनैतिक लोगां नूं भी अग्गे रखिया होया। मनुख दी जीवन भर दी चेष्टा ते यही है, हर अवतार नूं अपने पिछे ही खड़ा करो। जिस जिस पासे असी चल रहे हैं उस पासे चलन। जबकि अवतार कहंदे ने जिस पासे असी चल रहे हैं उधर चलो। गुर सिख मीत चलो गुर चाली, जो गुर कहे सोई भल मानो, हर हर कथा निराली। अगर अवतार मनुख दे पिछे चलन लग पे तो फिर अवतार अवतार नहीं है। अगर मनुख मनुख दे पिछे चलन लग पे तो मनुख मनुख नहीं है, तो देवता है, इतने फरिश्ता है, इतने महान हो गया। लेकिन देखन दे चाया है, पत्नी पति दे पिछे चल सकता है, पति पत्नी दे पिछे चल सकती है, भरा भरा दे पिछे चल सकता है, संसार राजनैतिक दे पिछे चल सकता है, मनुख अवतार दे पिछे नहीं चल सकता। जबकि अवतारां दी कोशिश है साड़ी आवाज दी सेध, चले आओ पहुंच जाओगे घर तक। तो साहब कहंदे ने धर्म ग्रंथां नूं मन लेना, ते मन के उन्हां नूं हिरदे विच धारण करके उन्हां दा पाठ पठन रोजमर्रा करना, ए तेल पाना है दीवे विच। भव वट्टी इत तन लाईए, भावना दी वट प्यार दी बाती ला। जिसनूं रोज रोज याद करिए पाठ दे राही बाणी दे राही, आखिर याद एक दिन ते प्यार बनेगी बनेगी। याद ही प्यार बनती है। इस दिते मैं उदाहरण देना हूं, जैसे खादा होया भोजन एक दिन खून बनता है, बार बार कीती हुई याद एक दिन प्यार बन जाती है, प्यार बन जाती है। रोज रोज दा पाठ, रोज रोज दी ये धर्म ग्रंथां दी कमाई एक दिन प्यार बन जाती है। तो पाठ करना धर्म ग्रंथां दी इस रचना नूं, इस बाणी नूं मनना ते जप करना, ये तेल पाना है। पढ़ना ते जपण विच थोड़ा जिहा अंतर है। मैं पढ़ना है इस वास्ते मैनूं याद होवे, मैं पढ़ना है इस वास्ते कि मैनूं इस दे अर्थ बोध आ जान, मैं पढ़ना है इस वास्ते कि मैनूं पता चल जाए किस अवतार किस भगत दा ये बोल है। पर मैं जपना है इस वास्ते जपना है कि मैं शब्द दा रूप हो जावां, इस बाणी दा रूप हो जावां। जपन लगया ਬਾਣੀ ਦਾ ਵਾਕ ਦਾ ਕੰਠ ਹੋਣਾ ਬੜਾ ਲਾਜ਼ਮੀ ਹੈ ਕਿਉਂਕਿ ਉੱਥੇ ਜਪਣਾ ਉਸ ਨੂੰ ਕਹਿੰਦੇ ਨੇ ਕਿ ਜ਼ਬਾਨ ਉਚਾਰਨ ਕਰੇ ਤੇ ਫਿਰ ਮਨ ਸੁਣੇ ਪੜ੍ਹਨਾ ਉਸ ਨੂੰ ਕਹਿੰਦੇ ਨੇ ਮੈਂ ਸਾਹਮਣੇ ਦੇਖ ਰਿਹਾ ਧਿਆਨ ਬਾਹਰ ਹੈ ਪਰ ਜਪਣਾ ਉਸ ਨੂੰ ਕਹਿੰਦੇ ਨੇ ਹੁਣ ਧਿਆਨ ਅੰਤਰਮੁਖੀ ਹੈ ਹੁਣ ਸੁਣਨਾ ਆਰੰਭ ਹੋ ਗਿਆ ਮੈਂ ਪੜ੍ਹਨਾ ਇਸ ਵਾਸਤੇ ਬਾਣੀ ਦੀ ਸਮਝ ਪੈ ਜਾਏ ਮੈਂ ਜਪਣਾ ਹੈ ਇਸ ਵਾਸਤੇ ਕਿ ਮੈਂ ਬਾਣੀ ਦਾ ਰੂਪ ਹੋ ਜਾਵਾਂ ਪ੍ਰਕਾਸ਼ਮਈ ਹੋ ਜਾਵਾਂ ਪੋਥੀ ਪੁਰਾਣ ਕਮਾਈਏ ਸੱਚ ਬੂਝਣ ਆਣ ਜਲਾਈਏ ਇਹ ਤੇਲ ਦੀਵਾਨ ਸਾਹਿਬ ਲੈ ਮਿਲੇ ਜੈਸੇ ਤੂੰ ਭਾਵਨਾ ਦੀ ਬਾਤੀ ਪਾਏਗਾ ਪਿਆਰ ਦੀ ਪਾਤੀ ਪਾਏਗਾ ਔਰ ਧਰਮ ਗ੍ਰੰਥਾਂ ਦੇ ਪਾਠ ਪਠਨ ਦਾ ਤੇਲ ਪਾਏਗਾ ਯਕੀਨ ਜਾਣੋ ਜਿਸ ਵੀ ਅਵਤਾਰ ਦੀ ਸ਼ਮਾ ਤੇਰੇ ਨਾਲ ਛੋ ਗਈ ਤੂੰ ਰੋਸ਼ਨ ਹੋ ਜਾਏਗਾ ਪ੍ਰਕਾਸ਼ਮਈ ਹੋ ਜਾਏਗਾ ਸਾਰੇ ਰੋਗ ਭੱਜ ਜਾਣਗੇ ਅੰਧੇਰਾ ਹੀ ਰੋਗ ਹੈ ਅੰਧੇਰੇ ਦੇ ਨਾਸ ਹੁੰਦਿਆਂ ਹੋਇਆ ਸਾਰਾ ਸਵਪਨ ਉਜਾਗਰ ਹੋ ਜਾਏਗਾ ਸਾਰੀ ਦੌਲਤ ਤੇਰੇ ਸਾਹਮਣੇ ਆ ਜਾਏਗੀ ਪਰ ਅੰਧੇਰੇ ਦੇ ਹੁੰਦਿਆਂ ਹੋਇਆ ਸਾਰਾ ਸਵਪਨ ਡੱਕ ਜਾਏਗਾ ਸਾਰੀ ਦੌਲਤ ਤੇ ਪਰਦਾ ਪੈ ਜਾਏਗਾ ਸਾਰੇ ਸੁੱਖਾਂ ਤੇ ਪਰਦਾ ਪੈ ਜਾਏਗਾ ਸਾਰੇ ਅਨੰਦ ਤੇ ਪਰਦਾ ਪੈ ਜਾਏਗਾ ਔਰ ਅੰਧੇਰਾ ਰੋਗ ਦੀ ਤਰ੍ਹਾਂ ਭਿਅੰਕਰ ਭਟਕਣਾ ਦੀ ਤਰ੍ਹਾਂ ਠੋਕਰਾਂ ਦੀ ਤਰ੍ਹਾਂ ਤੇਰੇ ਸਾਹਮਣੇ ਆ ਜਾਏਗਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਚਾਨਣੇ ਦੀ ਔਸਧੀ ਸਮਸਤ ਸੰਸਾਰ ਵਿੱਚ ਵੰਡਦੇ ਰਹੇ ਔਰ ਕਹਿੰਦੇ ਰਹੇ ਅੰਧੇਰਾ ਰੋਗ ਹੈ ਅੰਧੇਰਾ ਰੋਗ ਹੈ ਰੋਸ਼ਨੀ ਔਸਧੀ ਹੈ ਗਿਆਨ ਔਸਧੀ ਹੈ ਇਸ ਵਾਸਤੇ ਹਰ ਬਸ਼ਰ ਦੀ ਰਸਨਾ ਤੋਂ ਨਿਕਲਿਆ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਸਾਹਿਬ ਕਹਿੰਦੇ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ ਦਾਰੂ ਲਗੇ ਨਾ ਵੇਰ ਸੰਸਾਰ ਦੇ ਇਤਨੀਆਂ ਔਸਧੀਆਂ ਮੌਜੂਦ ਨੇ ਪਰ ਦੁੱਖ ਮੌਜੂਦ ਨੇ ਰੋਗ ਮੌਜੂਦ ਨੇ ਕਾਰਨ ਔਸਧੀ ਇੱਕ ਰੋਗ ਨੂੰ ਦਵਾਉਂਦੀ ਹੈ ਦੂਸਰੇ ਨੂੰ ਪੈਦਾ ਕਰਦੀ ਹੈ ਦੂਸਰੇ ਨੂੰ ਦਵਾਉਂਦੀ ਹੈ ਤੀਸਰੇ ਨੂੰ ਪੈਦਾ ਕਰਦੀ ਹੈ ਇਸ ਸੱਚਾਈ ਨੂੰ ਹੁਣ ਡਾਕਟਰ ਵੈਦ ਕਬੂਲ ਕਰਨ ਲੱਗ ਪੈਣਾ ਠੀਕ ਹੈ ਜਿਸ ਰੋਗ ਦੀ ਪੀੜਾ ਹੋ ਰਹੀ ਹੈ ਉਸ ਰੋਗ ਨੂੰ ਦਬਾ ਦਿੱਤਾ ਔਰ ਜਿਤਨੀ ਮਿਕਦਾਰ ਦੇ ਚ ਪੀੜਾ ਇੱਕ ਰੋਗ ਦਬਦਾ ਹੈ ਉਤਨੀ ਮਿਕਦਾਰ ਦੇ ਚ ਦੂਸਰਾ ਰੋਗ ਪੈਦਾ ਹੁੰਦਾ ਹੈ ਉਹਦੀ ਪੈਦਾਇਸ਼ ਹੁੰਦੀ ਹੈ ਸਾਰਾ ਜੀਵਨ ਰੋਗ ਵਿੱਚ ਬਤੀਤ ਹੋ ਜਾਂਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਐਸਾ ਦਾਰੂ ਵੀ ਹੈ ਐਸਾ ਦਾਰੂ ਲੋੜ ਲਓ ਜਿਤ ਵੰਜੇ ਰੋਗਾਂ ਘਾਣ ਇਹ ਰੋਗਾਂ ਦਾ ਸਾਰਾ ਘਾਣ ਹੀ ਖਤਮ ਹੋ ਜਾਂਦਾ ਜਨਮ ਜੀਵਨ ਤੇ ਮਰਨ ਤੇ ਨਹੀਂ ਮਿਟ ਜਾਂਦੇ ਨੇ ਇਹੀ ਰੋਗਾਂ ਦਾ ਖਾਣ ਹੈ ਇਹੀ ਰੋਗਾਂ ਦਾ ਇਕੱਠ ਹੈ ਔਰ ਇਹ ਸਾਰੇ ਦੇ ਸਾਰੇ ਨਾਸ ਹੋ ਸਕਦੇ ਨੇ ਆਤਮ ਪ੍ਰਕਾਸ਼ ਨਾਲ ਆਤਮ ਚਿੰਤਨ ਦੇ ਨਾਲ ਸਾਰਾ ਅੰਧਕਾਰ ਦਾ ਰੋਗ ਖਤਮ ਹੋ ਸਕਦਾ ਹੈ ਔਰ ਜ਼ਿੰਦਗੀ ਇੱਕ ਮਹਾਨ ਦੀਵਾਲੀ ਬਣ ਸਕਦੀ ਹੈ ਪ੍ਰਕਾਸ਼ਮਈ ਹੋ ਸਕਦੀ ਹੈ
1: You're listening to KRPI 1550 Radio Ferndale, Washington.
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program or take part in community safety tours by observing local malls, parks, transit hubs, rec centers, and libraries. Help keep our roads safe with the Speed Watch program or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

ਬਹੁਤੀ ਦੁਨੀਆ ਗਲਤੀਆਂ ਵਿੱਚ ਜਿਉਂਦੀ ਹੈ, ਗਲਤੀਆਂ ਮਹਿਸੂਸ ਨਹੀਂ ਆਉਂਦੀਆਂ। ਬਹੁਤੀ ਦੁਨੀਆ ਪਾਪ ਦੇ ਜਿਉਂਦੀ ਹੈ, ਪਾਪ ਪਾਪ ਨਹੀਂ ਦਿਖਾਈ ਦਿੰਦਾ। ਜੈਸੇ ਜਨਮ ਤੋਂ ਜੋ ਅੰਧਾ ਹੈ ਉਹਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਪਾਪੀਆਂ ਨੂੰ ਪਾਪ ਦਾ ਕੋਈ ਬੋਧ ਨਹੀਂ, ਮੂਰਖਾਂ ਨੂੰ ਮੂਰਖਤਾ ਦੀ ਕੋਈ ਸਮਝ ਨਹੀਂ। ਗਲਤੀਆਂ ਬਾਰ ਬਾਰ ਜੋ ਹੋ ਰਹੀਆਂ ਨੇ, ਗਲਤੀ ਗਲਤੀ ਨਹੀਂ ਦਿਖਾਈ ਦੇ ਰਹੀ। ਇਹ ਇਸ ਤਰ੍ਹਾਂ ਜੈਸੇ ਜਨਮ ਦੇ ਅੰਧੇ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ। ਅਗਰ ਗਲਤੀ ਮਹਿਸੂਸ ਹੋਣ ਲੱਗ ਪਈ ਹੈ, ਭੁੱਲ ਦਿਖਾਈ ਦੇਣ ਲੱਗ ਪਈ ਹੈ, ਮੂਰਖਤਾ ਮਹਿਸੂਸ ਹੋਣ ਲੱਗ ਪਈ ਹੈ, ਤਾਂ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ, ਹੁਣ ਇਸ ਨੂੰ ਅੰਧਾ ਨਹੀਂ ਕਹਿਣਾ ਚਾਹੀਦਾ। ਕਿਉਂ? ਇਸ ਨੂੰ ਅੰਧੇਰਾ ਤੇ ਦਿਖਾਈ ਦੇਣ ਲੱਗ ਪਿਆ, ਵਰਨਾ ਅੰਧੇ ਨੂੰ ਤੇ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ। ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਸ ਨੂੰ ਮੂਰਖਤਾ, ਗਲਤੀਆਂ, ਭਟਕਣ, ਪਾਪ ਦਿਖਾਈ ਦੇਣ ਲੱਗ ਪੈਣ। ਪਾਪ ਦਿਖਾਈ ਦਿਸ ਦਿਨ ਦਿੰਦੇ ਨੇ, ਪੁੰਨ ਦੀ ਤੜਪ ਉਸੇ ਦਿਨ ਪੈਦਾ ਹੁੰਦੀ ਹੈ। ਗਲਤੀ ਦਿਖਾਈ ਜਿਸ ਦਿਨ ਦਿੰਦੀ ਹੈ, ਸੁਧਾਰ ਦੀ ਤੜਪ, ਉਸੇ ਪੀੜਾ, ਕਲ ਕਲੇਸ਼ ਜਿਸ ਦਿਨ ਦਿਖਾਈ ਦਿੰਦਾ, ਪਰਮਾਤਮਾ ਦੀ ਪਿਆਸ ਉਸੇ ਦਿਨ ਪੈਦਾ ਹੁੰਦੀ ਹੈ। ਉਸ ਤੋਂ ਪਹਿਲਾਂ ਆਉਂਦੀ ਨਹੀਂ, ਕਿਸੇ ਕੀਮਤ ਤੇ ਨਹੀਂ ਆਉਂਦੀ। ਇਸ ਵਾਸਤੇ ਦੇਖਦੇ ਹਾਂ ਅਨੰਤ ਅਵਤਾਰੀ ਪੁਰਸ਼ ਆਏ ਨੇ ਸਮਝਾਉਣ ਲਈ। ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਸਭ ਤਸਲੀਮ, ਲੇਕਿਨ ਆਦਮੀ ਅਬ ਤੱਕ ਭਟਕਦਾ ਹੈ। ਇਹ ਠੀਕ ਹੈ ਕਿ ਐਸੇ ਜਮਾਂਦਰੂ ਅੰਧੇ ਬਹੁਤ ਥੋੜੇ ਨੇ, ਬਹੁਤ ਥੋੜੇ ਨੇ, ਜਿਨ੍ਹਾਂ ਨੂੰ ਅੰਧੇਰਾ ਵੀ ਨਾ ਦਿਖਾਈ ਦਿੰਦਾ ਹੋਵੇ। ਬਹੁਤ ਥੋੜੇ ਨੇ, ਬਹੁਤ ਥੋੜੇ ਨੇ ਐਸੇ ਅੰਧੇ ਜਿਨ੍ਹਾਂ ਨੂੰ ਅੰਧੇਰਾ ਨਾ ਦਿਖਾਈ ਦਿੰਦੀ ਹੋਵੇ। ਪਰ ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ, ਜਿਨ੍ਹਾਂ ਨੂੰ ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ, ਆਪਣੇ ਕੀਤੇ ਹੋਏ ਗੁਨਾਹ ਨਹੀਂ ਦਿਖਾਈ ਦਿੰਦੇ, ਭੁੱਲਾਂ ਨਹੀਂ ਦਿਖਾਈ ਦਿੰਦੀਆਂ। ਸਵੇਰੇ ਤੋਂ ਸ਼ਾਮ ਤੱਕ ਭੁੱਲਾਂ ਵਿੱਚ ਜੀਵਣਾ, ਰਾਤ ਦੀ ਆਰੰਭਤਾ ਤੋਂ ਸਮਾਪਤੀ ਤੱਕ ਗਲਤੀਆਂ ਵਿੱਚ ਜੀਵਣਾ, ਸਵੇਰੇ ਉੱਠਦਿਆਂ ਸਾਰ ਜਾਗਣਾ, ਗਲਤੀਆਂ ਵਿੱਚ ਜਾਗਣਾ, ਗਲਤੀਆਂ ਵਿੱਚ ਜੀਵਣਾ, ਔਰ ਰਾਤ ਨੂੰ ਸੌਣ ਲੱਗਿਆਂ ਇੰਝ ਕਹਿ ਲੋ ਭੁੱਲਾਂ ਵਿੱਚ ਸੌਣਾ, ਨੀਂਦ ਵੀ ਭੁੱਲ ਵਿੱਚ, ਜਾਗਰਤੀ ਵੀ ਭੁੱਲ ਵਿੱਚ। ਐਸੇ ਮਨੁੱਖ ਦਾ ਸੌਣਾ ਤੇ ਜਾਗਣਾ ਵਿਅਰਥ ਭਟਕਣਾ। ਐਸੇ ਮਨੁੱਖ ਦੀ ਨੀਂਦ ਵਿੱਚ ਸੁਪਨੇ ਵੀ ਐਸੇ ਭਿਅੰਕਰ ਆਵਣਗੇ ਕਿ ਇਹ ਸੁੱਤਾ ਹੋਇਆ ਵੀ ਤੜਪਦਾ ਰਹੇਗਾ, ਬੇਚੈਨ ਤੇ ਵਿਆਕੁਲ ਰਹੇਗਾ, ਜੈਸੇ ਕਿ ਦਿਨ ਦੇ ਸਮੇਂ। ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ, ਮੂਰਖ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਕਿਉਂ? ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਹੋਰ ਤੇ ਕੁਝ ਪ੍ਰਗਟ ਕਰਨ ਦਾ ਵਸੀਲਾ ਹੈ ਨਹੀਂ। ਦੇਖਦੇ ਹਾਂ ਮੂਰਖਤਾ ਪ੍ਰਗਟ ਨਹੀਂ ਆਉਂਦੀ, ਸੁਣ ਕੀ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ, ਚੱਲ ਕਿਹੜੇ ਪਾਸੇ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ। ਮੂਰਖਤਾ ਪ੍ਰਗਟ ਆਉਂਦੀ ਹੈ ਬੋਲ ਕੇ। ਮੂਰਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਪਰ ਜੇ ਕਿਧਰੇ ਕਿ ਚੁੱਪ ਰਹਿਣਾ ਮੇਰਾ ਗੁਣ ਹੈ, ਸਮਝ ਲਓ ਮੂਰਖਤਾ ਉਸਦੀ ਸਮਾਪਤ ਹੋ ਗਈ, ਮੂਰਖਤਾ ਉਸਦੀ ਖਤਮ ਹੋ ਗਈ, ਉਹਨੂੰ ਕੁਝ ਝਲਕ ਮਿਲ ਗਈ। ਸਤਸੰਗ ਦਾ ਇਹੀ ਲਾਭ ਹੈ, ਸਤਪੁਰਸ਼ਾਂ ਦੀ ਸੋਭਤ ਦਾ ਇਹੀ, ਪਾਠ ਪਠਨ ਦਾ ਇਹੀ ਲਾਭ ਹੈ। ਕਿਸੇ ਦਿਨ ਮਨੁੱਖ ਨੂੰ ਆਪਣੀ ਮੂਰਖਤਾ ਦਿਖਾਈ ਦੇ ਜਾਏ। ਇਹ ਜਿਹੜੀ ਆਮ ਕਥਾ ਕਹਾਣੀਆਂ ਚ ਸਤਸੰਗ ਵਿਚ ਗੱਲ ਕੀਤੀ ਜਾ ਰਹੀ ਹੈ, ਪ੍ਰਮਾਤਮਾ ਦਿਖਾਈ ਦੇ ਜਾਏ, ਪ੍ਰਮਾਤਮਾ ਦਿਖਾਈ ਦੇ ਜਾਏ, ਨਹੀਂ ਇਹ ਨੰਬਰ 2 ਤੇ ਨੰਬਰ 3 ਤੇ ਗੱਲ ਹੈ। ਪਹਿਲੀ ਗੱਲ ਤੇ ਇਹ ਹੈ ਅੰਧੇਰਾ ਦਿਖਾਈ ਦੇ ਜਾਏ, ਮੂਰਖਤਾ ਦਿਖਾਈ ਦੇ ਜਾਏ। ਪ੍ਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼, ਪਰ ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦੇ ਰਿਹਾ ਉਹਨੂੰ ਪ੍ਰਕਾਸ਼ ਕਿੱਥੇ ਦਿਖਾਈ ਦੇ ਰਿਹਾ। ਦੂਸਰਾ, ਅੰਧੇਰੇ ਵਿੱਚ ਚੱਲਣਾ

0: ਨਾ ਨਹੀਂ ਆਉਂਦਾ, ਭਟਕਣਾ ਆਉਂਦਾ ਹੈ। ਰਸਤਾ ਦਿਖਾਈ ਨਹੀਂ ਦੇ ਰਿਹਾ, ਮੈਂ ਚੱਲ ਰਿਹਾ, ਠੀਕ ਹੈ ਮੈਂ ਚੱਲ ਰਿਹਾ, ਕਣਾ ਭਟਕਣਾ, ਨਾ ਮੰਜ਼ਿਲ ਦਿਖਾਈ ਦਿੰਦੀ ਹੈ ਨਾ ਰਸਤਾ ਦਿਖਾਈ ਦੇ ਰਿਹਾ। ਸਾਰੀ ਜ਼ਿੰਦਗੀ ਮਨੁੱਖ ਦੀ ਕਿਰਤ ਵਿੱਚ ਬਤੀਤ ਆਉਂਦੀ ਹੈ, ਨਾ ਕਿਰਤ ਦਿਖਾਈ ਦਿੰਦੀ ਹੈ ਨਾ ਕਿਰਤ ਦਾ ਅੰਜਾਮ ਦਿਖਾਈ ਦਿੰਦਾ, ਨਾ ਕਰਮ ਦਿਖਾਈ ਦਿੰਦਾ ਨਾ ਕਰਮ ਦੀ ਆਖਰਤ ਦਿਖਾਈ ਦਿੰਦੀ ਹੈ। ਤੇ ਇਹਨੂੰ ਕਰਨਾ ਕਹੋਗੇ? ਨਹੀਂ, ਇਹ ਤੇ ਭਟਕਣਾ ਹੈ। ਇਹਨੂੰ ਚੱਲਣਾ ਆਖੋਗੇ? ਇਹ ਤੇ ਭਟਕਣਾ ਹੈ। ਹਜ਼ਾਰ ਅੰਧੇ ਦੂਸਰੀ ਸਮਝ ਵਿੱਚ ਆ ਰਹੇ ਹਨ, ਟਕਰਾ ਹੀ ਜਾਣਗੇ। ਜਗਤ ਟਕਰਾਓ ਹੈ, ਕੌਮਾਂ ਟਕਰਾ ਰਹੀਆਂ, ਦੇਸ਼ ਟਕਰਾ ਰਿਹਾ, ਪਰਿਵਾਰ ਟਕਰਾ ਰਹੇ ਨੇ, ਵਿਅਕਤੀ ਟਕਰਾ ਰਹੇ ਨੇ, ਕਿਉਂਕਿ ਅੰਧੇਰਾ ਹੀ ਅੰਧੇਰਾ ਹੈ। ਭਗਤ ਸ਼ਰਮ ਨੇ ਮਨ ਰਹੇ ਸੰਸਾਰ ਅੰਧ ਗਏਰਾ, ਸਮਸਤ ਸੰਸਾਰ ਅੰਧੇਰੇ ਵਿੱਚ ਜੀ ਰਿਹਾ, ਅੰਧਕਾਰ ਵਿੱਚ ਜੀ ਰਿਹਾ, ਮੂਰਖਤਾ ਵਿੱਚ ਜੀ ਰਿਹਾ, ਅਚੇਤਪਣੇ ਵਿੱਚ ਜੀ ਰਿਹਾ। ਇਸ ਵਾਸਤੇ ਇਸਦਾ ਸਾਰੇ ਦਾ ਸਾਰਾ ਕਰਨਾ ਗਲਤ ਹੈ। ਅੰਧੇ ਦਾ ਚੱਲਣਾ ਭਟਕਣਾ ਹੈ, ਮੂਰਖ ਦਾ ਪੂਜਾ ਪਾਠ ਵੀ ਵਿਅਰਥ ਹੈ, ਮੂਰਖਤਾ ਵਿੱਚ ਕੀਤਾ ਹੋਇਆ ਦਾਨ ਉਹ ਵੀ ਵਿਅਰਥ ਹੈ। ਮੂਰਖ ਦੇ ਹਰ ਕਰਮ ਦੇ ਚੋਂ ਹੰਕਾਰ ਦੀ ਬੂ ਆਵੇਗੀ, ਨਿਰੰਕਾਰ ਦੀ ਸੁਗੰਧ ਨਹੀਂ। ਮੂਰਖ ਦੀ ਹਰ ਕ੍ਰਿਤ ਦੇ ਚੋਂ ਬਿਲਕੁਲ ਬਦਬੋ ਹੀ ਹੋਵੇਗੀ, ਵਾਸ਼ਨਾ ਦੀ ਪ੍ਰਾਰਥਨਾ ਦੀ ਸੁਗੰਧ ਨਹੀਂ ਹੋਵੇਗੀ, ਪ੍ਰਾਰਥਨਾ ਦੀ ਮਹਿਕ ਨਹੀਂ ਹੋਵੇਗੀ। ਇਸ ਵਾਸਤੇ ਮੇਰੇ ਦੇਖੇ ਉਹਨਾਂ ਦੇ ਚੋਂ ਇੱਕ ਹੀ ਸਰਮੋਰ ਪੁੰਨ ਹੈ, ਸੁਚੇਤ ਹੋ ਜਾਣਾ, ਸਾਵਧਾਨ ਹੋ ਜਾਣਾ, ਸਮਝ ਆ ਜਾਣੀ। ਇੱਕੋ ਹੀ ਗੁਨਾਹ ਹੈ ਜੋ ਸਾਰੇ ਗੁਨਾਹਾਂ ਦੀ ਜਨਨੀ ਹੈ, ਇੱਕੋ ਹੀ ਪਾਪ ਹੈ ਜੋ ਸਾਰੇ ਪਾਪਾਂ ਦਾ ਪਿਤਾਮਾ ਹੈ, ਉਹ ਹੈ ਅਗਿਆਨ, ਉਹ ਹੈ ਮੂੜਤਾ। ਬਸ ਇਸੇ ਤੋਂ ਹੀ ਸਾਰੇ ਗੁਨਾਹ ਜਨਮ ਲੈਂਦੇ ਨੇ, ਇਸੇ ਤੋਂ ਜੋ ਹੈ ਸਾਰੇ ਪਾਪ ਜਨਮ ਲੈਂਦੇ ਨੇ। ਔਰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਜੋ ਮੇਰੀ ਸਮਝ ਵਿੱਚ ਨਹੀਂ ਹੈ, ਨਹੀਂ ਹੈ, ਨਹੀਂ ਹੈ। ਜੈਸੇ ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੈਗੇ ਨੇ, ਨਾਨੀ ਉਹਨਾਂ ਦੀ ਵੀ ਹੈ, ਸੱਸ ਦੀ ਉਹਨਾਂ ਦੀ ਵੀ ਹੈ, ਭੈਣ ਵਿਰਾ ਉਹਨਾਂ ਦੇ ਵੀ ਹਨ, ਚਾਚੇ ਤਾਏ ਮਾਮੇ ਮਾਮੀਆਂ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨੇ। ਸਮਝ ਨਹੀਂ ਹੈ, ਸਮਝ ਨਹੀਂ ਹੈ। ਕਿਉਂਕਿ ਸਮਝ ਨਹੀਂ ਹੈ ਤੋ ਪਸ਼ੂਆਂ ਦੀ ਦੁਨੀਆਂ ਵਿੱਚ ਪਰਿਵਾਰ ਨਹੀਂ ਹੈ, ਨਹੀਂ ਹੈ। ਅਗਰ ਸਮਝ ਨਹੀਂ ਹੈ ਤੋ ਫਿਰ ਮਨੁੱਖਾਂ ਦੀ ਦੁਨੀਆਂ ਵਿੱਚ ਨਿਰੰਕਾਰ ਨਹੀਂ ਹੈ, ਨਹੀਂ ਹੈ। ਪਰਿਵਾਰ ਦੇ ਹੁੰਦੇ ਆਇਆ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ, ਨਿਰੰਕਾਰ ਦੇ ਹੁੰਦੇ ਆਇਆ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ ਹੈ, ਈਸ਼ਵਰ ਤੋਂ ਬਿਨਾਂ ਜੀਂਦਾ, ਜੀ ਰਿਹਾ ਈਸ਼ਵਰ ਤੋਂ ਬਿਨਾਂ ਜੀ ਰਿਹਾ ਪਸ਼ੂ, ਜੈਸੇ ਭੈਣ ਭਰਾ ਦੇ ਸੰਬੰਧਾਂ ਤੋਂ ਬਿਨਾਂ ਜੀ ਰਿਹਾ, ਮਾਮੇ ਚਾਚੇ ਤਾਏ ਤਾਈਆਂ ਦੇ ਸੰਬੰਧ ਤੋਂ ਬਿਨਾਂ ਜੀ ਰਿਹਾ, ਨਾਨਕੇ ਦਾਦਕੇ ਸਹੁਰੇ ਹੁੰਦੇ ਹੋਇਆ ਵੀ ਉਹਨਾਂ ਦੇ ਬੋਧ ਤੋਂ ਬਿਨਾਂ ਜੀ ਰਿਹਾ। ਪਰਮਾਤਮਾ ਦੇ ਹੁੰਦੇ ਹੋਇਆ ਮਨੁੱਖ ਪਰਮਾਤਮਾ ਦੇ ਬੋਧ ਤੋਂ ਬਿਨਾਂ ਜੀ ਰਿਹਾ। ਸ਼ਾਇਦ ਇਸ ਵਾਸਤੇ ਹੀ ਗੁਰੂ ਨਾਨਕ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆ ਕਹਿ ਦਿੱਤਾ, ਗਿਆਨ ਹੀ ਗੁਰੂ ਹੈ, ਗੁਰੂ ਗਿਆਨ ਹੈ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਬੋਧ ਲਗਾਓ। ਅੰਧੇ ਚਾਨਣ ਰੱਖੀਏ ਦੀਵੇ ਬਲੇ ਪਚਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 50 ਜਲ ਦੇ ਚਿਰਾਗ ਸਾਹਮਣੇ ਨੇ, ਅਗਰ ਮਨੁੱਖ ਅੰਧਾ ਹੈ ਤਾਂ 50 ਦੀਵੇ ਵਿਅਰਥ ਹੋ ਗਏ। ਪਤਾ ਨਹੀਂ ਮਨੁੱਖਤਾ ਦੇ ਸਾਹਮਣੇ ਕਿਤਨੇ ਅਵਤਾਰ ਵਿਅਰਥ ਹੋ ਗਏ ਨੇ, ਕਿਤਨੇ ਜਲਦੇ ਹੋਏ ਦੀਵੇ ਵਿਅਰਥ ਹੋ ਗਏ ਨੇ। ਜਲਦੇ ਰਹਿ, ਵੰਡਦੇ ਰਹਿ ਰੋਸ਼ਨੀ, ਔਰ ਜ਼ਿੰਦਗੀ ਦੇ ਦੀਵੇ ਵਿੱਚ ਉਹ ਆਪਣਾ ਖੂਨ ਜਲਾਉਂਦੇ ਰਹਿ, ਆਪਣਾ ਸਮਾਂ ਜਲਾਉਂਦੇ ਰਹਿ, ਆਪਣੀ ਸ਼ਕਤੀ ਜਲਾਉਂਦੇ ਰਹਿ, ਔਰ ਉਸ ਤੋਂ ਜੋ ਰੋਸ਼ਨੀ ਪੈਦਾ ਹੁੰਦੀ ਰਹੀ, ਕੋਸ਼ਿਸ਼ ਸੀ ਉਹਨੇ ਜਗਤ ਨੂੰ ਮਿਲੇ। ਪਰ ਗੁਰੂ ਨਾਨਕ ਕਹਿੰਦੇ ਨੇ ਅੰਧੇ ਚਾਨਣ ਰੱਖੀਏ ਦੀਵੇ ਬਲੇ ਪਚਾਸ, ਜਲਦੇ 50 ਦੀਵੇ।
1: ਵਿਅਰਥ ਨੇ ਅੰਧੇ ਦੇ ਸਾਹਮਣੇ ਪਤਨੀ ਮਰਾਂ ਨੂੰ ਨਾਕਾਰਾ ਕਰ ਚੁੱਕੀ ਹੈ ਬਿਲਕੁਲ ਨਾਕਾਰਾ ਕਰ ਚੁੱਕੀ ਹੈ ਕਹਿੰਦੇ ਨੇ ਜਿਸ ਕਲਾਸ ਦੇ ਵਿੱਚ ਜਿਸ ਸਕੂਲ ਦੀ ਕਲਾਸ ਦੇ ਵਿੱਚ ਬੱਚੇ ਬਹੁਤ ਫੇਲ ਹੋ ਜਾਣ ਰਹਿ ਜਾਣ ਪਾਸ ਨਾ ਹੋ ਸਕਣ ਸਕੂਲ ਦੇ ਮੁੰਤਜ਼ਿਮ ਸੋਚਦੇ ਨੇ ਟੀਚਰ ਬਦਲੀਏ ਉਸਤਾਦ ਬਦਲੀਏ ਅਧਿਆਪਕ ਬਦਲੀਏ ਇਤਨੇ ਬੱਚੇ ਫੇਲ ਹੋ ਜਾਂਦੇ ਨੇ ਸ਼ਾਇਦ ਇਹ ਠੀਕ ਢੰਗ ਨਾਲ ਪੜ੍ਹਾ ਨਹੀਂ ਰਿਹਾ ਠੀਕ ਢੰਗ ਨਾਲ ਕਿਤਨਾ ਵੀ ਪੜ੍ਹਾਇਆ ਜਾਏ ਅਗਰ ਕੋਈ ਠੀਕ ਢੰਗ ਨਾਲ ਪੜ੍ਹਦਾ ਹੀ ਨਹੀਂ ਤਾਂ ਫਿਰ ਕੀ ਹੋਵੇਗਾ ਫਿਰ ਕੀ ਹੋਵੇਗਾ ਪ੍ਰਕਿਰਤੀ ਅਧਿਆਪਕ ਬਦਲਦੀ ਰਹੀ ਔਰ ਇੱਕੋ ਹੀ ਸ਼੍ਰੇਣੀ ਦੀ ਸਨਾਤਨ ਮਤ ਦੇ 24 ਅਵਤਾਰ ਆਏ ਗੁਰੂ ਨਾਨਕ ਨੇ 10 ਰੂਪ ਧਾਰਨ ਕੀਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਫਿਰ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਫਿਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਫਿਰ ਸ਼ਮਾ ਜਲੀ ਗੁਰੂ ਫਿਰ ਬਾਲਕ ਗੁਰੂ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀਪਕ ਲੈ ਕੇ ਅੱਗੇ ਆਏ ਫਿਰ ਸੱਚ ਦੀ ਮਸ਼ਾਲ ਲੈ ਕੇ ਅੱਗੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਰੋਸ਼ਨ ਜ਼ਮੀਰ ਬਣ ਕੇ ਰੋਸ਼ਨ ਚਿਰਾਗ ਬਣ ਕੇ ਮਹਾਂ ਸੂਰਜ ਬਣ ਕੇ ਪ੍ਰਗਟ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰ ਮਨੁੱਖਤਾ ਦੀ ਦੁਨੀਆਂ ਚ ਅੰਧੇਰਾ ਹੀ ਅੰਧੇਰਾ ਹੈ ਅੰਧੇਰਾ ਹੀ ਅੰਧੇਰਾ ਜਰਦ ਰਸਤ ਆਏ ਈਸਾ ਆਏ ਮੁਹੰਮਦ ਆਏ ਮੂਸਾ ਆਏ ਇਹ ਕਹਿਣ ਦੇ ਕੋਈ ਸੰਕੋਚ ਨਹੀਂ ਅਰਬ ਸਾਰਾ ਅੱਜ ਵੀ ਅੰਧੇਰੇ ਚ ਮੱਧ ਪੂਰਜ ਅੱਜ ਵੀ ਸਾਰਾ ਅੰਧੇਰੇ ਵਿੱਚ ਹੈ ਅਵਤਾਰਾਂ ਦੀ ਧਰਤੀ ਕਹਿਲਾਉਣ ਵਾਲੀ ਇਹ ਹਿੰਦੁਸਤਾਨ ਇਹ ਭਾਰਤ ਅਗਲੇ ਲਾਉਸੇ ਜੈਸੇ ਮਹਾਨ ਵਿਚਾਰਕ ਦਾਰਸ਼ਨਿਕ ਤੇ ਸੰਤ ਚੀਨ ਦੀ ਧਰਤੀ ਨੇ ਪੈਦਾ ਕੀਤੇ ਨੇ ਸਮਸਤ ਚੀਨ ਅੱਜ ਵੀ ਅੰਧੇਰੇ ਵਿੱਚ ਅੱਜ ਵੀ ਅੰਧੇਰੇ ਵਿੱਚ ਸੂਫੀਆਂ ਨੂੰ ਜਨਮ ਦੇਣ ਵਾਲੀ ਈਰਾਨ ਦੀ ਧਰਤੀ ਸ਼ੇਖ ਸਾਦੀ ਹਾਫਿਜ਼ ਮੌਲਾਨਾ ਰੂਮ ਸ਼ਮਸ ਤਬਰੇਜ਼ ਔਰ ਇਸੇ ਤਰੀਕੇ ਦੇ ਨਾਲ ਹਾਫਿਜ਼ ਉਮਰ ਖਿਆਮ ਇੱਕ ਤੋਂ ਇੱਕ ਮਹਾਨ ਦੀਵਾ ਜਲਿਆ ਉਸ ਧਰਤੀ ਵਿੱਚ ਈਰਾਨ ਅੱਜ ਵੀ ਪ੍ਰਬਲ ਅੰਧਕਾਰ ਵਿੱਚ ਹੈ ਭਟਕ ਰਹੇ ਹਜ਼ਾਰਾਂ ਚਿਰਾਗ ਬੇਕਾਰ ਹੋ ਜਾਣਗੇ ਉਹਨਾਂ ਮਨੁੱਖਾਂ ਦੇ ਸਾਹਮਣੇ ਜੋ ਅੰਧੇ ਨੇ ਅੰਧੇ ਨੇ ਅੰਧੇ ਨੇ ਇਹ ਅੰਧਾਪਣ ਕਿਹੜੀ ਗੱਲ ਦਾ ਹੈ ਕਿਆ ਪ੍ਰਕਿਰਤੀ ਅੰਧਿਆਂ ਨੂੰ ਜਨਮ ਦਿੰਦੀ ਹੈ ਨਹੀਂ ਕਿਧਰੇ ਹਜ਼ਾਰਾਂ ਬੱਚਿਆਂ ਦੇ ਚੋਂ ਐਸਾ ਅਸੀਂ ਦੇਖ ਸਕਦੇ ਹਾਂ ਜੋ ਜਨਮ ਤੋਂ ਅੰਧਾ ਹੋਵੇ ਪ੍ਰਕਿਰਤੀ ਤੇ ਸੁਜਾਖਿਆਂ ਨੂੰ ਪੈਦਾ ਕਰਦੀ ਹੈ ਪ੍ਰਕਿਰਤੀ ਤੇ ਦੋਸ਼ ਆਇਦ ਨਹੀਂ ਕਰ ਸਕਦੇ ਪਰਮਾਤਮਾ ਤੇ ਗਿਆਨੀਆਂ ਨੂੰ ਪੈਦਾ ਕਰਦਾ ਹੈ ਬੀਜ ਮੰਤਰ ਸਰਬ ਕੋ ਗਿਆਨ ਗਊ ਦੇ ਬਛੜੇ ਨੇ ਜਨਮ ਲਿਆ ਥੋੜੀ ਦੇਰ ਬਾਅਦ ਉੱਠਦਾ ਹੈ ਔਰ ਗਊ ਦੇ ਅਸਤਨਾਂ ਦੀ ਤਰਫ ਜੋ ਹੈ ਲਪਕਦਾ ਹੈ ਇਸ ਨੂੰ ਗਿਆਨ ਕਿਸਨੇ ਦੇ ਦਿੱਤਾ ਤੇਰੀ ਖੁਰਾਕ ਇਹਨਾਂ ਅਸਤਨਾਂ ਦੇ ਚ ਹੈ ਤੇਰਾ ਰਿਜ਼ਕ ਅਸਤਨਾਂ ਵਿੱਚ ਪਿਆ ਤੇ ਫਿਰ ਇਸ ਨੂੰ ਚੁੰਗਣ ਦਾ ਬੋਧ ਕਿਸਨੇ ਦੇ ਦਿੱਤਾ ਇਹ ਤੇ ਸਭ ਪ੍ਰਕਿਰਤੀ ਦੇ ਰਹੀ ਹੈ ਰਿਜ਼ਕ ਦੀ ਤਲਾਸ਼ ਦਾ ਬੋਧ ਪਰਮਾਤਮਾ ਦੇ ਰਿਹਾ ਹੈ ਰਾਜ਼ਕ ਰਹੀਮ ਦੀ ਤਲਾਸ਼ ਦਾ ਬੋਧ ਵੀ ਰਾਜ਼ਕ ਰਹੀਮ ਦੇ ਰਿਹਾ ਹੈ ਪਰਮਾਤਮਾ ਦੇ ਰਿਹਾ ਹੈ ਸਭ ਨੂੰ ਗਿਆਨ ਦੇ ਰਿਹਾ ਸਭ ਨੂੰ ਸੂਝ ਦੇ ਰਿਹਾ ਪਰ ਇਹ ਅੰਧਾਪਣ ਕਿਉਂ ਹੈ ਇੱਕ ਤੇ ਉਹ ਅੰਧਾ ਹੈ ਜਿਸ ਨੂੰ ਕਹਿ ਦਈਏ ਜਿਹਦੀ ਅੱਖਾਂ ਵਿੱਚ ਰੋਸ਼ਨੀ ਹੈ ਹੀ ਨਹੀਂ ਇੱਕ ਉਹ ਅੰਧਾ ਹੈ ਜੋ ਅੱਖਾਂ ਖੋਲੇ ਹੀ ਨਾ ਅੱਖਾਂ ਖੋਲੇ ਹੀ ਨਾ ਬਸ ਇਨ੍ਹਾਂ ਹੀ ਅੰਧਿਆਂ ਦੀ ਤਾਦਾਦ ਜ਼ਿਆਦਾ ਹੈ ਜੋ ਦੀਵੇ ਦੇ ਜਲਦੇ ਹੋਇਆਂ ਅੱਖਾਂ ਖੋਲਦੇ ਹੀ ਨਹੀਂ ਖੋਲਦੇ ਹੀ ਨਹੀਂ ਔਰ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਨ ਕਰਕੇ ਅੱਖਾਂ ਵਿੱਚ ਵੇਖਣ ਦੀ ਤਾਬ ਵੀ ਗਵਾ ਬੈਠਦੇ ਨੇ ਤਾਬ ਗਵਾ ਬੈਠਦੇ ਨੇ ਔਰ ਫਿਰ ਜੀਵਨ ਇਸ ਤਰ੍ਹਾਂ ਜੀਵਦੇ ਨੇ ਬਕੌਲੇ ਧੰਨ ਗੁਰੂ ਅਰਜਨ ਦੇਵ ਜੀ ਜੈਸੇ ਉੱਲੂ ਸੂਰਜ ਚੜਿਆ ਹੋਇਆ ਹੈ ਚਾਨਣਾ ਹੈ ਪਰ ਉੱਲੂ ਦੀ ਦੁਨੀਆਂ ਤੇ ਅੰਧੇਰਾ ਹੈ ਜੇ ਉੱਲੂ ਦੀ ਦੁਨੀਆਂ ਵਿੱਚ ਅੰਧੇਰਾ ਹੈ ਤੇ ਉਸ ਮਨੁੱਖ ਨੂੰ ਕੀ ਆਖਾਂਗੇ ਜਿਸ ਦੇ ਜੀਵਨ ਵਿੱਚ ਅੰਧੇਰਾ ਹੀ ਅੰਧੇਰਾ ਹੈ ਕੈਸਾ ਤੇ ਨਹੀਂ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਤੋ ਕਹਿਣ ਵਿੱਚ ਕੋਈ ਸੰਕੋਚ ਨਹੀਂ ਉੱਲੂ ਅੰਧੇਰੇ ਵਿੱਚ ਜੀ ਰਿਹਾ ਹੈ ਅੰਧੇਰੇ ਵਿੱਚ ਜੀ ਰਿਹਾ ਹੈ ਬਹੁਤੀ ਮਨੁੱਖਤਾ ਅੰਧਕਾਰ ਵਿੱਚ ਜੀ ਰਹੀ ਹੈ ਕਿਉਂਕਿ ਅੰਧਕਾਰ ਵਿੱਚ ਜੀ ਰਹੀ ਹੈ ਤੇ ਇਹਨੂੰ ਉੱਲੂ ਕਹਿਣ ਵਿੱਚ ਕੀ ਸੰਕੋਚ ਹੈ ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੁਗਨਾ ਪੰਜਾਬੀ ਵਿੱਚ ਉੱਲੂ ਨੂੰ ਗੁੱਗੂ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੁਗਨਾ ਕੋਈ ਪਰਮਾਤਮਾ ਦੀ ਸਮਝ ਨਹੀਂ ਅੰਧੇਰਾ ਹੀ ਜ਼ਿੰਦਗੀ ਬਣ ਗਈ ਹੈ ਅੰਧੇਰਾ ਹੀ ਆਨੰਦ ਬਣ ਗਿਆ ਅੰਧੇਰਾ ਹੀ ਸੁੱਖ ਬਣ ਗਿਆ ਕਿਤਨਾ ਤਰਸ ਆਏਗਾ ਉਸ ਮਨੁੱਖ ਦੀ ਜ਼ਿੰਦਗੀ ਤੇ ਭਟਕਣਾ ਹੀ ਜਿਸਦੀ ਜ਼ਿੰਦਗੀ ਬਣ ਜਾਏ ਭਟਕਣਾ ਹੀ ਜਿਸਦੀ ਚਾਲ ਬਣ ਜਾਏ ਟਕਰਾਓ ਹੀ ਜਿਸਦਾ ਜੀਵਨ ਦਾ ਆਧਾਰ ਬਣ ਜਾਏ ਤੇ ਕਲ ਕਲੇਸ਼ ਜਿਹਦੀ ਜ਼ਿੰਦਗੀ ਦਾ ਲਕਸ਼ ਬਣ ਜਾਏ ਕਿਤਨਾ ਤਰਸ ਆਏਗਾ ਕਿਤਨੀ ਦਇਆ ਆਏਗੀ ਇਸ ਦਇਆ ਨੂੰ ਹਿਰਦੇ ਵਿੱਚ ਧਾਰਨ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨ ਦੀ ਧਰਤੀ ਤੋਂ ਚੱਲ ਪਏ ਨੇ ਔਸ਼ਧੀਆਂ ਨਾਲ ਭਰਿਆ ਹੋਇਆ ਝੋਲਾ ਲੈ ਕੇ ਆਪਣੇ ਹਿਰਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਔਸ਼ਧੀ ਰੱਖ ਕੇ ਜਗਤ ਇੱਕ ਰੋਗ ਹੈ ਮਨੁੱਖ ਇੱਕ ਖੁਦ ਸਮੱਸਿਆ ਹੈ ਤੇ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਲੈ ਕੇ ਨੌ ਖੰਡ ਪ੍ਰਿਥਵੀ ਦੇ ਭਰਮਣ ਲਈ ਚੱਲ ਪਏ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਜਿੱਥੇ ਔਸ਼ਧੀ ਕਾਰਗਰ ਸਾਬਤ ਹੋਈ ਮਨੁੱਖਤਾ ਦੀ ਜ਼ਬਾਨ ਚੋਂ ਨਿਕਲਿਆ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ
2: You're listening to KRPI 1550 Radio, Ferndale, Washington.

ਭਾਈ ਮੰਨ ਲਓ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਇੰਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ, ਮਿਹਨਤ ਉਹਦੀ ਜ਼ਿਆਦਾ। ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ, ਕਰੋ ਦੁਕਾਨ ਬੰਦ, ਉਹਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰਾ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ। ਤੀਰਥ ਦਾ ਇਸ਼ਨਾਨ, ਅਗਿਆਨਤਾ ਦੀ ਦਇਆ, ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ, ਵਿਖਾਵੇ ਦਾ ਦਾਨ ਕਰਨਾ, ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ, ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ, ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ। ਅੱਗੇ ਮਹਾਰਾਜ ਕਹਿੰਦੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ, ਪੂਰਵ ਦੇ ਗ੍ਰੰਥ ਕਾਂ ਜੀ ਸਿੱਧੇ, ਚਾਰ ਵੇਦ 18 ਪੁਰਾਣ, ਕਤੇਬ ਕੁਰਾਨ ਚਾਰ ਕਿਤੇਬਾਂ, ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ, ਪੱਛਮ ਮਤ ਦੀਆਂ ਕਿਤਾਬਾਂ, ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ, ਤੁਸੀਂ ਕੁਰਾਨ ਲੈ ਲਓ, ਯਹੂਦੀ ਮਤ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਚਲੋ ਇਹੋ ਕਿਤਾਬਾਂ, ਪੂਰਬ ਤੇ ਪੱਛਮ ਦੇ ਗ੍ਰੰਥ। ਮਹਾਰਾਜ ਕਹਿੰਦੇ ਵੇਦ ਪੁਰਾਣ, ਚਾਰੇ ਵੇਦ 18 ਪੁਰਾਣ, ਕਿਤੇਬ ਕੁਰਾਨ, ਕਿਤੇਬਾਂ ਅਤੇ ਕੁਰਾਨ, ਜ਼ਮੀਨ ਆ ਧਰਤੀ ਤੇ, ਜ਼ਮਾਨ, ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ, ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ, ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ, ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ। ਇਹਦਾ ਮਤਲਬ ਇਸ ਧਰਤੀ ਤੇ, ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ, ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ, ਵੇਦ ਪੁਰਾਨ ਕਿਤੇਬ ਕੁਰਾਨ, ਜ਼ਮੀਨ ਜ਼ਬਾਨ ਸਬਾਨ, ਸਭਨਾਂ ਨੇ, ਸਾਰਿਆਂ ਦੇ
ਸਭ ਨੇ ਦੇਖੇ ਘੋਖੇ, ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ, ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ। ਹੁਣ ਇੱਥੇ ਵੀ ਥੋੜੀ ਜਿਵੇਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ, ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ, ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ। ਪਾਠ, ਵਿਚਾਰ ਔਰ ਆਚਾਰ। ਮਹਾਰਾਜ ਨੇ ਦੇਖੋ ਬਾਣੀ ਚ ਸੀ, ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ, ਪੜ੍ਹ ਪੜ ਗੱਡੀ ਲੱਦੀਆਂ, ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ। ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ, ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ, ਮੈਂ ਤਾਂ ਏਡਾ ਵੱਡਾ ਪਾਠੀ ਹਾਂ ਤੇ ਕਦੀ ਪਾਠ ਹੀ ਨਹੀਂ ਕੀਤਾ। ਪੜ੍ਹ ਪੜ ਗੱਡੀ ਲੱਦੀਆਂ, ਪੜ੍ਹ ਪੜ ਭਰੀਆਂ ਸਾਥ, ਪੜ੍ਹ ਪੜ ਬੇੜੀ ਪਾਈਆਂ, ਪੜ੍ਹ ਪੜ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ ਸਿਮਰਨ। ਜੇ ਤੂੰ ਗ੍ਰੰਥ ਪੜ੍ਹ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ, ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਇਹ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ। ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ, ਸਾਰੇ ਦੇਖੇ ਹੋਣ ਕਿਤਾਬ, ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ। ਮਹਾਰਾਜ ਕਹਿੰਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅਹੰਗ ਬੁੱਧ ਬਾਂਧੇ ਪਿਆਰੇ, ਇਨ ਵਿਦ ਮਿਲ ਨਾ ਜਾਈ ਮੈਂ ਕੀਏ, ਕਰਮ ਅਨੇਕਾ ਹਾਰ ਭਰਿਓ, ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਖਾਂ। ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਸੁਣੋ ਇਸ ਬੇਨਤੀ ਨੂੰ ਪੀਰ ਸਾਹਿਬ, ਵੇਦ ਪੜ੍ਹੇ, ਪੁਰਾਣ ਪੜ੍ਹੇ, ਕੁਰਾਨ ਪੜ੍ਹੇ, ਕੀ ਪਰ ਕੀ ਭਲਾ ਹੋਇਆ। ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ। ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ, ਸਮਝ ਪੈ ਜਾਏ, ਜਿਹੜੇ ਆਪਾਂ ਵੀ ਝਗੜਿਆਂ ਚ ਪਏ ਆ ਨਾ, ਹਾਲਤ ਸਾਡੀ ਵੀ ਹੋਈ ਹੈ। ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ, ਇਹ ਇਹਦੀ ਖੋਪੜੀ ਚ ਇੰਨਾ ਕੁ ਚੇਤਾ। ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ। ਸੁਣੋ, ਚੰਦਨ ਕੀਮਤੀ ਏ, ਖੋਤੇ ਕੋਲ ਸਮਰੱਥਾ ਹੈ ਭਾਰ ਚੁੱਕਣ ਦੀ, ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ, ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ। ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ, ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ। ਵੇਦ ਪੁਰਾਣ ਪੜ੍ਹੇ ਕਿਆ ਕਾਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰਸ ਪਾਰਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉਂ ਬੇਤਾਲਿਆ। ਨਾਮ ਨੂੰ ਤਾਂ ਸੁਣਿਆ ਨੇ, ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ। ਮਹਾਰਾਜ ਭਾਈ ਸਾਹਿਬ ਨੇ ਕਿਹਾ, ਵੇਦ ਕਿਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਉਸ ਕੰਸੈਪਟ ਚ ਗੱਲ ਕਹੀ ਗਈ, ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ, ਹਰ ਚੀਜ਼ ਦੇਖੀਏ। ਪਰ ਮਹਾਰਾਜ ਅੱਗੇ ਬਚਨ ਕਰ ਰਿਹਾ, ਪੌਣ ਆਹਾਰ, ਪੌਣ ਅਹਵਾ ਜੀ, ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ, ਖੁਰਾਕ ਭੋਜਨ। ਕਈ ਐਸੇ ਨੇ ਜਿਹੜੇ ਸੂਕਸ਼ਮ ਹੋ ਜਾਂਦੇ ਨੇ, ਰੋਟੀ ਨਹੀਂ ਖਾਂਦੇ, ਉਹ ਪੌਣ ਨੂੰ ਆਹਾਰ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ, ਪੌਣ ਆਹਾਰੀ ਜਤੀ ਜਤ ਧਾਰ, ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ, ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ, ਸਭੈ ਦਰ ਤੇ ਸਾਰੇ। ਕਈਆਂ ਨੇ ਪਾਠ ਇਕੱਠਾ ਕੀਤਾ ਸੋ ਵਿਚਾਰ, ਜੇ ਥੋੜਾ ਜਿਹਾ ਵੇਖ ਲਈਏ, ਚੰਗੇ ਵਿਚਾਰ ਵਾਲੇ ਬੰਦੇ, ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ। ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ, ਜਤ ਨੂੰ ਧਾਰਨ ਕਰਨ ਵਾਲੇ, ਸਭੈ ਸੋ ਵਿਚਾਰ, ਹਜ਼ਾਰਕ ਹਜ਼ਾਰਕ ਹਜ਼ਾਰਾਂ ਕੁ, ਇੱਕ ਨਹੀਂ ਹਜ਼ਾਰਾਂ ਪੌਣ ਹਾਰੀ ਦੇਖੇ, ਹਜ਼ਾਰਾਂ ਜਤੀ ਦੇਖੇ, ਹਜ਼ਾਰਾਂ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਦੇਖੇ, ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ, ਹਜ਼ਾਰਾਂ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਹ ਤਿੰਨ ਤੁਕਾਂ ਚ ਤਿੰਨ ਪੰਕਤੀਆਂ ਚ ਇਹ ਬਖਸ਼ਿਸ਼ ਕੀਤੀ, ਪਰ ਆਖਰ
तीर्थां दा इशनान भी तां कर्म बड़ा कठिन है ना। दया करनी, दम रखना, दमन करना, संयम रखना, करन बड़े औखे ने। सच्चे पातशाह किताबां पढ़निया, ग्रंथ पढ़ने, बड़ी एनर्जी लगती। तुसीं इह भी कह दिता पौण हारी, कोई साधना है तां पौण दा हार कीता। बड़ी कमाई होवे तां ही बंदा जीव दे चस्के ते रोटी ते काबू पाए। महाराज जिन्हां ने ग्रिस्त भी नहीं धारण किया, अपने आप नूं रोक के रखिया। पौन आहार जति जत तार, सबे सो विचार हजार के देख। हजारा महाराज कहिंदे मैं देखे जी। सतगुरु फिर कहना की चाहते हो? महाराज कहिंदे बस इको गल कहनी चाहना, श्री भगवान भजे बिन भूपत। दान कर रहा पर सिमरन नहीं कर रहा, विखावे दा तीर्थ नहा रहा पर अंदर दी मैल नहीं धो रहा। बार मुखी इंद्रिया दा दमन करदा पे पर फुरने ते काबू कोई नहीं, मनवा काबू च नहीं। महाराज कहने बार मुखी पाठ करदा, पाठ जबान कर दी, मन पता नहीं की पड़ी जांदा। देखो इस गल नूं सुनो गुरु साहब जी की, ये खंडन की गल थोड़ा जी, ये तो महाराज सुमार्ग पांदे पे, सही रस्ता दस रहे। सतगुरु कहिंदे ने श्री भगवान भजे बिन भूपत। श्री भगवान परमात्मा वाहगुरु जी सब दा श्रोमणी, माया दा भी पति। इत्थे भूपत दा अर्थ दास ने वाहगुरु मालक कीता, क्योंकि इहदे विच राजसाज दा जिक्र नहीं, इह तां सारा कर्म कांडियां उहनां दा जिक्र है जिहड़े कठिन तप कर रहे हैं। गुरु साहिब कहिंदे ने श्री भगवान भजे बिन भूपत, उस मालक वाहगुरु दे सिमरन तो बिना, उहदे भजन तो बिना। महाराज कहिंदे ने एक रती बिन, एक विच रत्ते तो बिना, रत्ती नहीं सिमरन रत्ते जाना। एक रती बिन, एक सिमरन विच रंगण तो बिना, एक ना लेख है, एक ना लेख है। महाराज कहिंदे जेड़े मैं उत्ते गिण के आया कि तीर्थ नान दया दमदान, एक ना लेख है। सो संयम नेम अनेक बशेख है, एक ना लेख है। इस तरह अर्थ होणगे दे, इन्हां विचों एक भी लेखे च नहीं। वेद पुराण कतेब कुरान, जमीन जमान सबान कपेख है, एक ना लेख है। सिमरन तो बिना एक भी लेखे च नहीं। पौन आहार जते जते जतार, सब ऐसो विचार हजार का देख है पर एक ना लेख है। इस तरह अर्थ सारे सवैये दे होणगे। इन्हां विचों एक सिमरन तो बिना, बंदगी तो बिना, नाम तो बिना कुछ लेखे च की पएगा तेरे। हजूर सच्चे पातशाह इहदे सारे सवैये दा दाता जी दा निचोड़ इह वे जी, बनारसी तप करे उल्ट तीर्थ मरे। भगत नामदेव जी गुरु ग्रंथ साहिब दा शब्द, बनारस विच उल्ट के तप करे ते उत्थे मर भी जाए। बनारसी तप करे उल्ट तीर्थ मरे, अगन दहे जौंदा अग भी साड़दा धूनिया च। बनारसी तप करे उल्ट तीर्थ मरे, अगन दहे काया कल्प कीजे। कल्प चिरजीवी रखन लई दवाइयां खानियां, जड़ियां बूटियां जोग मत वालियां। काया कल्प कीजे असमेद जग कीजे। आजे इस सवैये दे अर्थ, ओ जग करे जिदे विच घोड़ियां दी बलि दित्ती जांदी, असमेद जग। असमेद जग कीजे सोना गर्भदान जीजे।

0: ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀ ਜੈ ਆ ਬਰਾਬਰ ਕੰਚਨ ਦੀ ਜੈ ਰਾਮ ਨਾਮ ਸਰ ਤਉ ਨਾ ਪੂਜੇ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤੋ ਨਿਤ ਕੀ ਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।
1: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀਸੈਵੰ ਗੁਰ ਪ੍ਰਸਾਦਿ।
2: ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਇੱਕ ਐਸਾ ਜਨਮ ਹੈ, ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ। ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ ਹੈ, ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਵਿੱਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰ ਰਾਇ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕਰੋੜਾਂ ਚ ਇੱਕ ਕਦ ਨੇ, ਹਜ਼ਾਰਾਂ ਚ ਸੈਕੜਿਆਂ ਚ ਇੱਕ ਕਦ ਨੇ। ਜਨ ਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਨ, ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੇ। ਗੁਰੂ ਤੇਗ ਬਹਾਦਰ ਕਰੋੜਾਂ ਦਸ ਕੋਈ ਇੱਕ ਅੱਧ ਨਾਰਾਇਣ ਜਿਸ ਦੇ ਚੇਤੇ ਦੇ ਚ ਹੈ, ਨਾਰਾਇਣ ਜਿਹਦੀ ਸਮਝ ਦੇ ਚ ਹੈ। ਗੁਰਦੁਆਰੇ ਬੈਠਾ ਹੈ, ਗੁਰੂ ਦੀ ਗੋਦ ਚ ਬੈਠਾ ਹੈ, ਕੁਛ ਵੀ ਨਹੀਂ ਪਤਾ ਇਹ ਮੇਰਾ ਗੁਰੂ ਹੈ, ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਵਿੱਚ ਨਹੀਂ ਹੋਵੇਗਾ। ਪਰਮਾਤਮਾ ਹੈ, ਪਰਮਾਤਮਾ ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੋਵੇ ਪਿਆ, ਜੋ ਮੇਰੀ ਸਮਝ ਵਿੱਚ ਨਹੀਂ ਹੈ। ਦੂਸਰਾ ਜੋ ਮੇਰੇ ਚੇਤੇ ਵਿੱਚ ਨਹੀਂ ਹੈ, ਜੋ ਮੇਰੀ ਸਿਮਰਤੀ ਵਿੱਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਵਿੱਚ ਪਰਮਾਤਮਾ, ਮੇਰੀ ਸਿਮਰਤੀ ਵਿੱਚ ਨਹੀਂ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਵਿੱਚ ਕਹਿੰਦੇ ਨੇ ਸਿਮਰਨ ਕਰੋ, ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ। ਇਸ ਵਾਸਤੇ ਹੈ ਮੈਂ ਦੁਹਰਾਵਾਂ ਸ਼ਬਦਾਂ ਨੂੰ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਭੁਲਾਇਆ ਹੈ, ਬੁਲਾ ਸਕਦੇ, ਭੁੱਲ ਗਏ, ਭੁਲਿਆ ਕਿਉਂ, ਸਮਝਦੇ ਚ ਨਹੀਂ। ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਉਂਝ ਵਿਆਪਕ ਹੈ, ਸਭ ਜਗ੍ਹਾ ਹੈ, ਪਰ ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ, ਬਾਕੀ ਸਭ ਜਗ੍ਹਾ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਪਰ ਫਿਰ ਵੀ ਧਾਰਮਿਕ ਵਿਦਵਾਨ ਕਹਿੰਦੇ ਨੇ ਦੋ ਥਾਵਾਂ ਤੇ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ, ਇਹਨੂੰ ਮਾਂ ਬਹਿਣ ਦੀ ਸਮਝ ਨਹੀਂ, ਇਹਨੂੰ ਪਰਿਵਾਰ

0: ਦੀ ਸਮਝ ਨਹੀਂ, ਮਨੁੱਖ ਦੀ ਜ਼ਿੰਦਗੀ ਦੱਸਦੀ ਇਹਨੂੰ ਨਿਰੰਕਾਰ ਦੀ ਸਮਝ ਨਹੀਂ, ਇਹਦਾ ਵਿਵਹਾਰ ਦੱਸਦਾ, ਇਹਦੀ ਤਰਜ਼ ਜ਼ਿੰਦਗੀ ਦੱਸਦੀ ਹੈ, ਇਹਦੀ ਜੀਵਨ ਸ਼ੈਲੀ ਦੱਸਦੀ ਹੈ, ਪਰਮਾਤਮਾ ਦੀ ਸਮਝ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ, ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਜਨਮ ਬੱਚੇ ਦੀ ਤਰ੍ਹਾਂ ਆਉਂਦਾ, ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤਸੇ ਜਿਹੜਾ ਸੰਤ ਹੋਇਆ, ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ, ਜਨਮ ਤੋਂ ਸੂਝਵਾਨ ਸੀ, ਜਨਮ ਤੋਂ ਦੂਰ ਦ੍ਰਿਸ਼ ਸੀ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ, ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਿਆਨੀ। ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਹਾਡੇ ਸਰੀਰ ਦਾ ਜਨਮ ਹੋਇਆ, ਸਰੀਰ ਦੇ ਨਾਲ ਨਾਲ ਧਰਮ ਦਾ ਜਨਮ ਹੋਇਆ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 2.5 ਸਾਲ ਦੇ ਸਨ, ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਗੋਬਿੰਦਵਾਲ ਸਾਹਿਬ ਦੀ ਗੱਲ ਹੈ, ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ, ਉੱਪਰ ਤਖ਼ਤ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਭੱਜੇ ਹੋਏ ਮਾਤਾ ਬਾਨੀ ਜੀ ਆਏ, ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖ਼ਤ ਹੈ, ਇਹ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ, ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾਂ, ਇਸ ਤੇ ਆਇੰਦਾ ਨਾ ਚੜ੍ਹਨਾ। ਪਿਆਰ ਨਾਲ ਡਾਂਟਦੇ ਹੋਇਆ ਬੱਚੇ ਨੂੰ ਕਹਿ ਰਹੇ ਬਾਲਕ ਗੁਰੂ ਅਰਜਨ ਦੇਵ ਜੀ, ਇਸ ਤਖ਼ਤ ਤੇ ਨਹੀਂ ਬੈਠਣਾ, ਚੜ੍ਹਨ ਦੀ ਕੋਸ਼ਿਸ਼ ਨਾ ਕਰਨੀ, ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਦਾ ਗਏ, ਬਾਨੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ, ਆਖਿਆ ਬਹੁਤਾ ਬਾਣੀ ਕਾ ਬਹੁਤਾ, ਇੱਥੇ ਬਾਣੀ ਦਾ ਜਹਾਜ਼ ਹੈ, ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ, ਇੱਥੇ ਦੁਰ ਦਰਗਾਹੋਂ ਬੈਠਿਆ ਹੋਇਆ ਹੈ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪਰਮਾਤਮਾ ਨੇ ਬਿਠਾਇਆ, ਇੱਥੇ ਪ੍ਰਭੂ ਦੀ ਗੋਦ ਵਿੱਚ ਹੈ, ਔਰ ਇਸ ਦੇ ਆਸਰੇ ਤੇ ਪਤਾ ਨਹੀਂ ਕਿਤਨਿਆਂ ਨੂੰ ਪਰਮਾਤਮਾ ਦੀ ਗੋਦ ਹਾਸਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ, ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ। ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ, ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ, ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਚੀਨ ਦੇ ਚ ਕਥਾ ਹੈ ਬਈ ਲਾਓਤਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਿਆਨੀ ਹੋ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਨਹੀਂ ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ, ਸਮਝ ਸੀ। ਜੈਸੇ ਪਾਣੀ ਵਿੱਚ ਕਮਲ ਡੁੱਬਦਾ ਨਹੀਂ, ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ, ਸਹਿਜੇ ਸਹਿਜੇ ਫਿਰ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ, ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੋਇਆ, ਬਾਹੂ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈ ਡੁੱਬੇ ਆਏ, ਪਹਿਲੇ ਪਾਤਸ਼ਾਹ ਜੀ ਦਾ ਵਾਰ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ, ਡੁੱਬੇ ਪਏ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ, ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ, ਹਾਥੀ ਨਹਾਵੇ ਪਿਆ ਤੇ ਨਹਾ ਕੇ ਬਾਹਰ ਨਿਕਲਿਆ, हाथी तैर रहे, पहाड़ वर्गा शरीर तैर रहे, हाथी तैर रहे, गौं तैर रही, घोड़े तैर रहे, मझा तैर दिया ने, कुत्ते तैर रहे, शेर तैर रहे, चीते तैर रहे, मनुख डुबदे, बंदा डुबदा, सिर्फ मनुख डुबदा। क्या पानी का मनुखा नाल वैर है? मझा ते तैर दे, घोड़े ते तैर दे, हाथी ते तैर दे, गौं ते तैर दिया ने, कुत्ते भी तैर दे, बंदा डुबदा। क्या पानी का मनुखा नाल वैर है? नहीं, मनुख भी जिंदा ही डुबदा है, मुर्दे ते तैर दे, तैर दे, मुर्दा ते तैर दे। यूपी दे अंदर मध्य भारत दे चे सनातन मत दे कोई हिंदू सन अगर चलाना कर जांदा है, देही छड़ जांदा है, उन्हों जल प्रवाह कर दे, दाह संस्कार नहीं कर दे, जल प्रवाह कर दे। पर जब जल प्रवाह कर दे ते मन मन दो दो मन दे नाल पत्थर बन दे, क्यों? लाश तैरन लग पैंदी, हालांकि लाश जिंदा मनुख नालों भारी हो जाती है, वजन वध जांदा है, लेकिन तैरदी हैरानगी है, जिंदा डुबदे ने, मुर्दे तैरदे। पानी का मनुख नाल भी वैर है, अगर मनुख नाल वैर है तो फिर मुर्दे भी डुबने चाहिए, मुर्दा तो नहीं डुबदा। जीवदा मनुख क्यों डुबदा है? ये अपना बैलेंस बिगाड़ बैठता है, तवाजन खो बैठता है, संतुलन गवा बैठता है, तां डुबदा है। लोग इसका तवाजन डामाडोल कर देता है, सीमा तो वधिया होया अहंकार इसका बैलेंस बिगाड़ देता है, सीमा तो वधी हुई वासना इसका संतुलन डामाडोल कर देता है, डुब जाता है। हम देखते डुबे आया, इधर डुब गए, डुबे की पहचान की होगी? उदा नितनेम डुब गया होगा, नहीं करता होगा। रैत बैत डुब गई होगी, अमृत वेला डुब गया होगा, गुरु भक्ति डुब गई होगी, सील संयम डुब गया होगा, दया विशालता सम दृष्टि डुबी हुई होगी। हम देखते डुबे, महाराज कहते मैं तो देखना डुबे हुए, दुनिया डुबी हुई है, गर्क हुई है, डुबे की पहचान की है? वो को नितनेम नहीं होगा, अमृत वेला नहीं होगा, जप तप नहीं होगा, सील संजम नहीं होगा, दैवी गुण नहीं होने, डुबे होगा, गर्क होया होगा। कदी कदाई कोई एकद मनुख अपना तवाजन अपना बैलेंस ठीक रखता है, डुबदा नहीं, उसे असी कहने निर्लेप है, कमल की तरह पानी वधदा है, कमल होर उपर उठता है, धन घर दे च वध रहा है, डुबदा नहीं पिया, प्रभता वध रही है, डुबदा नहीं पिया। नहीं कि कोई प्रभता च डुबे हुए ने, कोई धन संपदा दे डुबे हुए ने, कोई रूप रंग दे डुबे, हम दे खांते डुबे। महाराज कहिंदे मैं देखदा दुनिया ते डुबी पई, धार्मिक जीवन ते कुछ गुणा देखड़ा है, सूरज अपना नूर वंडदा है संसार दे किरणा दे रहा, परमात्मा दा प्रकाश हिरदे च पहुंचदा है गुणा दे रहा, गुणा तो पता चलदा है इत्थे चानना है। सारी रोशनी सूरज दी है, सारे गुण परमात्मा दे ने, सब गुण तेरे मैं नाही को, विण गुण कीते भगत न हो, मेरे घर दे चानना है, पर चानना ते सूरज दा है, मेरा ते नहीं। अगर हृदय दे गुण आ जान, गुण परमात्मा दे ठीक है, गुण रोशनी ने, औगुण अंधेरा है, जितने अवगुण होणगे उतने ही वो भटकदा होया मनुख होवेगा, अंधेरा होगा। जितना गुण होणगे उतने ही उदी जिंदगी दे चानना होवेगा, प्रकाश होवेगा, और जीवन सही मार्ग पे चल रहे होवेगा। तो मैं फिर दोहरावा, धन गुरु अर्जन देव जी महाराज कहंदे ने, हे प्रभु मैं तेरे मार्ग ते चल ते पिया। तो चलदी की है, सुरत चलदी है। तुसी चल के आ गए, शरीर चल के आ गया, पैर चल के आ गए ने। इहदे नाल हाजरी असी भरी है, असी गुरु की हजूरी च नहीं गए, गुरु की हजूरी च सुरत जाती है। शब्द नाल सुरत जुड़ेगी, हाथ पैर नहीं जुड़ते। इस वास्ते हाजरी भरना होर गल है, गुरु की हजूरी विच चले जाना होर गल है। अगर 10,000 बंदे हाजरी पे भर देन, गुरु की हाजरी पे भर देन, एक दो बंदे आउणगे जिन्हां नूं गुरु की हजूरी नसीब होगी। कलगीधर पिता दे रसना तो यह बोल निकलिया सी, हाजर गैर हाजर, गैर हाजर हाजर। शायद जिन्होंने साखी सुनी, हाजर गैर हाजर, गैर हाजर हाजर। जितने बैठे हुए सन उन्होंने सुरत उठे नहीं सी, ध्यान उठे नहीं सी, सुरत शब्द विच नहीं सी। हाजर गैर हाजर कुछ नहीं पहुंच सके सन, उन्होंने ध्यान उठे सी। वैर हाजर हाजर चलना ते सुरत ने ना, सुरत अगर शब्द की तरफ चल पई है तो मैं ये भी तरह दोहरा दें ताकि गल पूरी समझ में आवे। सुरत दे तीन अर्थ ने, सुरत सुनना, सुरत समझना, सुरत जुड़ना। स्रोत ही शब्द तो बने हैं सुरत, भई ये स्रोत है, ये सुरत दे च है, सुन रहे हैं। एक सैकंड दे तीन घटनावां घटदियां ने एक ही समय। सुरत सुनना, सुरत समझना, सुरत जुड़ना, ये स्रोत है, सुरत दे च है। अगर ये सुरत दे च है तो इन्हें सुरत आ जाएगी, अगर सुरत आ गई तो सुरत जुड़ जाएगी। सुरत सुनना, सुरत समझना, सुरत जुड़ना, ये तीन घटनावां एक सैकंड दे घटदियां ने। जिस वक्त मनुख सुनदा है उसे वक्त ही समझ आ जाती है, उसे वक्त ही जुड़ जाता है। ये घटना एक सैकंड दे घटदी, एक सैकंड दे घटदी। इधर जबान ने आख्या वाहेगुरु, इधर मन ने सुने, इधर मन ने सुनिया, इधर मन नूं समझ आ गई। इधर मन नूं समझ आई, मन शब्द विच लीन हो गया, जुड़ गया। मन तू जोत स्वरूप है अपना मूल पछाण, जुड़ गया ज्योति ज्योत रली संपूर्ण थे। ऐ ज्योत दे ज्योत हो गई, जीवन यात्रा संपूर्ण हो गई। होंदी इक छिन विच है, निर्माण कीर्तन गावो कर तेका निमक, सिमरत जित छूट है। निमक निमक एक सैकंड है। एक चित जै एक छिन दे आयो, काल फास के बीच ना आयो। एक छिन एक निमक, इनू अतकथनी ना समझ लेना। किसे कमरे विच 50 साल का अंधेरा हो, गुप अंधेरा हो, उस अंधेरे नू कढ़न वास्ते 50 साल लगणगे? नहीं, एक सैकंड लगेगा, बत्ती जलाई दे गया। जन्म जन्मांतरां दे पाप दुख संताप ते अंधेरा, इनू कढ़न वास्ते कई जन्म लगणगे? नहीं, एक सैकंड लगेगा। टुक दम करारी जो करो, हाजर हजूर खुदा, एक दम दे टिक जाओ खुदा हाजर ना। ते एक दम ही आज है। बाबा फरीद कहंदे ने, आज मिला वा शेख फरीद, टाकम कूंजणियां मनो मचिंदरियां। मैं पानी हुण पीवां, प्यास कल मिटेगी कि हुणे मिटदी? मैं भोजन हुण छकां, हुणे भुख मिटदी है या महीने बाद मिटदी है? मैं नाम हुण जपां, फल अगले जन्म विच मिलेगा? साल दो साल बाद मिलेगा? इन्हां गल्लां ने मनुख नूं निराश कीता होया। ये भी मैं अर्ज करा, ऐसी गल नहीं है। ऐ कर करे सो ऐ कर पाए महाराज का तत्छिन, ਟੁਕ ਦਮ ਕਰਾਰੀ ਜੋ ਕਰੋ ਇੱਕ ਦਮ ਵਿੱਚ ਕਿਧਰੇ ਟਿਕ ਜਾਓ ਹਾਜ਼ਰ ਹਜ਼ੂਰ ਖੁਦਾ ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ ਲੋਕੀ ਕਹਿੰਦੇ ਨੇ ਕੋਈ ਨੀ ਸਹਿਜੇ ਸਹਿਜੇ ਹੋ ਜਾਏਗਾ ਗਾਸੀ ਲੱਗ ਜਾਂਦੀ ਹੌਲੇ ਹੌਲੇ ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ ਤੇ ਉਹ ਡਾਕਟਰ ਨੂੰ ਕਹਿੰਦਾ ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ ਮਹੀਨਾ ਦੋ ਮਹੀਨਾ ਤੜਪਦਾ ਰਹਾਂ ਕਹਿੰਦੇ ਛੇਤੀ ਕਰ ਜਲਦੀ ਠੀਕ ਕਰ ਵਿਕਾਰਾਂ ਦਾ ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ ਹੌਲੇ ਹੌਲੇ ਹੋ ਜਾਏਗਾ ਆਹਿਸਤਾ ਆਹਿਸਤਾ ਹੋ ਜਾਏਗਾ ਕਿ ਠੀਕ ਨਹੀਂ ਹੋਣਾ ਚਾਹੁੰਦਾ ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ ਹੈ ਮਨੋ ਚਿੰਤਕ ਐਸਾ ਕਹਿੰਦਾ ਲੰਬੀ ਬਿਮਾਰੀ ਵਿੱਚ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਵਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਵੀ ਠੀਕ ਨਹੀਂ ਹੋਵਾਂਗੇ ਕੋਈ ਦੱਸੇ ਵੀ ਸਹੀ ਉਹਨਾਂ ਨੂੰ ਇਹ ਦਵਾਈ ਲੈ ਲਓ ਇਹ ਦਵਾਈ ਲੈ ਲਓ ਉਹਨਾਂ ਦੇ ਅੰਦਰ ਨਿਰਾਸ਼ਾ ਹੈ ਰੋਗ ਵਿੱਚ ਜੀਣ ਦੀ ਆਦਤ ਬਣ ਗਈ ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ ਹੁਣ ਠੀਕ ਹੋਣ ਦਾ ਖਿਆਲ ਵੀ ਨਹੀਂ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਪਾਈ ਨਹੀਂ ਠੀਕ ਹੋ ਸਕਾਂਗੇ ਇਹਦੇ ਚ ਜੀਵਣਾ ਪਏਗਾ ਜੈਸੇ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ ਫਰਾਇਡ ਨੇ ਕਿਹਾ ਹੰਕਾਰ ਵਿੱਚ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਜੀਣਾ ਪਏਗਾ ਇਹਦਾ ਕੋਈ ਇਲਾਜ ਨਹੀਂ ਥੋੜਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ ਤੇ ਜੀਵਨ ਨੂੰ ਛੱਡ ਨਹੀਂ ਸਕਦੇ ਇਹਨਾਂ ਦੇ ਜੀਵਣਾ ਹੀ ਪਏਗਾ ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਫਰਾਇਡ ਨੇ ਬੜਾ ਨਿਰਾਸ਼ ਕੀਤਾ ਹੈ ਜੀਵਣਾ ਹੀ ਪਏਗਾ ਇਹਦੇ ਜੀਵਣਾ ਪਏਗਾ ਉਹਨੇ ਐਲਾਨੀਆਂ ਕਿਹਾ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਵਿੱਚ ਰਾਮ ਹੈ ਕਹਿੰਦਾ ਨਹੀਂ ਮਨ ਵਿੱਚ ਕਾਮ ਹੈ ਮਨ ਵਿੱਚ ਨਿਰੰਕਾਰ ਹੈ ਕਹਿੰਦਾ ਕਥਾ ਹੀ ਨਹੀਂ ਮਨ ਵਿੱਚ ਹੰਕਾਰ ਹੈ ਪੁੰਜ ਕਹਿੰਦਾ ਕਹਿੰਦਾ ਮੈਂ ਮਨ ਨੂੰ ਭੁੱਲ ਕੇ ਦੇਖਿਆ ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ ਮੈਂ ਮਨ ਨੂੰ ਭੁੱਲ ਕੇ ਦੇਖਿਆ ਸਿਵਾਏ ਵਾਸਨਾ ਤੋਂ ਹੋਰ ਕੁਛ ਵੀ ਨਹੀਂ ਮੈਂ ਮਨ ਨੂੰ ਭੁੱਲ ਕੇ ਦੇਖਿਆ ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਛ ਨਹੀਂ ਐਵੇਂ ਕਹੀ ਜਾਂਦੇ ਨੇ ਰਾਮ ਹੈ ਰਾਮ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਕ ਸੀਮਾ ਤੱਕ ਉਹ ਠੀਕ ਕਹਿੰਦਾ ਇੱਕ ਸੀਮਾ ਤੱਕ ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ ਜਾਂ ਕੁਝ ਲੱਭਣਗੀਆਂ ਮਛਲੀਆਂ ਨੇ ਸੰਖ ਨੇ ਸਿਪੀਆਂ ਨੇ ਮੋਤੀ ਤੇ ਗਹਿਰੇ ਕਰਦੇ ਕਿਸੇ ਕਿਸੇ ਦੇ ਹੱਥਾਂ ਉੱਪਰ ਉੱਪਰ ਤੇ ਵਾਕਈ ਮਨ ਵਿੱਚ ਖਾਹਿਸ਼ਾਂ ਨੇ ਕਾਮਨਾਵਾਂ ਨੇ ਵਾਸ਼ਨਾਵਾਂ ਨੇ ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ ਤਨ ਮੈਂ ਮਨਵਾ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਤਨ ਵਿੱਚ ਮਨ ਹੈ ਮਨ ਵਿੱਚ ਸੱਚ ਤਨ ਵਿੱਚ ਮਨ ਹੈ ਮਨ ਵਿੱਚ ਪ੍ਰਭੂ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਖੇਡ ਸਾਰੀ ਪਹਿਚਾਣ ਦੀ ਹੈ ਪਹਿਚਾਣ ਦੀ ਹੈ ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ ਦੋ ਸਾਲ ਬਾਅਦ ਢਾਈ ਸਾਲ ਬਾਅਦ ਡੇਢ ਸਾਲ ਬਾਅਦ ਬੱਚੇ ਚੱਲਦੇ ਨੇ ਪੈਰ ਪੁੱਟਦੇ ਨੇ ਖੜੇ ਹੋਏ ਕਿ ਚਾਰ ਪੰਜ ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ ਗੱਲ ਕੀ ਹੈ ਬੱਚਾ ਖੜਾ ਨਹੀਂ ਆਉਂਦਾ ਪੈਰ ਨਹੀਂ ਪੁੱਟਦਾ ਚਾਰ ਸਾਲ ਦਾ ਹੋ ਗਿਆ ਪੰਜ ਸਾਲ ਦਾ ਹੋ ਗਿਆ ਡਾਕਟਰਾਂ ਕੋਲ ਲੈ ਜਾਂਦੇ ਵੈਦ ਕੋਲ ਲੈ ਜਾਂਦੇ ਤਿੰਨ ਸਾਲ ਦਾ ਹੋ ਗਿਆ ਚਾਰ ਸਾਲ ਦਾ ਹੋ ਗਿਆ ਮੂੰਹ ਅੱਖਰ ਨਹੀਂ ਨਿਕਲਦਾ ਬੋਲਦਾ ਨਹੀਂ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ ਜਿਸ ਦਿਨ ਬੱਚੇ ਦੀ ਜ਼ਬਾਨ ਤੋਂ ਪਹਿਲਾ ਬੋਲ ਨਿਕਲਦਾ ਅਕਸਰ ਮਾਂ ਹੀ ਨਿਕਲਦਾ ਘਰ ਵਿੱਚ ਖੁਸ਼ੀਆਂ ਮਨਾਈਆਂ ਘਰ ਵਿੱਚ ਪ੍ਰਸ਼ਾਦ ਵੰਡਦੇ ਨੇ ਮਿਠਾਈਆਂ ਵੰਡਦੇ ਨੇ ਨੱਚਦੇ ਨੇ ਟੱਪਦੇ ਨੇ ਬੱਚਾ ਬੋਲਣ ਲੱਗ ਪਿਆ ਜਿਸ ਦਿਨ ਬੱਚਾ ਕਦਮ ਪੁੱਟੇ ਬੱਚੇ ਨੇ ਕਦਮ ਪੁੱਟੇ ਚੱਲਣ ਲੱਗ ਪਿਆ चलो एक कदम ही सही, कदम तो पुटे खड़ा तो होया। कोई 30-40 साल तो गुरुद्वारे आ रहे होवे ते अजे भी सुरत नहीं चली शब्द की तरफ, यकीन जानो गुरु नूं भी चिंता हो जाती है गल की है। इन्ने चिर हो गया गुरुद्वारे आउंदे, 50 साल हो गए गुरुद्वारे आउंदिआं, अजे भी अमृत वेले उठ के रसना वाहेगुरु वाहेगुरु नहीं जपदे, गुरु नूं भी चिंता हो जाती है, बोलना ही नहीं आया। बाबा बोलना क्या कहिए, जैसे राम नाम रव रही, इन्हू बोलना ही नहीं आया, ये बोलता ही नहीं। 50 साल का हो गया बोलता नहीं पे, ये 30-35 साल हो गए ने इन्हू ये चलता ही नहीं। चलना तो सुरत ने, जपना तो रसना ने, रसना नाम जपो तब मतिए, इन बिद अमृत पाओ, जपना रसना ना लो। और जपण दे जो ढंग इस्तेमाल करना है गुरु नानक ने दस दिता है, गावीए सुनिए मन रखिए, जबान गायन करे ते मन सुने, मन स्रोता बने जबान वक्ता बने। अगर जबान वक्ता बन के मन स्रोता बन गया ये पुरुष पहुंच गया, जबान वक्ता ते बनी है मन स्रोता नहीं बने, ये चलते पे पहुंचे कोई, जबान वक्ता ही नहीं बने, जपदा ही नहीं। ये तो उस बच्चे की तरह होया, 4-5 साल का हो गया मुंह बोल नहीं निकलते पे, मां बाप नो चिंता है गल की है बोलता नहीं, डिगना की है ते चलना की है। सत्संग विच आया चल पे है, कुछ संगत विच बैठा है डिग गया, सच बोले है चल पे है, झूठ बोल रहे है डिग पे है, दान कीता है चल पे है, बेईमानी कर रहे है डिग पे है, अमृत दी प्यास पैदा हुई है चल पे है, शराब दी तलब जाग पई है डिग पे है। जिंदगी भर ये चलना डिगना चलना डिगना यही आंदा है। हाथ देच गुटका है चल पे है, पर गंदे गीत अलाप रहे है डिग पे है। तुसी देख सकते हो चल देने डिग देने चल दे सारी जिंदगी, चल पेने डिग पेने, कदम अगे तरफ उड़दे डिगदे पिछे दी तरफ, फिर उत्थे ही आ जांदे ने जिथो चले। हुण सारा दिन कोई मनुख एक कदम अगे एक कदम पिछे पुटे, किथे पहुंचेगा, किधरे पहुंचेगा, चल चल के थकेगा, चल चल के टूटेगा, पहुंचेगा किधरे नहीं। दावे नाल मैं कह सकदा 40-40 साल तो जिहड़े गुरुद्वारे आ रहे ने, 40 साल पहले क्रोधी सन अज भी क्रोधी ने, 40 साल पहले लोभी सन अज भी लोभी ने, 40 साल पहले झूठे सन अज भी झूठे ने, और 40 साल पहले वासना दे भरे हुए सन अज भी ने। कल ते कुछ भी ना बने, मेहनत ते बड़ी की थी, थके भी ने टूटे भी ने, 40 साल पहले हंकारी सन अज भी हंकारी, खेड़ते कुछ भी ना चले ने, चल चल के थके ने टूटे ने, पहुंचे किधरे भी किधरे भी। हे प्रभु मैं ते चलना ते डिगदा, तू मेर कर तू मेरी बां पकड़, ताई खेड़ बने। दास गोविंद फतेह सतगुर की बाहां दे मोहे निस्तार, गुरु गोविंद सिंह जी ने हे प्रभु अपनी बाह दे अपनी बाह पकड़ा ते डिगण तो बची। मेरे कोल ओ कन नहीं जो तेरे बोल सुन सकन, मनुख कोल जिहड़े कन ने ये पुत्र नूं सुन सकदे ने, मित्र नूं सुन सकदे ने, पत्नी नूं सुन सकदे ने, पति नूं सुन सकदे ने, भरा नूं सुन सकदे ने, मित्रां नूं सुन सकदे ने, गुरु नूं नहीं सुनदे। ये हकीकत है महाराज, मेरे कोल ओ कन नहीं सतगुर कहंदे जो तैनूं सुन सकां, मेरे कोलो जबान भी कोई नहीं जो मैं अपने बोल तेरे तक पहुंचा सका। मेरे बोल पुत्रां तक पहुंचते हैं, परिवार तक पहुंचते हैं, मित्रां तक पहुंच जाते हैं, पड़ोसियों तक पहुंच जाते हैं, ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ, ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾਂ। ਪਹੁੰਚਦੀ ਇਹ ਗੱਲ ਰੱਬ ਤੱਕ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ ਹੈ, ਜਾਂ ਕਾ ਕਿਹਾ ਦਰਗੇ ਚਲੇ। ਮਹਾਰਾਜ ਕਹਿੰਦੇ ਜਿਹਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ, ਪਰਮਾਤਮਾ ਸੁਣਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਜੀ, ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੋਵੇ ਥੋੜ੍ਹੀ ਕਰਨੀ, ਤੂੰ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ ਪ੍ਰਭੂ ਸੁਣਦਾ, ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ, ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਨਹੀਂ, ਪਹੁੰਚਦੀ ਦਿਲ ਤੱਕ ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ। ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ, ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ, ਉਹੀ ਨੇਤਰ ਖੂਬਸੂਰਤ ਨੇ ਜਿਨ੍ਹਾਂ ਚ ਪਰਮਾਤਮਾ ਵਸਦਾ ਹੈ। ਉਹ ਨੇਤਰ ਤੇ ਕਰੂਪ ਨੇ, ਮਹਿਲੇ ਨੇ ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ। ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ ਆਪਦੀ ਗਿਆਤ ਲਈ ਅਰਜ਼ ਕਰਾਂ, ਮੇਰੇ ਦੇਖੇ ਮੇਰੀ ਸਟੱਡੀ ਵਿੱਚ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ। ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਯੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਏ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲਣਾ ਹੀ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹ, ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲਿਆ ਬੋਲ ਹੁੰਦਾ ਓਪਰਾ ਬੇਗਾਨਾ ਆਪਣਾ ਹੋ ਜਾਂਦਾ, ਕੁਝ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ ਹੈ, ਸ਼ਾਇਦ ਸਾਰੀ ਰਾਤ ਤੜਪਦਾ ਰਹੇ, ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ, ਸਕੂਨ ਵੀ ਦੇ ਸਕਦਾ ਹੈ। ਖੇਡ ਤੇ ਸਾਰੀ ਬੋਲਾਂ ਦੀ ਹੈ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ, ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਬਈ ਸਾਡੀ ਬੋਲਚਾਲ ਹੀ ਕੋਈ ਨਹੀਂ। ਸੰਬੰਧ ਜੁੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ ਵਾਹਿਗੁਰੂ ਵਾਹਿਗੁਰੂ, ਤਾਂ ਹੀ ਰਸਨਾ ਜਤ ਸਤ ਦੀ ਅੰਦਰ ਸਵਾਸ ਚੱਲਣ, ਪਵਨ ਹੈ। ਭਾਵੇਂ ਪਾਣੀ ਪਿਤਾ ਹੈ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ ਨੂੰ। ਐਸਾ ਕੁਝ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ, ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨਣੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਮਨੁੱਖ 90 ਸਦੀ ਪ੍ਰਗਟ ਵੀ ਬੋਲਾਂ ਭੇਜਦਾ ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਿਹੋਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗਣਾਂ ਦਾ ਪਤਾ ਹੀ ਨਹੀਂ ਚੱਲਦਾ। ਕ੍ਰੋਧੀ ਹੈ ਕਿ ਸ਼ਾਂਤਮਈ ਹੈ, ਕਿ ਜਲਦਬਾਜ਼ ਹੈ ਕਿ ਧੀਰਜਮਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ। ਬੋਲ ਦੱਸ ਦਿੰਦੇ ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨਿਹੋਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਜਿਹਦੇ ਚ ਪਰਮਾਤਮਾ ਹੈ, ਕੁਝ ਐਸਾ ਬੋਲਣਾ ਜਿਹਦੇ ਚ ਲੋਭ ਹੈ, ਕੁਝ ਐਸਾ ਬੋਲਣਾ ਜਿਹਦੇ ਚ ਹੰਕਾਰ ਹੈ, ਕੁਛ ਐਸਾ ਬੋਲਣਾ ਜਿਹਦੇ ਚ ਨਿਰੰਕਾਰ ਹੈ। ਤੋ ਇਸ ਤਰ੍ਹਾਂ ਦੇ ਬਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਰਹੇ ਨੇ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਲਈ, ਸ਼ਬਦਾਂ ਨੂੰ ਖੋਲ ਲਈ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇਹ ਤੇ ਸਾਰੇ ਅੰਗ ਭੰਗ ਹੋ ਗਏ। ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ, ਭਾਈ ਸਾਹਿਬ ਕਹਿੰਦੇ ਨੇ ਦੇਖਦੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਦੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ, ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖਦੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਦੇਖੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਦ ਗੁਣ ਸੁਣੀਏ ਸੁਣਾਈਏ। ਹੇ ਗੁਰੂ ਤੇਰੇ ਤੱਕ ਮੈਂ ਬੋਲ ਪੁਚਾ ਸਕਾਂ ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਕੋਈ। ਭਾਈ ਗੁਰਦਾਸ, ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲਾਈਏ। ਅੰਗ ਅੰਗ ਭੰਗ ਰੰਗ ਰੂਪ ਕੁਲ ਹੀਨ ਲੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ, ਭਾਈ ਗੁਰਦਾਸ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨੇ। ਧਿਆਨ ਨਾਲ ਸੁਣਨ ਵਾਲੀ, ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ, ਗੁਰੂ ਕਹਿੰਦਾ ਠੀਕ ਨਹੀਂ ਹੈ, ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ ਨਹੀਂ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮੱਥਾ ਟੇਕਣ ਦਾ ਮਤਲਬ ਇੰਨਾ ਹੀ ਹੈ, ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਗੱਲ ਕਰਾਂ ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ, ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ, ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ। ਪਰ ਸਹੀ ਹੈ, ਇਹ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ, ਤੂੰ ਆਪਣੇ ਵਿਚਾਰ ਮੈਨੂੰ ਦੇ। ਔਰ ਗੁਰੂ ਕਹਿੰਦਾ ਵੀ ਹੈ, ਗੁਰ ਕੀ ਮਤ ਤੋਂ ਲੇਕੀਆਂ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ, ਮੇਰੀ ਮਤ ਨਾਲ ਨਹੀਂ ਹੋ ਸਕਦੀ। ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ, ਧਨ ਸੰਪਦਾ ਨਾਲ, ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਹੁੰਦਾ ਜਿਤਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ। ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ, ਵਿਚਾਰਾਂ ਨੂੰ ਸੱਟ ਲੱਗ ਗਈ ਬਰਦਾਸ਼ਤ ਨਹੀਂ। ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ, ਇਹਨੇ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਈ ਹੈ, ਇਹਨੇ ਮੇਰੀ ਸੋਚਣੀ ਨੂੰ ਚੋਟ ਪਹੁੰਚਾਈ ਹੈ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮਮਤਾ ਹੈ। जीवन भर ममता रहती है, पर कई दफा जब बिरद हो जाता है, बुढ़ा हो जाता है, उदो कहिंदा ऐ गुरु ऐ मेरी मत हुण ले तो, तू अपनी मत मैनू दे। पर गुरु कहिंदा हुण तेरे कोल मत रही भी है तो सारी गवा के आ गए। सतना का मत हीण असना का व्यवहार ना पावे, रही कितने। इसे वास्ते थानू ये शेर चेते होवेगा, शेख सादी साहब ने कहा है, दर जवानी तौबा करदन सीरते पैगंबर, वक्ते पीरी गुर के जालम में शब्द परहेजगार। जिड़ा जवानी दे गुनाहां तो तौबा करे, शेख सादी साहब कहिंदे ने उहदी सीरत ते पैगंबरां जैसी है। ते पैगंबर जवानी ते गुनाहां तो तौबा, जवानी ते शील ते संजम, जवानी ते अपने आप ते काबू, इहदी सीरत ते पैगंबरां जैसी है। पर बुढ़ा हो गया तो कहिंदा मैं गुनाहां दा त्यागी, ये फकीर कहिंदा मैं नहीं मनदा। वक्त पीरी गुरगे जालम में शबद परहेज, क्यों नहीं मन दे? दलील देती है, एक बुढ़ा बगयाड़ अगर ये आखे ऐ भेड़ो ऐ बकरियो तुसी मैथों डरो ना, मैं थानू पकड़ना छोड़ देता है। पकड़ना नहीं छोड़िया उसको पकड़िया नहीं जाएगा, गलते नहीं। बुढ़ा बंदा कहिंदा मैं गुनाहां दा त्याग किया, कता ही नहीं, गुनाह ही उसका त्याग करके चले गए। गुनाहां ने बैठना सी अखां दे च, रसना दे च, कन्नां दे च, हत्थां च, पैरां च, सारियां कुर्सियां टुटियां पईयां, बेचारे गुनाह कित्थे बैठे, कड़ी थां ते बैठे। कहिंदा मैं गुनाहां दा त्याग कता ही नहीं। वक्ते पीरी गुरगे जालम में शबद परहेज, भाई साहब कहिंदे मन में गुरमत, गुरमत में ना मन, जो गुरु दी मत है वो मेरा मन कबूल नहीं करता, और जो मेरी मत है वो गुरु नहीं कबूल करता। जो मेरी सोचनी है ये गुरु नु परवान नहीं है, और जो गुरु दी सोचनी वो मैनू कबूल नहीं। मन में गुरमत, गुरमत में ना मन, नेचल होए कैसे उन मन लेवल आई है, अंग अंग भंग रंग रूप कुल हीन दीन, कैसे बो नायक की नायिका का आइए। अंग अंग टूटे आया है, पैर भी कोई नहीं, हाथ भी कोई नहीं, अखां भी कोई नहीं, कन भी कोई नहीं, जबान भी कोई नहीं। इस वास्ते है मैं अर्ज करदा हुंदा है, सारे ज्ञान इंद्रे ते कर्म इंद्रे ना होन ते पत्थर ते बंदे विच फर्क ही है। पत्थर वेख नहीं सकदा, सुन नहीं सकदा, पत्थर बोल नहीं सकदा, पत्थर चल नहीं सकदा, पत्थर कुछ कर नहीं सकदा। अगर मनुख परमात्मा नु वेख नहीं सकदा, सुन नहीं सकदा, परमात्मा नाल बोल नहीं सकदा, अपने बोल पुछा नहीं सकदा, इहदी सुरत चली नहीं परमात्मा दे मार्ग ते, कि कम से कम धार्मिक तल ते ते बंदा पत्थर ही। और की मैं दो शब्दों वास्ते माफी मंग लवां, बड़े बड़े इकट्ठ धार्मिक सम्मेलन में देखे ने, कोई एक अद मनुख बैठा होवे, कोई दो चार बैठे होन, औखे ना होना पत्थर बैठे दिखाई दे। इतनी असलियत पहले कंठ तो आई सी, मैं थल्ले की थी सी, पर हुण इतना उछाल आ गया, आउट ऑफ कंट्रोल हो रही, मैं कह बैठा पत्थर। सुल्तानपुर दे नवाब ने गुरु नानक नूं कहा, सुने तुसी कहिंदे हो अल्लाह ते राम इक्को ही है, सतगुरु कहण लगे केड़ी शक दी गल, इक्को ही ने, ते चलो साडे नाल नमाज पढ़ो फिर चलो। महाराज कहण लगे चल हुणे ही चल, ईशा दी नमाज पढ़दे आ, चल वक्त हो गया। इतनी उम्मीद नवाब नूं भी नहीं सी, चल पैण चल पै। सारे सुल्तानपुर दे खबर पहुंच गई, बाबा नमाज पढ़न लई जा रहा है नवाब दी मस्जिद, और नवाब दे नाल जा रहा है। बहुत सारियां नूं चिंता हुई, बाबे ने मजहब बदल लिया, बेबे नानकी मुस्कुरांदी रही। कहिंदे ने कृष्ण दी पहली भगतनी जिसका पूरा अटल विश्वास सी वो द्रौपदी सी, जिन्हें श्रद्धा लैंदे, जिन्हें मोहम्मद साहब से सब तो पहले श्रद्धा लैंदी वो खदीजा से, उन्हां दी पत्नी सी। جس نے سب تو پہلے گرو نانک تے شردا لیندی وہ بیبے نانک سی. اتھوں سکھی چلی گئی, خدیجہ تو اسلام چلیا. جے کدھرے اس دی پتنی انکار کر دیں دی کہ اسلام نہیں بدلنا سی, اے بھی میں عرض کر دیا, انہیں قبول کر لیا. محمد اے بول تھوڑے نہیں تے پلا دے لگ دے. اے محمد صاحب بھی کہنے لگے خدیجہ تو ٹھیک جانے آیا, میں تے چپ کر گیا, بالکل چپ کر گیا, مینو تو ہن بولنا ہی نہیں آتا, پتہ نہیں خدا کی بولنا. گرو نانک کہندے نے ہاں آکو بولنا جان دا ہوں کہا سب حکم آو جی, مینو بولنا نہیں آؤں گا, میں نہیں بولنا, پتہ نہیں رب کی بولنا, پتہ نہیں پرماتما کی بولنا. جیسے میں آوے قسم کی وانی کیسڑا کریں گیان وے لالا. یہ شردا سب تو پہلے بیبے نانکی دی سی, سکھی اتھوں چلی. خیر بابا مسجد دے پہنچ گئے, قطار دے کھڑے ہو گئے, امام نے رکعت پڑھنی شروع کی تھی, سارے نے سجدہ کیتا, گرو نانک کھڑے کھڑے. جنم ساکھی دے بڑے وستار نال یہ گاتھا لکھی اور وک وک ڈنگ نال لکھی. سلطان پور دے نواب نے اکھاں کھول کے دیکھ لیا کہ بابے نے سجدہ نہیں کیتا, جو کہ نہیں ہے کہ نماز نہیں پڑھ رہے. نماز پڑھن تو بعد سماپتی تو بعد نواب کہنے لگا سب گلیں ہی گلیں نے, رام ایک ہو یا اللہ ایک ہو. تسی کیا سی ساڈے نال نماز پڑھو گے, تسی تے نہیں پڑھے. مہاراج کہنے لگے ساڈا وعدہ سی تیرے نال نماز پڑھنی سی, تیرے نال مل کے گھوڑے نہیں خریدنے سن, تو تے کابل وچ گھوڑے پیا خرید رہا, اپاں گھوڑے نہیں خریدنے, اپاں تے نماز پڑھنی سی. ساڈا وعدہ اے سی تیرے نال نماز پڑھنی, تیرے نال گھوڑے نہیں خریدنے, تو گھوڑے خریدنا پیا سی کہ نماز پیا پڑھدا سی. حیران ہو گیا نواب, نماز پڑھدا گھوڑے پیا خریدا سی. کوئی مندر دے پوجا پاٹھ کردے ہیں اپنے گھوڑے خریدا, کوئی گردوارے بیٹھا کتھا کیرتن سنتے ہیں پاٹھ کردے ہیں اپنے اپنے گھوڑے لوگ خریدتے ہیں, کون گرو نال جڑتا, سب اپنے اپنے گھوڑے خرید رہے ہیں, اپنی اپنی گلوں چ الجھے ہوئے ہوتے ہیں, اپنے اپنے جھمیلیاں وچ پھسے پئے ہوتے ہیں. کدی کدائی کوئی پرش پربھو دی استتی دے جڑے. ہوں اتنے پرشن پیدا ہوتا ہے وہ ہاتھ کہڑے نے جڑے سیوا کرتا, وہ پیر کہڑے نے جڑے چل پیندے, وہ زبان کہڑی, وہ اکھاں کہڑیاں نے. گرو نانک نے انہاں دا خلاصہ کیتا ہے, بھے کے چرن منک دے اندر سماج دا ڈر ہے, قانون دا ڈر ہے, لیکن پرماتما دا ڈر نہیں. صاحب کہنے ٹنڈا ہے دے کول ہاتھی کوئی نہیں, پرماتما دا تے ڈر ہی نہیں, سماج تو ڈردا ہے, قانون تو ڈردا ہے, رب دا تے کوئی ڈر ہی نہیں, پرماتما دا واقعی ڈر نہیں. دیکھو گولک نو بھی تالے لائے نا, تین تین چار چار لائے, یہ مطلب چوری دے بھی ڈر ہے. کئی دفعہ ایسا دیکھے اگر ٹکٹاں تے جوڑے نہ رکھو تو پیری ننگی جانا پڑے گا, جوتیاں بھی نہیں لگتی. کوئی رب دا ڈر تھوڑی, قانون تو ڈردا ہے, پولیس تے نہیں دیکھ رہی, سماج تو ڈردا ہے, دنیا تے نہیں دیکھ رہی, پرماتما تو نہیں ڈردا جو ہر جگہ دیکھتا ہے. بےخت سنت سدا ہے سنگے, میں مورکھ جانے ہاں دوری سدا ویکدا. بھے کے چرن کر بھاو کے, پیر بھاونا دے بنا, بھاونا شبد دو اوستھاواں تو بنتا ہے, پریم تو تے بھروسے تو. جس تے بھروسہ ہے اس نال پریم ہے, جس نال پریم ہے اس تے بھروسہ ہے. کئی دفعہ بچے نال پریم تے بڑا ہے پر بچے تے بھروسہ نہیں, وہ ہر گل تے بھروسہ سی توڑی کر دے, بچہ بچہ بھروسہ نہیں ہوتا. کئی دفعہ کسی تے سڈا بھروسہ تے پکا ہے بھائی بندہ قابل اعتبار ہے, بھروسے ہی ہو گئے, اس تے بھروسہ کیتا جا سکتا ہے, پر وہ کوئی پریم کا سمبندھ ہی نہیں, صرف بھروسے ہی ہو گئے. بھروسہ تے پریم جب دونوں کٹھے ہوتے ہیں انہوں کہتے ہیں بھاونا. کر بھاو کے ہاتھ بنا بھاونا دے, پیر بنا پیر دے, परमात्मा का भय होवे पैर गलत पासे नहीं जाएंगे, परमात्मा की भावना होवे हथ गलत करेंगे भी नहीं। बह के चरण कर भाव के लोयण सुरत करे, अखां बना ज्ञान दी समझ दियां, सुरत दे ते अर्थ समझ दे, समझ दियां अखां बना लोयण सुरत करे। नानक कहे सियाणिए इउं कंत मिलावा, इस तरह मिलावा। इकबाल कहिंदे ने दिले भी ना भी कर खुदा से तलब, कि आंख का नूर दिल का नूर नहीं। दिले भी ना भी कर खुदा से तलब, कि आंख का नूर दिल का नूर नहीं। इलम में भी सरूर है लेकिन ये वो जन्नत है जिसमें हूर नहीं। ठीक है ज्ञान बाहर का अक्षय ज्ञान, उहदे च भी कोई गल होवेगी पर रस तो ही नहीं, कुछ भी नहीं। ज्ञान ते अनुभव ही होता है जो अंदरों जन्मे ते अंदर दी दुनिया नु बदल दे। अनुभव प्रकाश लोयण सुरत करे, नानक कहे सियाणिए इउं कंत मिलावा। जितने चिर तक समझ दी अखां नहीं ने, गुस्ताखी माफ नेत्रहीन है, भावना नहीं है ये टुंडा है, पै नहीं है ये लंगड़ा है, अमृत वेले उठ के जपदा नहीं है ये गूंगा है, ये गूंगा है। परमात्मा दी बाणी गुरु दे बोल सुन लगे अंदर उत्साह नहीं पैदा होता, ये बह रहा है, ये कितने सुनता है, ये बह रहा है। महाराज कहते ने रोहला टुंडा अंधला क्यों गल लगे दाए, पहला पातशाह बाग सतगुरु नानक देव जी महाराज का वाक, रोहला टुंडा अंधला क्यों गल लगे दाए। जो लंगड़ा है टुंडा है अंधा है बहरा है गुंगा है, इनू परमात्मा कितों नसे। अंग अंग भंग रंग रूप कुल हीन नहीं, बच्चे कुल अंग नहीं, हाथ है कुछ नहीं कर सकता, जबान है नहीं बोल सकता, सहजे सहजे इसनु भोजन मिलता है, दूध मिलता है, खुराक मिलती है, एक दिन इसके हथां च ताकत आउंदी कुछ करन लगता है, एक दिन इसके पैरां च बल आ जाता है चलन लग पैंदा है, एक दिन कुवत ते गोयाई मिल जाती है बोलन लग पैंदा है। शरीर दे ये सारे ज्ञान इंद्रे कर्म इंद्रे काम करन लग पैंदे ने भोजन की शक्ति नाल, विकास सारा भोजन ते खड़ा है। रोज रोज भजन कीता जाए अमृत वेले उठ के, हर अमृत वेले वत्ते का भेजिया भगत खाए खर्च रहे निखुटे नाए। वाहेगुरु वाहेगुरु जपदया जपदया एक दिन वाहेगुरु दिखाई देन लग पैंदा है, एक दिन उसके बोल चारों पासे सुनाई देन लग पैंदा है, एक दिन उसका दामन हथां दे आ जाता है, एक दिन ऐसा महसूस होता सी कि परमात्मा की गोद च बैठे हैं। ये सारी तौफीक मिल रही है भजन नाल, जैसे शरीर का सारा बल की है भोजन, भोजन ना मिले कोई इंद्रा विकसित नहीं होएगा, मनुख का शरीर मर जाएगा। पर भजन रोज रोज ना होवे वो अखां नहीं मिलनगियां जो परमात्मा नूं वेख सकदे, वो कन भी नहीं मिलनगे जो सुन सकदे, वो जबान भी नहीं मिलेगी जो भजन का रस माण सकती है। ये भी मैं अर्ज करते हैं, भोजन की बुरकी मुंह ते रखदे हैं स्वाद आ गया, वाहेगुरु वाहेगुरु जपदे हैं रस नहीं आया, क्यों अजे जबान दे चो तौफीक नहीं है। वरना वाहेगुरु आखण का भी अपना रस है, जिन्हों वाहेगुरु आखदे हैं रस आवे, साहब कहते हैं परमात्मा उदी रसना ते वसे है, प्रभ जी बसे साध की रसना नानक जन का दासन दसना। वाहेगुरु तो यदि जबान ते क्यों ये वाहेगुरु आखदा है रस नाल भर जाता है, ये बाणी जपदा है रस नाल भर जाता है, बाणी तो यदि रसना ते वस गई, नाम तो इसकी रसना ते वस गया। जिन्ने चिर तक वाहेगुरु वाहेगुरु आखदे हैं रस ना आवे, अजे वाहेगुरु रसना ते नहीं वसया, जितने चिर तक रसना ते नहीं वसया अखां नाल दिखाई भी कुछ नहीं देगा, परमात्मा ने दिखाई देगा संसार दिखाई देगा, कन्ना नाल सुनाई भी नहीं देगा। पहले गल रस दी, भोजन पहले जवान दा रस बनता है, खून बाद विच बनता है, मांस बाद विच बनता है, हड्डियां दी ताकत बाद विच बनता है, इंद्रियां दी शक्ति बाद विच बनता है। रस पहले भोजन दी बुरकी दा रस आ गया, स्वाद ते पहले आ गया। हुण सहजे सहजे ये बुरकी पचेगी, पच के खून बनेगी, मिंज बनेगी, मांस बनेगी, शरीर की ताकत बनेगी। वाहेगुरु आखदियां जद रस आ जाए तो समझ लेना वाहेगुरु रसना ते दिवस है। अजे रूहानी शक्ति नहीं है, अजे अखां विच भी तौफीक नहीं है कि प्रभु नूं देख सकन, अजे ये सिलसिला विकसित होवेगा। पर इतनी गल ते स्पष्ट हो गई जबान ते, ये पहला कदम है। बाणी पढ़ रहे हैं कोई रस नहीं है, वाहेगुरु वाहेगुरु जप रहे हैं कोई रस नहीं है, अजे रसना ते भी नहीं बस, अजे हनूस दिल्ली दो रस्त, रूहानी बल रूहानी शक्ति, अजे वेखना उस प्रभु नु सुनना समझना अनुभव प्रकाश होते लंबी गल है। अजे ते आखदे आ रस भी नहीं है, प्रभु जी बसे साध की रसना, जैसे रस आन लग पैंदा है रसना ते प्रभु बस जांदा है, ते रसना विच बरकतां आ जांदियां, बोलां विच बरकतां आ जांदियां, एक दिन हत्थां च बरकतां आ जांदियां, जपदियां जपदियां एक दिन कदमां विच क्रांति आ जांदी है। ये सब कुछ जपदियां जपदियां हुंदा है। महाराज कहिंदे ने ऐसे भी हथ ने बिल्कुल बेबरकत, जे ओ कंचन नो हथ लावे खेउ सेती रल गया, सोने नो हथ पांदा मिट्टी हो जांदी, बणदे होए कम नो हथ पांदा डै डेरी हो जांदा। पर ऐसे भी हथ ने मिट्टी नो छूंदे ने सोना, बिगड़े होए कम नो हथ पांदे ने सिरे चढ़दा। महाराज कहिंदे ने हथां च बरकत, पैरां दे सत्ते है। ये तां हुंदा है जद पहले बोलां च बरकत आ जाए, प्रभु दा नाम रसना ते टिक जाए, साहिब रहमत करन बख्शिश करन ये सौगात साडी झोली च पवे, ताकि इस परम आनंद नूं असीं माण सकीए। इतनियां विचारां प्रवान फुल छुक दी शमा। वाहिगुरू जी का खालसा, वाहिगुरू जी की।
1: You're listening to KRPI 1550 Radio Ferndale, Washington.
2: भाई कवि महाकवि भाई संतोख सिंह जी जदों इतिहास लिख रहे सी ना, तो कहिंदे मैं कलकत्ते ठहरिया होया सी। कलकत्ते श्री गुरु नानक साहिब महाराज जी का स्थान है, और पातशाह दे दो तीन स्थान ने उस जगह उत्ते, संगत उत्थे जांदी रहिंदी है। चंद्रकोट 150 किलोमीटर की विथ उत्ते वह भी स्थान है, जिथे भूमिए चोर नूं उपदेश दिता, वह भी गुरु नानक साहिब दे उत्ते। कहते मैं कलकत्ते ठहरिया होया सी, तो मैं उतों 150 किलोमीटर चंद्रकोट का इतिहास लिखना सी। जिथे मैं ठहरिया सी छोटा जिहा कस्बा सी, सवेरे मैं वधिया कोट पेंट पा के दस्तार सजा के घरों निकलदे, एकांत जगह समुंदर के कंढे बह के इतिहास दीयां बनगियां पंक्तियां लिखदे। रस्ते विच इक छोटा जिहा चाह का खोखा आउंदा है, उतों मैं एक पैसा दे के चाह पीने, रोज की रूटीन बन गई। कहने एक दिन उस चाह के खोखे उत्ते एक भिखारी आ गया, उन्हें आके भाई संतोख सिंह ने मोहरे हथ करके कहा, भाई मैं भी चाह पीनी है, कोई पैसा दान कर। कहते मेरे को हुण राजे दियां दित्तियां सारियां सहूलतां सी, जदों उन्हें दान ही मंग लिया, मैं चार पैसे कढ के उहदे हथ उत्ते चार अन्ने रख दिते, रुपये के 16 अन्नियां चों चार अन्ने। उन्हें एक अन्ने का चाह का कप पीता, दो मठियां खाधियां, तीन अन्ने भिखारी ने उह भगा के मारे, मेरे मन च बड़ा आया वे पैसा लिया भी इन्हें सुट दिता है, इन्हू कल दोपहरे सवेरे अज भी भुख लगनी सी, इन्हें पैसे सामभ के नहीं रखे। इस तो पहला मैं भिखारी नूं पुछा, भिखारी अगां तुर गया। अगले दिन मैं फिर आके उस बेंच उत्ते बह गया, चाह का कप पी रहा सी, इन्ने नूं फिर उही भिखारी आ गया, उन्हें आके हथ मोहरे करके कहा, मैं भी चाह पीनी है, पैसे दे। मैं जेब विचों कोट पेंट चों 8 अन्ने कढ के उहदे हथ ते रखे, 8 अन्ने समझदे हो अद्धा रुपया, अजकल बच्चों नूं दसना पैणा वी 8 अन्ने की है, अद्धा रुपया। जदों उहदी तली ते धरिया, मेरा ध्यान उहदे वल सी, उहने एक अन्ने दा खाधा पीता, चाह पीती, मठियां खाधियां, बचदे होए 7 अन्ने ओ भगा के मारे, ओ तुर गया। कहिंदे मेरे मन विच बड़ा रोस आया, उह काली नाल निकल गया, पर मेरे मन विच सी इह बंदे नूं मैं पुछणा जरूर है, ਮੈਨੂੰ ਉਸ ਦਿਨ ਲਿਖਣਾ ਭੁੱਲ ਗਿਆ, ਮੈਨੂੰ ਉਸ ਦਿਨ ਨੀਂਦ ਆਉਣੀ ਭੁੱਲ ਗਈ, ਮੈਨੂੰ ਉਸ ਦਿਨ ਭੁੱਖ ਪਿਆਸ ਭੁੱਲ ਗਈ, ਭਿਖਾਰੀ ਬੰਦਾ ਪੈਸੇ ਕਿਉਂ ਸੁੱਟ ਰਿਹਾ। ਤੀਜੇ ਦਿਨ ਮੈਂ ਤਿਆਰ ਬੈਠਾ ਸੀ, ਚਾਹ ਦਾ ਕੱਪ ਪਰਾਂ ਧਰ ਦਿੱਤਾ, ਉਹਦੀ ਤਲੀ ਉੱਤੇ 16 ਅੰਨੇ ਪੂਰਾ ਰੁਪਈਆ ਰੱਖਿਆ, ਅੱਜ ਤਾਂ ਸਾਂਭ ਲਏਗਾ। ਉਹਨੇ 16 ਅੰਨਿਆਂ 'ਚੋਂ ਇੱਕ ਅੰਨੇ ਦਾ ਚਾਹ ਕੱਪ ਪੀਤਾ, ਨਾਲ ਦੋ ਮਿੱਠੀਆਂ ਖਾਧੀਆਂ, ਬਚਦੇ 15 ਅੰਨੇ ਸੁੱਟਣ ਲੱਗਾ। ਜਦੋਂ ਸੁੱਟੇ ਕਹਿੰਦੇ ਮੈਂ ਪਹਿਲੇ ਤਿਆਰ ਸੀ।

ਮੈਨੂੰ ਭਿਖਾਰੀ ਨੇ ਕਹੀ, ਮੈਨੂੰ ਐਂ ਲੱਗਾ ਉਹ ਕਵੀ ਸੰਤੋਖ ਸਿਆ ਭਿਖਾਰੀ ਇਹ ਨਹੀਂ, ਭਿਖਾਰੀ ਤੂੰ ਐ। ਉਹ ਭਿਖਾਰੀ ਫਿਰ ਬੋਲਿਆ ਰੋਹ ਵਿੱਚ ਆ ਕੇ, ਕਹਿੰਦਾ ਸਰਦਾਰ ਜੀ ਮੈਂ ਪੈਸੇ ਰੋਜ਼ ਸੁੱਟ ਦਿੰਦਾ, ਪਤਾ ਕਿਉਂ? ਕਹਿੰਦਾ ਮੈਂ ਪੁੱਛਿਆ ਕਿਉਂ? ਉਹ ਕਹਿੰਦਾ ਸਰਦਾਰ ਜੀ ਤੁਹਾਡਾ ਰੱਬ ਮਰ ਗਿਆ ਹੋਣਾ, ਮੇਰਾ ਰੱਬ ਜਿਉਂਦਾ, ਜਿਹਨੇ ਕੱਲ ਦਿੱਤਾ ਪਰਸੋਂ ਦਿੱਤਾ ਅੱਗੇ ਵੀ ਦਿੰਦਾ ਕੱਲ ਵੀ ਦਏਗਾ, ਤੈਨੂੰ ਤਾਂ ਤਿੰਨ ਦਿਨ ਹੋਏ ਪੈਸੇ ਦਿੰਦੇ, ਉਹ ਮੈਨੂੰ ਜਨਮ ਤੋਂ ਪਾਲਦਾ ਅੱਗੇ ਵੀ ਦਏਗਾ, ਮੇਰਾ ਰੱਬ ਜਿਉਂਦਾ, ਤੇਰਾ ਰੱਬ ਸਰਦਾਰ ਜੀ ਮਰ ਗਿਆ ਹੋਣਾ, ਤੈਨੂੰ ਰੱਬ 'ਤੇ ਵਿਸ਼ਵਾਸ ਨਹੀਂ, ਜਿਹਨੇ ਅੱਜ ਦਿੱਤਾ ਉਹ ਕੱਲ ਵੀ ਦਏਗਾ। ਕਹਿੰਦੇ ਮੇਰੇ ਮਨ 'ਚ ਆਇਆ ਉਹ ਸੰਤੋਖ ਸਿੰਘ ਮਹਿੰਗੇ ਕੱਪੜੇ ਪਾ ਕੇ ਭਿਖਾਰੀ ਤੂੰ ਲੱਗਦਾ ਕਿਉਂ? ਤੈਨੂੰ ਰੱਬ 'ਤੇ ਇੰਨਾ ਵਿਸ਼ਵਾਸ ਨਹੀਂ ਜਿੰਨਾ ਇਹਨੂੰ ਵਿਸ਼ਵਾਸ ਹੈ। ਇਹਨੂੰ ਕਹਿੰਦੇ ਨੇ ਗੁਰੂ ਦਾ ਗਿਆਨ। ਸਿੱਖ ਦੇ ਅੰਦਰ ਗੁਰੂ ਦਾ ਗਿਆਨ ਹੋਣਾ ਚਾਹੀਦਾ, ਆਪਣੇ ਗੁਰੂ 'ਤੇ ਭਰੋਸਾ ਹੋਣਾ ਚਾਹੀਦਾ, ਫਿਰ ਡਿਪਰੈਸ਼ਨ ਚਿੰਤਾ ਪਰੇਸ਼ਾਨੀ ਨਹੀਂ ਹੋਏਗੀ। ਇਹ ਗੁਰੂ 'ਤੇ ਵਿਸ਼ਵਾਸ ਹੋਣਾ ਚਾਹੀਦਾ। ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰੈ, ਅੱਗੇ ਸੁੱਖ ਪਾਛੇ ਸੁੱਖ ਸਹਿਜਾ ਘਰ ਆਨੰਦ ਹਮਾਰੇ। ਸਿੱਖ ਨੂੰ ਵਿਸ਼ਵਾਸ ਹੋਣਾ ਚਾਹੀਦਾ, ਜਗ ਕੈ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਇਹ ਗਿਆਨ ਹੈ। ਅੱਛਾ, ਤਿੰਨ ਚੀਜ਼ਾਂ ਧਰਮ ਵਿੱਚ ਇੰਪੋਰਟੈਂਟ ਨੇ, ਇੱਕ ਗਿਆਨ, ਦੂਜਾ ਧਿਆਨ ਅਤੇ ਤੀਜਾ ਸਿਮਰਨ। ਪਾਤਸ਼ਾਹ ਦੀ ਫਿਲੋਸਫੀ ਜਿੰਨੀ ਵੀ ਗੁਰਮਤ ਦੀ ਰਹੀ ਹੈ ਉਹ ਤਿੰਨ ਗੱਲਾਂ 'ਤੇ ਰਹੀ ਹੈ। ਗੁਰੂ ਕੋਲੋਂ ਗਿਆਨ ਲੈਣਾ, ਸਿੱਖ ਦੇ ਅੰਦਰ ਧਿਆਨ ਹੋਣਾ ਚਾਹੀਦਾ, ਧਿਆਨ ਨਾਲ ਸਿਮਰਨ ਕਰਨਾ, ਤਿੰਨ ਹੀ ਚੀਜ਼ਾਂ ਨੇ। ਹੁਣ ਉਹ ਗਿਆਨ ਕਿੱਥੋਂ ਮਿਲਣਾ, ਉਹਨੂੰ ਮਹਾਰਾਜ

ਨਾ ਹੋਏ। ਅੱਛਾ, ਜਦੋਂ ਗੁਰੂ ਦੀ ਵਿਆਖਿਆ ਕਰੋਗੇ ਤਾਂ ਗੁਰੂ ਦੇ ਅਰਥ ਟੀਚਰ ਨਹੀਂ ਕਰ ਸਕਦੇ, ਗੁਰੂ ਦੇ ਅਰਥ ਕੋਈ ਅਧਿਆਪਕ ਨਹੀਂ ਹੋ ਸਕਦਾ, ਗੁਰੂ ਦੇ ਅਰਥ ਕੋਈ ਮਾਸਟਰ ਉਸਤਾਦ ਜਾਂ ਆਚਾਰੀਆ ਨਹੀਂ ਹੋ ਸਕਦਾ। ਕਿਉਂ? ਜੇ ਬਾਹਰੀ ਤੌਰ 'ਤੇ ਗੁਰੂ ਦੇ ਅਰਥ ਵੇਖੋਗੇ ਤਾਂ ਮਹਾਨ ਕੋਸ਼ ਵਿੱਚ ਵੀ ਗੁਰੂ ਦੇ ਅਰਥ ਜਿਹੜੇ ਨੇ ਉਹ ਇਹ ਲਿਖਿਆ ਹੋਇਆ ਵੀ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰਦਾ। ਪ੍ਰਕਾਸ਼ ਗਿਆਨ ਦਾ ਹੁੰਦਾ, ਗਿਆਨ ਤਾਂ ਕਿਸੇ ਟੀਚਰ ਕੋਲੋਂ ਵੀ ਮਿਲਦਾ, ਗਿਆਨ ਤਾਂ ਦੁਨਿਆਵੀ ਕੰਮ ਦਾ ਕੋਈ ਉਸਤਾਦ ਵੀ ਦਿੰਦਾ, ਗਿਆਨ ਤਾਂ ਕੋਈ ਟੀਚਰ ਮਾਸਟਰ ਉਸਤਾਦ ਆਚਾਰੀਆ ਦੇ ਸਕਦਾ, ਪਰ ਗੁਰੂ ਵਿੱਚ ਅਤੇ ਟੀਚਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪਾਤਸ਼ਾਹ ਨੇ ਕਿਹਾ ਭਾਈ ਪਹਿਲਾਂ ਇਹ ਸੁਣ, ਗੁਰੂ ਕੌਣ ਹੈ? ਮਹਾਰਾਜ, ਕੀ ਗੁਰੂ ਇਕੱਲਾ ਗਿਆਨ ਦਿੰਦਾ? ਕਹਿੰਦੇ ਨਹੀਂ, ਇਸ ਤੋਂ ਵੀ ਉੱਪਰ ਸੋਚਣਾ। ਜੇ ਗੁਰੂ ਨੂੰ ਗਿਆਨ ਤੱਕ ਹੀ ਸੀਮਿਤ ਰੱਖਿਆ ਤਾਂ ਸਾਧ ਸੰਗਤ ਉਹ ਸਿੱਖ ਦੇ ਅੰਦਰ ਧਿਆਨ ਦੀ ਪ੍ਰਕਿਰਿਆ ਕਦੇ ਵੀ ਨਹੀਂ ਸ਼ੁਰੂ ਹੋਏਗੀ। ਜੇ ਗੁਰੂ ਨੂੰ ਗਿਆਨ ਤੱਕ ਸੀਮਿਤ ਰੱਖਿਆ, ਇਹ ਧਿਆਨ ਨਾਲ ਸੁਣਿਓ, ਸਿੱਖ ਦੇ ਅੰਦਰ ਧਿਆਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਏਗੀ, ਸਿੱਖ ਦੇ ਅੰਦਰ ਸਿਮਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਏਗੀ। ਕਿਉਂ? ਉਹਨੇ ਗਿਆਨ ਤੱਕ ਗੁਰੂ ਨੂੰ ਰੱਖ ਲਿਆ। ਜਦੋਂ ਗਿਆਨ ਤੱਕ ਰੱਖੋਗੇ, ਗਿਆਨ ਚਰਚਾ ਪੈਦਾ ਕਰਦਾ, ਗਿਆਨ ਨੌਲੇਜ ਵਧਾਉਂਦਾ, ਔਰ ਜਦੋਂ ਗੁਰੂ ਨੂੰ ਗਿਆਨ ਤੱਕ ਸੀਮਿਤ ਰੱਖੋਗੇ, ਜਦੋਂ ਗਿਆਨ ਚਰਚਾ ਪੈਦਾ ਕਰਦਾ, ਇਹ ਵੀ ਸੱਚ ਹੈ, ਗਿਆਨ ਈਗੋ ਵੀ ਪੈਦਾ ਕਰ ਸਕਦਾ। ਵੱਡੇ ਵੱਡੇ ਗਿਆਨੀਆਂ ਨੂੰ ਈਗੋ ਹੋ ਜਾਂਦੀ ਹੈ, ਮੈਨੂੰ 30 ਸਾਲ ਹੋ ਗਏ ਜੀ ਕਥਾ ਕਰਦਿਆਂ, ਮੈਨੂੰ 40 ਸਾਲ ਹੋ ਗਏ ਕਥਾ ਕਰ, ਇਹਦੇ ਨਾਲ ਕੋਈ ਮਤਲਬ ਨਹੀਂ ਗੁਰੂ ਦਾ। ਇਹ ਮਾਫ ਕਰਿਓ, ਜਿਹੜਾ ਕਾਨੂੰਨ ਤੁਹਾਡੇ 'ਤੇ ਲਾਗੂ ਹੋਣਾ ਉਹ ਸਾਡੇ ਸੁਣਾਉਣ ਵਾਲਿਆਂ 'ਤੇ ਵੀ ਲਾਗੂ ਹੋਣਾ। ਪਾਤਸ਼ਾਹ ਨੇ ਸੁਣਨ 'ਤੇ ਸੁਣਾਉਣ ਵਾਲਿਆਂ 'ਤੇ ਇੱਕੋ ਹੀ ਕਾਨੂੰਨ ਲਾਗੂ ਕਰਕੇ ਕਿਹਾ, ਸੇਵਕ ਸਿੱਖ ਪੁੱਜਣ ਸਭ ਆਵੇ। ਪੜ੍ਹੋ, ਸੇਵਕ ਸਿੱਖ ਪੁੱਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨੀ। ਇਹਦਾ ਮਤਲਬ ਹੁਣ ਇਕੱਲਾ ਗਿਆਨ ਨਾਲ ਕੋਈ ਮਤਲਬ ਨਹੀਂ, ਇਹ ਥੋੜ੍ਹੀ ਵੀ ਗਿਆਨ ਸਿੱਖ ਲਿਆ ਬਸ ਗੁਰੂ ਵਾਲੇ ਹੋ ਗਏ,

ਪਾਤਸ਼ਾਹ ਨੇ ਕਿਹਾ ਗੁਰੂ ਨੂੰ ਸਿੱਖ ਨੇ ਗਿਆਨ ਤੱਕ ਸੀਮਤ ਨਹੀਂ ਰੱਖਣਾ। ਇੱਕ ਨੁਕਤਾ ਇੱਕ ਦਿਨ ਅੱਗੇ ਵੀ ਮੈਂ ਕਿਹਾ ਸੀ, ਜਿਸ ਗ੍ਰੰਥ ਦੀ ਇਕੱਲੀ ਪੂਜਾ ਹੋਣ ਲੱਗ ਜਾਏ ਉੱਥੇ ਵਿਕਾਸ ਰੁਕ ਜਾਂਦਾ, ਜਿਹਦੀ ਇਕੱਲੀ ਪੂਜਾ ਹੋਣ ਲੱਗ ਜਾਏ ਉੱਥੇ ਗਿਆਨ ਦਾ ਵਿਕਾਸ ਰੁਕ ਜਾਂਦਾ। ਇਸ ਲਈ ਸਿੱਖ ਨੂੰ ਦੋਏ ਰਸਤੇ ਪਾਤਸ਼ਾਹ ਨੇ ਪੈਰਲ ਚਲਾਏ ਨੇ, ਗੁਰੂ ਕੋਲੋਂ ਗਿਆਨ ਵੀ ਸਿੱਖਣਾ ਪਰ ਗਿਆਨ ਤੱਕ ਸੀਮਤ ਨਹੀਂ ਰਹਿਣਾ, ਗਿਆਨ ਤੋਂ ਅੱਗੇ ਧਿਆਨ, ਧਿਆਨ ਤੋਂ ਅੱਗੇ ਸਿਮਰਨ ਦੀ ਪ੍ਰਕਿਰਿਆ। ਇਹ ਕਿਵੇਂ ਹੋਵੇ? ਇੱਕ ਪੌੜੀ ਅਸਾ ਦੀ ਵਾਰ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਇਹ ਸ਼ੁਰੂ ਇੱਥੋਂ ਹੁੰਦੀ ਹੈ ਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਪੜਿਓ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਹੁਣ ਅਗਲੀ ਪੰਕਤੀ ਸੁਣਿਓ, ਉਹ ਗਿਆਨ ਤੋਂ ਅੱਗੇ ਵਾਲੀ ਗੱਲ, ਗਿਆਨ ਤੱਕ ਸੀਮਤ ਨਹੀਂ ਰਹਿਣਾ ਕਿਉਂਕਿ ਗੁਰੂ ਇਕੱਲਾ ਗਿਆਨ ਨਹੀਂ ਦਿੰਦਾ, ਮਹਾਰਾਜ ਹੋਰ ਕੀ ਮਿਲਦਾ? ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ

ਕਹਿੰਦੇ ਸਤਿਗੁਰੂ ਵਿੱਚ ਰੱਬ ਨੇ ਆਪਣਾ ਆਪ ਰੱਖਿਆ ਹੋਇਆ, ਇਸ ਲਈ ਕੱਲਾ ਗਿਆਨ ਤੱਕ ਸੀਮਤ ਨਾ ਰਹੀ। ਸਤਿਗੁਰੂ ਗੁਰ ਪਰਮੇਸ਼ਰ ਹੈ, ਸਤਿਗੁਰੂ ਵਿੱਚ ਰੱਬ ਆਪ ਵਸਿਆ ਹੋਇਆ। ਸਤਿਗੁਰੂ ਨੂੰ ਰੱਬ ਕਰਕੇ ਮੰਨਣਾ, ਸਤਿਗੁਰੂ ਵਿੱਚ ਆਪ ਰੱਬ ਨੇ ਆਪਣਾ ਆਪ ਰੱਖਿਆ। ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇਆ। ਇੱਕ ਪੰਕਤੀ ਤੁਸੀਂ ਹੋਰ ਪੜ੍ਹਦੇ ਹੋ, ਤੁਹਾਡੀ ਰਚਨਾ 'ਤੇ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਅੱਗੇ ਲਿਖਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਤਿਗੁਰ ਵਿੱਚ ਆਪ ਰੱਖੇ ਓਨ, ਰੱਬ ਨੇ ਆਪਣਾ ਆਪ ਸਤਿਗੁਰੂ ਵਿੱਚ ਰੱਖਿਆ। ਇਸ ਲਈ ਇਕੱਲਾ ਗਿਆਨ ਕਰਕੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਜਣਾ, ਗੁਰੂ ਗ੍ਰੰਥ ਸਾਹਿਬ ਨੂੰ ਰੱਬ ਕਰਕੇ ਮੱਥਾ ਟੇਕਣਾ। ਜਦੋਂ ਆਹ ਗੱਲ ਸਮਝ ਆਏਗੀ ਕਿ ਗੁਰੂ ਇਕੱਲੀ ਬਾਣੀ ਨਹੀਂ ਹੈ, ਮਹਾਰਾਜ ਹੋਰ ਕੀ ਹੈ? ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮੰਨੇ, ਉਹ ਤੋਂ ਬਾਅਦ ਇੱਕ ਕ੍ਰਿਸ਼ਮਾ ਹੋਣਾ ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਕੀ ਹੋਣਾ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ। ਇੱਕ ਨੁਕਤਾ ਹੋਰ ਸੁਣੇ, ਪਾਤਸ਼ਾਹ ਨੇ ਨੈਗਟਿਵ ਪੱਖ ਤੋਂ ਵੀ ਗੁਰੂ ਦੀ ਗੱਲ ਕਹੀ, ਇਕੱਲੀ ਪੋਜ਼ਿਟਿਵ ਨਹੀਂ। ਇਸ ਗੱਲੋਂ ਵੀ ਸਿੱਖ ਨੂੰ ਸੁਚੇਤ ਕੀਤਾ, ਭਾਈ ਗੁਰੂ ਕਿਸੇ ਦਾ ਅੰਨਾ ਵੀ ਹੋ ਸਕਦਾ, ਉੱਥੋਂ ਵੀ ਸੁਚੇਤ ਰਹੀ। ਐਵੇਂ ਗੁਰੂ ਅਖਵਾਉਣ ਵਾਲਾ ਕੋਈ ਹੋਰ ਵੀ ਹੋ ਸਕਦਾ, ਪਰ ਤੂੰ ਇਸ ਗੱਲ ਦਾ ਧਿਆਨ ਰੱਖਣਾ, ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੁਲੇਨ। ਇਹ ਗੱਲ ਦਾ ਧਿਆਨ ਰੱਖੀ ਵੀ ਗੁਰੂ ਅੰਨਾ ਨਾ ਧਾਰਨ ਕਰ ਲਈ ਕੋਈ, ਕਿਉਂਕਿ ਅੰਧਾ ਆਗੂ ਜੇ ਥੀ ਹੈ ਸਭ ਸਾਥ ਮੁਹਾਵੇ, ਸਾਥੀਆਂ ਨੂੰ ਵੀ ਲੁਟਾ ਦਿੰਦਾ ਜੇ ਆਗੂ ਅੰਨਾ ਹੋਵੇ। ਇੱਕ ਪੰਕਤੀ ਹੋਰ ਕਹੀ ਮਹਾਰਾਜ ਨੇ, ਉਹਦੇ ਵਿੱਚ ਮਹਾਰਾਜ ਕਹਿੰਦੇ ਕਬੀਰ ਮਾਏ ਮੁੰਡੋ ਤੈ ਗੁਰੂ ਕੀ। ਹੁਣ ਨੈਗਟਿਵ ਪੱਖ ਲਿਆ, ਜਿਹੜਾ ਗੁਰੂ ਅੰਨਾ ਹੈ ਕਹਿੰਦੇ ਉਹਨੂੰ ਜਨਮ ਦੇਣ ਵਾਲੀ ਮਾਂ ਮਰ ਜਾਣੀ ਚਾਹੀਦੀ ਸੀ, ਉਹਨੇ ਲੋਕਾਂ ਨੂੰ ਲੁੱਟ ਲਿਆ, ਲੋਕਾਂ ਨੂੰ ਕਰਾਹੇ ਪਾਤਾ। ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨ ਜਾਏ। ਜਿਹੜੇ ਗੁਰੂ ਕੋਲੋਂ ਲੋਕਾਂ ਦਾ ਭਰਮ ਨਹੀਂ ਦੂਰ ਹੋਇਆ, ਇਹਦੇ ਨਾਲੋਂ ਚੰਗਾ ਉਹਨੂੰ ਜਨਮ ਦੇਣ ਵਾਲੀ ਮਾਂ ਮਰ ਜਾਣੀ ਚਾਹੀਦੀ ਸੀ। ਕਿਉਂ? ਇਹ ਨਰਾਦਰੀ ਦਾ ਸ਼ਬਦ ਨਹੀਂ ਮੈਂ ਕਹਾਂਗਾ, ਮੁੰਡੋ ਦਾ ਅਰਥ ਹੈ ਵੀ ਉਹ ਗੁਰੂ ਦੀ ਮਾਂ ਦੇ ਸਿਰ ਦੇ ਬਾਲ ਮੁੰਦਣੇ ਚਾਹੀਦੇ। ਕਿਸੇ ਇਸਤਰੀ ਦੇ ਸਿਰ ਦੇ ਬਾਲ ਕੱਟ ਦੇਣੇ ਸਭ ਤੋਂ ਵੱਡੀ ਨਰਾਦਰੀ ਸੀ, ਇੱਕ ਵਕਤ ਸੀ। ਅੱਜ ਤਾਂ ਮਾਫ ਕਰਿਓ, ਹੁਣ ਮੈਂ ਕਹਿ ਨਹੀਂ ਸਕਦਾ, ਆਪੇ ਕਟਾਈ ਫਿਰਦੇ ਆਪੇ। ਅੱਗੇ ਵਕਤ ਸੀ ਔਰਤ ਦੇ ਬਾਲਾਂ ਨੂੰ ਹੱਥ ਪਾਉਣਾ, ਬੰਦੇ ਦੀ ਦਸਤਾਰ ਨੂੰ ਹੱਥ ਪਾਉਣਾ, ਬਰਾਬਰ ਬੇਇੱਜ਼ਤੀ ਸੀ। ਕਿਸੇ ਬੰਦੇ ਦੀ ਪੱਗ ਨੂੰ ਹੱਥ ਪਾ ਲੈਣਾ ਜਿੰਨੀ ਬੇਇੱਜ਼ਤੀ ਬੰਦੇ ਦੀ ਹੈ, ਕਿਸੇ ਔਰਤ ਦੇ ਬਾਲਾਂ ਨੂੰ ਹੱਥ ਪਾ ਲੈਣਾ ਇੰਨੇ ਬਰਾਬਰ ਬੇਇੱਜ਼ਤੀ ਸੀ। ਤਾਈਓ ਦ੍ਰੌਪਦੀ ਨੇ ਗੱਲ ਕਹੀ ਸੀ, ਭਗਵਾਨ ਕ੍ਰਿਸ਼ਨ ਲਾਜ ਤਾਂ ਤੂੰ ਰੱਖ ਲਈ ਹੈ, ਪਰ ਮੈਨੂੰ ਬਾਲਾਂ ਤੋਂ ਘੜੀਸ ਕੇ ਦੁਸ਼ਾਸਨ ਲੈ ਕੇ ਆਇਆ। ਇੱਕ ਔਰਤ ਦੇ ਕਿੱਸਾਂ ਨੂੰ ਹੱਥ ਪਾਉਣਾ ਸਭ ਤੋਂ ਵੱਡੀ ਨਰਾਦਰੀ ਹੈ, ਮੇਰੀ ਬੇਇੱਜ਼ਤੀ ਬਹੁਤ ਹੋਈ ਹੈ। ਮੈਂ ਹੁਣ ਉੱਨੀ ਦੇਰ ਆਪਣੇ ਬਾਲ ਬੰਨਣੇ ਨਹੀਂ, ਜਿੰਨੀ ਦੇਰ ਇਹ ਬੇਇੱਜ਼ਤੀ ਕਰਨ ਵਾਲਿਆਂ ਤੋਂ ਬਦਲਾ ਨਹੀਂ ਲੈਂਦੇ। ਔਰ ਸਾਧ ਸੰਗਤ, ਜਿੰਨੀ ਦੇਰ ਮਹਾਂਭਾਰਤ ਦੀ ਜੰਗ ਹੋ ਕੇ 2.5-3 ਲੱਖ ਬੰਦਾ ਮਰ ਨਹੀਂ ਗਿਆ, ਦ੍ਰੌਪਦੀ ਨੇ ਬਾਲ ਨਹੀਂ ਬੰਨੇ ਆਪਣੇ, ਕਿਉਂਕਿ ਸਭ ਤੋਂ ਵੱਡੀ ਨਰਾਦਰੀ ਮੰਨੀ ਗਈ। ਖੈਰ, ਇੱਥੇ ਫਿਰ ਪਾਤਸ਼ਾਹ ਕਹਿੰਦੇ, ਭਾਈ ਜਿਹੜਾ ਗੁਰੂ ਅੰਨ ਹੈ, ਜਿਹਨੇ ਭਰਮਾਂ 'ਚ ਪਾਇਆ, ਲੋਕਾਂ ਨੂੰ ਲੁੱਟਿਆ, ਉਹਦੀ ਜਨਮ ਦੇਣ ਵਾਲੀ ਮਾਂ ਦੀ ਸਭ ਤੋਂ ਵੱਡੀ ਨਰਾਦਰੀ ਹੋਣੀ ਚਾਹੀਦੀ। ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਆਪ ਡੁੱਬੇ ਚੌਂਬੇ ਦਮੇ ਚਿੱਲੇ ਦੀਏ ਬਹਾਏ। ਉਹਨਾਂ ਲੋਕਾਂ ਨੂੰ ਆਪ ਡੁੱਬ ਗਏ, ਲੋਕਾਂ ਨੂੰ ਡੋਬ ਲਿਆ। ਇਹ ਗੁਰੂ ਦਾ ਨੈਗਟਿਵ ਪੱਖ। ਪੋਜ਼ਿਟਿਵ ਪੱਖ ਤੋਂ ਕਿਹਾ, ਜਦੋਂ ਗੁਰੂ ਤੈਨੂੰ ਮਿਲ ਜਾਏ, ਭਾਈ ਗੁਰੂ ਵਿੱਚ ਰੱਬ ਵੱਸਦਾ। ਸ਼ਰਤ ਇੱਕ ਹੈ, ਗੁਰੂ ਪੂਰਾ ਹੋਣਾ ਚਾਹੀਦਾ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਹੁਣ ਗੁਰੂ ਦਿੰਦਾ ਕੀ ਹੈ? ਸਭ ਤੋਂ ਪਹਿਲਾਂ ਗਿਆਨ, ਦੋ ਨੰਬਰ 'ਤੇ ਧਿਆਨ। ਧਿਆਨ ਕਿਹੋ ਜਿਹਾ ਹੋਣਾ ਚਾਹੀਦਾ, ਗਿਆਨ ਕਿਹੋ ਜਿਹਾ ਹੋਣਾ ਚਾਹੀਦਾ ਅਤੇ ਸਿਮਰਨ ਕਿਹੋ ਜਿਹਾ ਹੋਣਾ ਚਾਹੀਦਾ, ਤਿੰਨੇ ਚੀਜ਼ਾਂ ਦਾ ਬਾਣੀ ਵਿੱਚ ਵਿਆਖਿਆ। ਪੰਕਤੀਆਂ ਤੁਹਾਨੂੰ ਯਾਦ ਨੇ, ਮੈਂ ਨਾਲ ਕਹਿਣੀਆਂ ਤੁਹਾਡੇ ਪਕੜ ਵਿੱਚ ਆ ਜਾਣੀ।
ਜਦੋਂ ਗੱਲ ਪਾਤਸ਼ਾਹ ਨੇ ਬਾਣੀ ਅੰਦਰ ਧਿਆਨ ਦੀ ਕਹੀ ਕਿ ਗੁਰੂ ਸਿੱਖ ਨੂੰ ਧਿਆਨ ਦਿੰਦਾ, ਵਾਰ ਵਾਰ ਕਹਿਣਗੇ ਧਿਆਨ ਜੋੜ। ਅੱਛਾ, ਧਰਮ ਦੀ ਦੁਨੀਆ ਵਿੱਚ ਜਦੋਂ ਗੱਲ ਧਿਆਨ ਦੀ ਹੋਏਗੀ ਨਾ ਸਤ ਸੰਗਤ, ਉਦੋਂ ਇੱਕ ਨੁਕਤਾ ਨੋਟ ਕਰਿਓ, ਹਰ ਗੱਲ ਵਿੱਚ ਕਿਹਾ ਜਾਂਦਾ ਵੀ ਧਿਆਨ ਨਾਲ ਸਿਮਰਨ ਕਰੋ। ਅੱਛਾ, ਧਿਆਨ ਦੇ ਨਾਮ ਉੱਤੇ ਬੜਾ ਵੱਡਾ ਵਪਾਰ ਚੱਲਦਾ ਹੈ ਔਨਲਾਈਨ ਉੱਤੇ, ਤੁਸੀਂ ਵੇਖੋ ਟੀਵੀ 'ਤੇ ਵੀ ਧਿਆਨ ਲਾਉਣਾ ਸਿਖਾਉਂਦੇ ਨੇ ਉਹ। ਧਿਆਨ ਕਿਵੇਂ ਲਾਉਣਾ ਟੀਵੀ 'ਤੇ ਵੀ ਸਿਖਾਇਆ ਜਾਂਦਾ, ਪਰ ਗੁਰੂ ਕੋਲੋਂ ਜਦੋਂ ਧਿਆਨ ਸਿੱਖਣ ਦੀ ਗੱਲ ਆਈ, ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜੇ ਤੂੰ ਧਿਆਨ ਸਿੱਖਣਾ ਤਾਂ ਇੱਕ ਕੁੰਮੀ ਤੋਂ ਸਿੱਖ। ਕੁੰਮੀ ਤੋਂ, ਕੁੰਮੀ ਸਮਝਦੇ ਹੋ, ਇੱਕ ਹੁੰਦਾ ਕੱਛੂ, ਇੱਕ ਹੁੰਦਾ ਕੱਛੂ ਤੋਂ ਜਿਹੜੇ ਜਨਮ ਲੈਂਦੀ ਕੱਛੂ ਕੁੰਮੀ, ਉਹਦਾ ਉਦਾਹਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਆਏ। ਜਿਹੜੀ ਪਾਣੀ ਵਿੱਚ ਰਹਿਣ ਵਾਲੀ ਕੱਛੂ ਕੁੰਮੀ ਹੈ ਨਾ, ਉਹ ਆਪਣੇ ਅੰਡੇ ਬੱਚਿਆਂ ਦਾ ਜਨਮ ਕਦੇ ਵੀ ਪਾਣੀ 'ਚ ਨਹੀਂ ਦਿੰਦੀ। ਮੱਛੀ ਦੇ ਪੂੰਗ ਪਾਣੀ 'ਚ ਪੈਦਾ ਹੁੰਦੇ ਨੇ, ਕੱਛੂ ਕੁੰਮੀ ਦੇ ਬੱਚੇ ਜਿਹੜੇ ਨੇ ਉਹ ਅੰਡੇ ਦਿੰਦੀ ਹੈ, ਉਹ ਪਾਣੀ ਵਿੱਚ ਨਹੀਂ, ਪਾਣੀ ਤੋਂ ਬਾਹਰ ਰੇਤਲੀ ਜਗ੍ਹਾ 'ਤੇ। ਅੱਛਾ, ਜਦੋਂ ਉਹਨੇ ਪਾਣੀ ਤੋਂ ਬਾਹਰ ਆ ਕੇ ਰੇਤੇ ਉੱਤੇ ਕੁੰਮੀ ਨੇ ਆਪਣੇ ਅੰਡੇ ਦਿੱਤੇ, ਹੁਣ ਉਹ ਕੁੰਮੀ ਪਾਣੀ ਤੋਂ ਬਾਹਰ ਨਹੀਂ ਰਹਿ ਸਕਦੀ, ਉਹਦੀ ਮੌਤ ਹੋ ਜਾਏਗੀ। ਅੰਡੇ ਬਾਹਰ ਦੇ ਕੇ ਉਹ ਕੱਛੂ ਕੁੰਮੀ ਪਾਣੀ ਵਿੱਚ ਚਲੀ ਗਈ, ਔਰ ਪਾਤਸ਼ਾਹ ਨੇ ਜ਼ਿਕਰ ਕੀਤਾ, ਕਹਿੰਦੇ ਧਿਆਨ ਵੇਖੋ ਕਿੰਨਾ ਵੱਡਾ। ਉਹਨੇ ਆਪਣੇ ਦਿੱਤੇ ਹੋਏ ਅੰਡਿਆਂ ਨੂੰ ਨਿੱਘ ਨਹੀਂ ਦਿੱਤਾ, ਅੰਡਿਆਂ ਦੇ ਕੋਲ ਨਹੀਂ ਬੈਠੀ। ਕੁਝ ਜਾਨਵਰ ਅੰਡਿਆਂ 'ਤੇ ਬਹਿੰਦੇ ਨੇ, ਜਿਵੇਂ ਸੱਪ ਹੈ, ਉਹ ਸੱਪਣੀ ਜਨਮ ਦੇ ਕੇ ਅੰਡੇ ਦੇ ਕੇ ਉਹਦੇ ਉੱਪਰ ਬਹਿ ਜਾਂਦੀ ਹੈ, ਉਨੀ ਦੇਰ ਹਿਲਦੀ ਨਹੀਂ ਹੈ ਜਿੰਨੀ ਦੇਰ ਉਹਦੇ ਵਿੱਚੋਂ ਬੱਚਿਆਂ ਦਾ ਜਨਮ ਨਾ ਹੋ ਜਾਏ। ਇਸੇ ਲਈ ਉਹ ਭੁੱਖੀ ਰਹਿੰਦੀ ਹੈ, ਜਦੋਂ ਅੰਡੇ ਟੁੱਟਦੇ ਨੇ ਕਈ ਆਪਣੇ ਬੱਚੇ ਖਾ ਜਾਂਦੀ, ਤਾਂਹੀਓ ਇਹ ਉਦਾਹਰਨ ਬਣੀ ਹੋਈ ਹੈ ਵੀ ਸੱਪਣੀ ਆਪਣੇ ਬੱਚੇ ਖਾ ਜਾਂਦੀ। ਅੱਛਾ, ਪਾਤਸ਼ਾਹ ਨੇ ਜ਼ਿਕਰ ਕੀਤਾ ਜਿਹੜੀ ਕੁੰਮੀ ਹੈ, ਕਹਿੰਦੇ ਭਾਈ ਉਹ ਪਾਣੀ ਤੋਂ ਬਾਹਰ ਤਾਂ ਰਹਿ ਨਹੀਂ ਸਕਦੀ, ਅੰਡੇ ਦੇ ਦਿੱਤੇ ਉਹਨੇ ਰੇਤਲੀ ਜਗ੍ਹਾ 'ਤੇ, ਉਹ ਤੋਂ ਬਾਅਦ ਪਾਣੀ ਵਿੱਚ ਚਲੀ ਗਈ। ਹੁਣ ਸਭ ਤੋਂ ਗਹਿਰਾ ਧਿਆਨ ਕੱਛੂ ਕੁੰਮੀ ਦਾ, ਉਹਨੇ ਪਾਣੀ ਵਿੱਚ ਰਹਿ ਕੇ ਧਿਆਨ ਬਾਹਰ ਆਪਣੇ ਅੰਡਿਆਂ 'ਤੇ ਰੱਖਿਆ, ਉਹਦੇ ਧਿਆਨ ਵਿੱਚ ਇੰਨੀ ਵੱਡੀ ਪਾਵਰ ਹੈ, ਉਹ ਅੰਡੇ ਸਹਿਜੇ ਸਹਿਜੇ ਫੁੱਟਦੇ ਨੇ, ਬੱਚੇ ਅੰਡਿਆਂ ਵਿੱਚੋਂ ਪਲ ਕੇ ਬਾਹਰ ਆਉਂਦੇ ਨੇ, ਉਹਦਾ ਧਿਆਨ ਇੰਨਾ ਗਹਿਰਾ। ਜਦੋਂ ਅੰਡੇ ਫੁੱਟਣਗੇ ਉਹਨੂੰ ਪਤਾ ਅੰਡੇ 'ਚੋਂ ਬੱਚਾ ਬਾਹਰ ਆਇਆ ਤਾਂ ਮਰ ਜਾਏਗਾ, ਜਦੋਂ ਅੰਡੇ 'ਚੋਂ ਉਹਦੇ ਬੱਚੇ ਦਾ ਜਨਮ ਹੁੰਦਾ, ਕੱਛੂ ਕੁੰਮੀ ਜਾ ਕੇ ਜਦੇ ਹੀ ਉਹਨੂੰ ਖਿੱਚ ਕੇ ਪਾਣੀ ਵਿੱਚ ਲੈ ਜਾਂਦੀ। ਜੇ ਉਹ ਅੰਡਾ ਫੁੱਟ ਕੇ ਬੱਚਾ ਬਾਹਰ ਰਹਿ ਜਾਏ, ਉਹਦੀ ਮੌਤ ਹੋ ਜਾਣੀ ਹੈ। ਕੱਛੂ ਕੁੰਮੀ ਦਾ ਧਿਆਨ ਇੰਨਾ ਗਹਿਰਾ, ਪਾਣੀ ਵਿੱਚ ਰਹਿੰਦਿਆਂ ਵੀ ਉਹਦਾ ਧਿਆਨ ਉਹਨਾਂ ਅੰਡਿਆਂ ਵਿੱਚ ਰਹਿੰਦਾ, ਜਿਵੇਂ ਹੀ ਬੱਚਿਆਂ ਦਾ ਜਨਮ ਹੁੰਦਾ ਉਹ ਚੁੱਕ ਕੇ ਪਾਣੀ ਵਿੱਚ ਖਿੱਚ ਲਿਆਉਂਦੀ ਹੈ। ਕਹਿੰਦੇ ਉਹ ਸਿੱਖਾ, ਗੁਰੂ ਕੋਲੋਂ ਧਿਆਨ ਲਾਉਣਾ ਸਿੱਖ, ਤੂੰ ਰਵੇਂ ਸੰਸਾਰ ਦੇ ਆ ਮੋਹ ਮਾਇਆ ਦੇ ਜਲ ਵਿੱਚ। ਇੱਥੇ ਪੁੱਤਾਂ ਧੀਆਂ ਦਾ ਮੋਹ ਹੈ, ਕਾਰੋਬਾਰ ਦਾ ਮੋਹ ਹੈ, ਬੱਚਿਆਂ ਦਾ ਪਰਿਵਾਰ ਮਾਇਆ ਦਾ ਮੋਹ ਹੈ, ਇਸ ਮੋਹ ਦੇ ਜਲ ਵਿੱਚ ਰਹਿੰਦਿਆਂ ਤੇਰੀ ਸੁਰਤ ਦਾ ਧਿਆਨ ਗੁਰੂ ਦੇ ਸ਼ਬਦ ਵਿੱਚ ਚਾਹੀਦਾ, ਜਿਵੇਂ ਕੱਛੂ ਕੁੰਮੀ ਦਾ ਧਿਆਨ ਪਾਣੀ ਵਿੱਚ ਰਹਿੰਦਿਆਂ ਆਪਣੇ ਬੱਚਿਆਂ 'ਚ ਰਹਿੰਦਾ। ਤੈਨੂੰ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ, ਰਹਿ ਕਾਰੋਬਾਰ ਵਿੱਚ ਪਰਿਵਾਰ ਵਿੱਚ, ਪਰ ਤੇਰੇ ਚਿੱਤ ਦਾ ਧਿਆਨ ਗੁਰੂ ਦੇ ਸ਼ਬਦ ਵਿੱਚ ਹੋਣਾ ਚਾਹੀਦਾ। ਕਿਰਤ ਕਰਮ ਕਰਦਿਆਂ ਜਪਦਾ ਰਹਿ ਸਤਨਾਮ ਸ੍ਰੀ ਵਾਹਿਗੁਰੂ, ਤੇਰੇ ਧਿਆਨ ਵਿੱਚ ਹੋਵੇ ਤੂੰ ਬਾਜ਼ਾਰ ਵਿੱਚ ਵੀ ਹੋਵੇਂ, ਬਾਜ਼ਾਰ ਦਾ ਅਸਰ ਨਹੀਂ ਹੋਏਗਾ ਤੇਰੇ 'ਤੇ। ਇਹਨੂੰ ਫਿਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਸ਼ਬਦ ਇੱਥੋਂ ਸ਼ੁਰੂ ਹੋਣਾ, ਭਗਤ ਧੰਨਾ ਜੀ ਦਾ ਸ਼ਬਦ ਹੈ। ਰੇ ਚਿੱਤ ਚੇਤਸ ਕੀ ਨਹੀਂ ਦਿਆਲ ਦਮੋਦਰ ਬਿਵੈ ਨਾ ਜਾਣ ਸਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਅੱਗੇ ਲਿਖਿਆ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖਿਆ ਐਸਾ ਖਸਮ ਹਮਾਰਾ। ਉਤੋਂ ਅੱਗੇ ਧਿਆਨ ਦੀ ਪੰਕਤੀ ਆਈ ਜਿੱਥੇ ਸਾਹਿਬ ਕਹਿੰਦੇ, ਕੁੰਮੀ ਜਲ ਮੈਂ ਤਨ ਤਿਸ ਵਾਹਰ, ਭਾਈ ਉਹਦੇ ਬੱਚੇ ਤਾਂ ਬਾਹਰ ਨੇ, ਆਪ ਪਾਣੀ ਵਿੱਚ ਹੈ, ਉਹ ਧਿਆਨ ਉਹਦਾ ਬੱਚਿਆਂ 'ਚ ਰਹਿੰਦਾ,

ਇੱਦਾਂ ਇਹ ਮੇਰੇ ਮਨਾ ਸਮਝ, ਕੁੰਮੀ ਦੇ ਧਿਆਨ ਵਾਂਗ ਤੇਰਾ ਵੀ ਧਿਆਨ ਹੋਣਾ ਚਾਹੀਦਾ। ਇੱਕ ਮੈਂ ਸੌਖੀ ਉਦਾਹਰਣ ਦਾ ਸ਼ਬਦ ਕਹਿ ਦਾਂ, ਭਗਤ ਨਾਮਦੇਵ ਸਾਹਿਬ ਦਾ ਸ਼ਬਦ ਹੈ, ਕਹਿੰਦੇ ਛੋਟੀ ਉਮਰੇ ਬੱਚੇ ਪਤੰਗ ਉਡਾਉਂਦੇ ਨੇ, ਪਤੰਗ ਅੱਗੇ ਲਿਫਾਫੇ ਕਾਗਜ਼ਾਂ ਦਾ ਬਣਾਉਂਦੇ ਸੀ, ਹੁਣ ਬਣੇ ਬਣਾਏ ਮਿਲਦੇ ਨੇ। ਜਦੋਂ ਬੱਚਾ ਪਤੰਗ ਉਡਾਉਂਦਾ ਆਕਾਸ਼ ਵਿੱਚ, ਉਹਦਾ ਪਤੰਗ ਉੱਡਦਾ ਅਸਮਾਨ ਵਿੱਚ, ਉਹ ਬੱਚਾ ਨਾਲ ਦੇ ਪੰਜ ਚਾਰ ਬੱਚਿਆਂ ਨਾਲ ਗੱਲਾਂ ਵੀ ਕਰਦਾ, ਪਰ ਉਹਦਾ ਧਿਆਨ ਆਪਣੇ ਪਤੰਗ 'ਚ ਰਹਿੰਦਾ। ਕਿਤੇ ਕੋਈ ਪੇਚਾ ਲਾ ਕੇ ਤੋੜ ਨਾ ਜਾਵੇ, ਪਤੰਗ ਫਸ ਨਾ ਜਾਏ, ਕਿਸੇ ਟਾਹਣੀ 'ਚ ਪਤੰਗ ਨਾ ਫਸ ਜਾਏ। ਨਾਲਦਿਆਂ ਨਾਲ ਗੱਲਾਂ ਵੀ ਕਰਦਾ ਪਰ ਸੁਰਤ ਦਾ ਧਿਆਨ ਪਤੰਗ ਵਿੱਚ ਰਹਿੰਦਾ। ਸੁਨਿਆਰ ਗ੍ਰਹਿਕਾਂ ਨਾਲ ਗੱਲਾਂ ਵੀ ਕਰਦਾ ਪਰ ਧਿਆਨ ਉਹਦਾ ਸੋਨੇ ਦੀ ਘੜਤ ਵਿੱਚ ਰਹਿੰਦਾ। ਕਦੇ ਤੁਸੀਂ ਵੇਖਿਓ ਸੁਨਿਆਰ ਤੁਹਾਡੇ ਨਾਲ 20 ਗੱਲਾਂ ਕਰੇ, 20 ਗਹਿਣੇ ਮੋਹਰੇ ਦਿਖਾਵੇ, ਉਹਦਾ ਧਿਆਨ ਆਪਣੇ ਗਹਿਣਿਆਂ 'ਤੇ ਹੁੰਦਾ, ਉਹ ਗਹਿਣੇ ਨਹੀਂ ਘਟਣ ਦਿੰਦਾ। ਐਂ ਤਾਂ ਲੋਕ ਚੰਨੀ ਚੁੱਕ ਕੇ ਜੇਬ 'ਚ ਪਾ ਕੇ ਉਹਦੀਆਂ 20 ਚੰਨੀਆਂ ਚੋਰੀ ਹੋ ਜਾਣ। ਉਹਦਾ ਧਿਆਨ ਆਪਣੇ ਸੋਨੇ 'ਚ ਹੁੰਦਾ, ਸਾਰਿਆਂ ਨਾਲ ਗੱਲਾਂ ਕਰਦਾ, ਰੇਟ ਵੀ ਵਿਖਾਉਂਦਾ, ਦੂਜੇ ਨੂੰ ਵੀ ਬੋਲਦਾ, ਪਰ ਉਹਦਾ ਧਿਆਨ ਉਹਦੇ ਵਿੱਚ। ਕਹਿੰਦੇ ਸਿੱਖਾਂ ਇੱਦਾਂ ਪਰਿਵਾਰ ਸੰਸਾਰ ਵਿੱਚ ਕਾਰੋਬਾਰ ਵਿੱਚ ਰਹਿ, ਗੁਰੂ ਕੋਲੋਂ ਸਿੱਖੋ ਧਿਆਨ ਕਿਵੇਂ ਲਾਉਣਾ। ਸਭ ਕੁਝ ਰਹਿੰਦਿਆਂ ਜਪ ਸਤਨਾਮ ਸ੍ਰੀ ਕਾਗਜ਼। ਉੱਥੇ ਭਗਤ ਨਾਮਦੇਵ ਸਾਹਿਬ ਦਾ ਸ਼ਬਦ, ਆ ਨੀਲੇ ਕਾਗਦ ਕਾਟੀਲੇ ਗੁੱਡੀ, ਗੁੱਡੀ ਦਾ ਅਰਥ ਪਤੰਗ, ਆ ਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸਿਉਂ ਬਾਤ ਬਤਊਗਾ ਚੀਤ ਸਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿੱਤ ਮਾਂਡੀ ਅਲੇ। ਜਿਵੇਂ ਸੁਨਿਆਰ ਦਾ ਚਿੱਤ ਸੋਨੇ ਵਿੱਚ ਰਹਿੰਦਾ, ਬੱਚੇ ਦਾ ਚਿੱਤ ਪਤੰਗ ਵਿੱਚ ਰਹਿੰਦਾ, ਇੱਦਾਂ ਸੰਸਾਰ ਵਿੱਚ ਰਹਿੰਦਿਆਂ ਤੇਰਾ ਚਿੱਤ ਤੇਰਾ ਧਿਆਨ ਗੁਰੂ ਵਿੱਚ ਰਹਿਣਾ ਚਾਹੀਦਾ, ਧਿਆਨ ਸਿੱਖ ਗੁਰੂ ਕੋਲੋਂ। ਉਤੋਂ ਅਗਲੀ ਗੱਲ ਆ ਗਈ ਗਿਆਨ ਦੀ। ਗਿਆਨ ਦੀ ਉਦਾਹਰਨ ਭਾਈ ਗੁਰਦਾਸ ਸਾਹਿਬ ਨੇ ਦਿੱਤੀ, ਕਹਿੰਦੇ ਕੋਇਲ ਕੋਲੋਂ ਸਿੱਖ, ਕੋਇਲ ਕੋਲੋਂ। ਇਹ ਮੰਨਣ ਵਿੱਚ ਆਇਆ, ਜਿਹੜੇ ਡਿਸਕਵਰੀ ਵੇਖਦੇ ਨੇ ਉਹਨਾਂ ਨੂੰ ਪਤਾ, ਕੋਇਲ ਆਪਣੇ ਬੱਚੇ ਜਿਹੜੇ ਅੰਡੇ ਦਿੰਦੀ ਹੈ ਸਾਧ ਸੰਗਤ, ਉਹ ਕੌਣੀ ਕੌਣੀ ਸਮਝਦੇ ਹੋ, ਕਾਂ ਦੇ ਬੱਚੇ। ਅੱਛਾ, ਕੌਣੀ ਦੇ ਅੰਡਿਆਂ ਵਿੱਚ ਆਪਣੇ ਅੰਡੇ ਰਲਾ ਦਿੰਦੀ ਹੈ, ਉਹ ਇੰਨੀ ਚੁਸਤ ਹੈ, ਉਹ ਕਾਂ ਦੇ ਕੌਣੀ ਦੇ ਅੰਡੇ ਗਿਣ ਕੇ ਚੁੱਕ ਲੈਂਦੀ ਹੈ, ਆਪਣੇ ਧਰ ਦਿੰਦੀ ਹੈ। ਉਹਦਾ ਗਿਆਨ ਵੇਖੋ, ਜਦੋਂ ਅੰਡਿਆਂ 'ਚੋਂ ਕੋਇਲ ਦਾ ਜਨਮ ਹੁੰਦਾ, ਕੋਇਲ ਦੂਰ ਦਰਖਤ 'ਤੇ ਬਹਿ ਕੇ ਕੂਕੂ ਦੀਆਂ ਚਾਰ ਆਵਾਜ਼ਾਂ ਮਾਰੇਗੀ, ਉਹਦੇ ਬੱਚੇ ਗਿਆਨ ਵਿੱਚ ਇੰਨੇ ਨੇ, ਕਾਂ ਦੇ ਮਗਰ ਨਹੀਂ ਲੱਗਣਗੇ, ਕੋਇਲ ਦੇ ਮਗਰ ਲੱਗਣਗੇ। ਸਿੱਖਾ, ਤੇਰਾ ਗਿਆਨ ਇੰਨਾ ਹੋਣਾ ਚਾਹੀਦਾ, ਤੈਨੂੰ ਕੋਈ ਦੁਨਿਆਵੀ ਤੌਰ 'ਤੇ ਲੁੱਟਣ ਲਈ ਕਵੇ ਇੱਧਰ ਆ ਜਾਓ ਇੱਧਰ ਆਹ ਮਿਲਦਾ, ਇੱਧਰ ਆ ਜਾਓ ਇੱਧਰ ਆਹ ਮਿਲਦਾ, ਨਹੀਂ, ਤੇਰੀ ਸੁਰਤ ਵਿੱਚ ਗਿਆਨ, ਤੈਨੂੰ ਗੁਰੂ ਦੇ ਸ਼ਬਦ ਦਾ ਚਾਹੀਦਾ, ਤੈਨੂੰ ਪਤਾ ਹੋਵੇ ਆਹ ਉਪਦੇਸ਼ ਮੇਰੇ ਗੁਰੂ ਦਾ, ਮੈਂ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਣਾ। ਆਪਣੇ ਇੱਥੋਂ ਲੱਗ ਗਈ ਹੈ ਗੜਸ਼ੰਕਰ, ਇਤਿਹਾਸ ਦੀ ਸਾਖੀ ਹੈ। ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਸਿੱਖ ਇੱਥੇ ਆ ਕੇ ਗੜਸ਼ੰਕਰ ਰੁਕ ਗਏ ਨੇ, ਲੱਗ ਕੇ ਪਹਾੜੀ ਇਲਾਕੇ 'ਚ ਪ੍ਰਚਾਰ ਕੀਤਾ, ਰੌਲਾ ਪੈ ਗਿਆ। ਇੱਕ ਜੋਗੀ ਆਇਆ ਜੀ, ਉਹਦੀ ਤਪੱਸਿਆ ਬਹੁਤ ਹੈ, ਉਹਦੇ ਜਿਹੜੇ ਦਰਸ਼ਨ ਕਰੇ ਉਹਨੂੰ ਸਵਰਗ ਮਿਲਦਾ, ਲੋਕ ਦਰਸ਼ਨ ਕਰਨ ਚਲੇ ਗਏ। ਸਾਰੇ ਦਰਸ਼ਨ ਕਰਨ ਜਾਂਦੇ ਨੇ ਪਰ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਨਹੀਂ ਜਾ ਰਿਹਾ। ਉਹ ਜਦੋਂ ਕਿਸੇ ਨੇ ਜੋਗੀ ਨੂੰ ਖਬਰ ਦਿੱਤੀ ਵੀ ਤੁਹਾਡੇ ਇਲਾਕੇ ਦੇ ਸਾਰੇ ਲੋਕ ਤੁਹਾਡੇ ਦਰਸ਼ਨ ਕਰਨ ਆਏ ਪਰ ਇੱਕ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਹੈ, ਉਹ ਨਹੀਂ ਆ ਰਿਹਾ, ਕਹਿੰਦੇ ਉਹਨੂੰ ਜਾ ਕੇ ਕਹੋ ਬਈ ਤੈਨੂੰ ਦੁੱਗਣਾ ਸਵਰਗ ਮਿਲੇਗਾ ਜੇ ਤੂੰ ਆ ਜਾਏ। ਉਹਨੂੰ ਜਾ ਕੇ ਕਹੇ ਤੇਰੇ ਵਾਸਤੇ ਔਫਰ ਦਿੱਤਾ ਜੋਗੀ ਨੇ, ਜੇ ਤੂੰ ਦਰਸ਼ਨ ਕਰ ਲੈ ਤੈਨੂੰ ਦੂਜਿਆਂ ਨਾਲੋਂ ਡਾਢਾ ਦੁੱਗਣਾ ਸਵਰਗ ਮਿਲੇਗਾ। ਉਹ ਸਿੱਖ ਦਾ ਜਵਾਬ ਪਤਾ ਕੀ ਸੀ? ਕਹਿੰਦਾ ਮੇਰੇ ਗੁਰੂ ਦਾ ਉਪਦੇਸ਼ ਹੈ, ਅਸੀਂ ਨਰਕ ਅਤੇ ਸਵਰਗ ਦੋਵੇਂ ਰੱਦ ਕਰ ਦਿੱਤੇ ਨੇ, ਇਹ ਮੇਰੇ ਗੁਰੂ ਦਾ ਹੁਕਮ ਹੈ ਕਿ ਸਵਰਗ ਨਰਕ ਦੋਊ ਰੱਦ, ਸੰਤਨ ਦੋਊ ਰੱਦੇ, ਹਮ ਕਾਹੂ ਕੀ ਕਾਣ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ। ਮੇਰੇ ਕੋਲ ਗੁਰੂ ਦਾ ਪ੍ਰਸਾਦ ਇੰਨਾ ਵੱਡਾ, ਮੈਨੂੰ ਨਰਕ ਸਵਰਗ ਦੀ ਕੋਈ ਪਰਵਾਹ ਨਹੀਂ। ਜਦੋਂ ਫਿਰ ਜੋਗੀ ਨੇ ਔਫਰ ਦਿੱਤਾ ਪੰਜ ਗੁਣਾ ਵੱਧ ਸਵਰਗ, ਤਾਂ ਵੀ ਨਾ ਗਿਆ। ਅਖੀਰ ਫਿਰ ਜੋਗੀ ਆ ਪਾਇਆ, ਕਹਿੰਦਾ ਸਾਰੀ ਕੁੱਲ ਦੁਨੀਆ ਢੁੱਕ ਗਈ ਹੈ, ਇੱਕ ਗੁਰੂ ਦਾ ਸਿੱਖ ਨਹੀਂ ਆਇਆ, ਵੇਖਾਂ ਤੇ ਸਹੀ ਕਿੰਨਾ ਵੱਡਾ ਸਿਦਕੀ ਹੈ।
मैं उदे दर्शन करा। जदों आके दरवाजा खड़काया भाई गड़िए दा, कहिंदे मैनू दर्शन दे। जोगी कहिंदा ओ गुरु दा सिख कहिंदा मैं नहीं तेरे दर्शन करने, कहिंदा मेरे ना दर्शन कर, पर गुरु दिया सिखा मैनू दर्शन दे। ओ तेरा इन्ना वड्डा सिदक, मैं तेनू इन्ना कुछ कह के तेनू ऑफर दिता, तू डोलिया नहीं, मैं तेरे दर्शन करन आया। जिहड़ा डोलदा नहीं ओ किहो जिहा सिख, इहनू कहिंदे ज्ञान। इत्थे साध संगत माफ करियो, सिख सारिआं दा सतकार करदा है, पर एक कम नेट ते चलिया होया है। इधर एक जोगी वो बंदगी करन वाले सारे चंगे ने, उंज जाना चंगी गल है, पर कई सिख जाके उन्होंने को राह पुछण लग पे। गुरु ग्रंथ साहिब महाराज का दर छड के वह जोगी को जाते हैं, जी असी वृंदावन जाके आए हैं जी, उत्थों कुछ पुछ के आए हैं। संगत करनी अलग गल है, पर गुरु का दर छड के किसी होर थां ते ज्ञान लैन जाना, इहदा मतलब तुसीं अधूरे रस्ते ते तुरदे हो। तू तां किसी कोलों पुछे जे तेरे गुरु कोल ना होवे सब। इत्थों तक भगत जी ने कहा ऊहां तौ जाइए, जो इहां ना होए उत्थे तां तां जाइए जे इत्थे ना होवे। इन्ना तैनू ज्ञान होना चाहिए, किसी कोल मंगण दी लोड़ नहीं। वह सिखा तेरे ज्ञान च ये गल बसनी चाहिए है कि मेरे गुरु ने रोज़ उच्ची आवाज में सिखा नू समझाया। एक गुरुद्वारे विच रोज़ दो बार पढ़िया जाता है, हर रोज़ नॉर्मल तौर पर एक गुरुद्वारे च हर रोज़ दो बार पढ़िया जाता है, दरबार साहब पांच बार पढ़िया जाता है। सानू समझाउण वास्ते जदों अरदास शुरू होनी है उदे ही गुरु ने उच्ची आवाज विच होका देना है, साचे साहेबा क्या नाही करते रे, करता तेरे सब किश। फिर उत्थे क्यों मंगण जाना है भाई, जदों इहदे घर विच सब कुछ है। सिख नू ज्ञान होना चाहिए है।

ਸਿੱਖ ਕੋਲੇ ਗਿਆਨ ਹੋਣਾ ਚਾਹੀਦਾ ਕਿ ਸਭ ਕੁਝ ਮੇਰੇ ਗੁਰੂ ਦੇ ਘਰ ਵਿੱਚ ਹੈ। ਇਸੇ ਲਈ ਗੁਰੂ ਨੇ ਅਨਕੰਡੀਸ਼ਨਲ ਲਿਖ ਕੇ ਦਿੱਤਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਸਿੱਖ ਕੌਮ ਦੇ ਮਹਾਨ ਵਿਦਵਾਨ ਹੋਏ ਨੇ। ਸਾਡੀ ਕੌਮ ਵਿੱਚ ਸਭ ਤੋਂ ਪੁਰਾਤਨ ਗ੍ਰੰਥ ਹੈ ਜਿਹਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਕਹਿੰਦੇ ਨੇ। ਕਾਵਿ ਰਚਨਾ 250 ਤੋਂ ਵੱਧ ਪੰਕਤੀਆਂ ਨੇ, 14 ਪੋਥੀਆਂ ਵਿੱਚ, 10 ਪਾਤਸ਼ਾਹੀਆਂ, ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਇਤਿਹਾਸ ਹੈ। ਮਹਾਂਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਕੋਲੋਂ ਕੈਥਲ ਦੇ ਰਾਜੇ ਨੇ ਉਹ ਸਾਰਾ ਇਤਿਹਾਸ ਲਿਖਵਾਇਆ। 90 ਵਾਲੇ ਕੈਥੇ ਵਾਲੇ ਰਾਜਿਆਂ ਨੇ ਕਿਹਾ ਵੀ ਜਿੰਨਾ ਮਰਜ਼ੀ ਪੈਸਾ ਲੱਗ ਜਾਏ, ਜਿੱਥੇ ਜਿੱਥੇ ਗੁਰੂ ਇਤਿਹਾਸ ਹੈ ਉੱਥੇ ਜਾ ਕੇ ਬਹਿ ਕੇ ਲਿਖੋ, ਉੱਥੋਂ ਦੀ ਸਟੋਰੀ ਜਾ ਕੇ ਪਤਾ ਕਰਕੇ ਲਿਖੋ। ਬਹੁਤੇ ਥਮਨ ਤੇ ਕਵੀ ਜੀ ਨੇ ਲਿਖਿਆ ਵੀ ਜਾ ਕੇ ਮੈਂ ਵੇਖਿਆ। ਅੱਛਾ, ਮੈਨੂੰ ਪਤਾ ਉਹਦੇ ਵਿੱਚ ਕਈਆਂ ਥਮਨ ਤੇ ਮਿਲਾਵਟ ਹੈ, ਪਰ ਸਾਨੂੰ ਜਿਹੜੀ ਗਿਆਨ ਵਾਲੀ ਗੱਲ ਹੈ ਉਹ ਕੱਢ ਲੈਣੀ ਚਾਹੀਦੀ ਹੈ, ਜਿਹੜੀ ਕੋਈ ਦੂਜੀ ਗੱਲ ਉਹਦੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਜਦੋਂ ਪੰਥ ਵਿੱਚ ਵਕਤ ਆਏਗਾ, ਕਵੀ ਜੀ ਨੇ ਲਿਖ ਕੇ ਦਿੱਤਾ ਹੋਇਆ ਵੀ ਮੈਂ ਅਣਜਾਣ ਹਾਂ, ਮੇਰੇ ਕੋਲੋਂ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਨਾ ਸਮਝੀਆਂ ਜਾਣ, ਇਹਨੂੰ ਪੰਥ ਕਦੇ ਵੀ ਬਦਲ ਸਕਦਾ, ਉਹ ਵੱਖਰੀ ਗੱਲ ਹੈ, ਅਜੇ ਸਹਿਮਤੀ ਨਹੀਂ ਬਣੀ। ਪਰ ਆਪਾਂ ਸਾਰਾ ਹੀ ਗ੍ਰੰਥ ਰੱਦ ਨਾ ਕਰੀਏ। ਵਿਦਵਾਨਾਂ ਦੀ ਦੁਨੀਆ ਵਿੱਚ ਇਹਨੂੰ ਪਤਾ ਕੀ ਕਹਿੰਦੇ ਨੇ? ਕੁਚਰਚਾ। ਜਿਹਦੇ ਵਿੱਚੋਂ ਕੁਝ ਨਾ ਨਿਕਲੇ ਉਹਨੂੰ ਕੁਚਰਚਾ ਕਹਿੰਦੇ ਨੇ, ਜਿਹਦੇ ਵਿੱਚੋਂ ਕੁਝ ਗਿਆਨ ਨਿਕਲੇ ਉਹਨੂੰ ਸੰਵਾਦ ਕਹਿੰਦੇ ਨੇ। ਸੰਵਾਦ ਕਰਨਾ ਗੁਰਮਤ ਦਾ ਵਿਸ਼ਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਵਾਦ ਕੀਤਾ, ਜੋਗੀਆਂ ਨਾਲ ਕੀਤਾ, ਕਾਜੀਆਂ ਨਾਲ ਕੀਤਾ, ਬ੍ਰਾਹਮਣਾਂ ਨਾਲ ਕੀਤਾ, ਬਹਿ ਕੇ ਸੰਵਾਦ ਕੀਤਾ। ਇੱਕ ਬਾਣੀ ਮੈਂ ਹੁਣੇ ਹੀ ਇੱਥੇ ਮੋਬਾਇਲ 'ਤੇ ਬੈਠਿਆਂ ਪੜ੍ਹ ਰਿਹਾ ਸੀ, 9 ਅੰਗ ਦੀ ਲਗਾਤਾਰ ਬਾਣੀ ਸਿੱਧ ਗੋਸ਼ਟ ਤੋਂ ਇਲਾਵਾ। ਜੇ ਸਭ ਤੋਂ ਵੱਡੀ ਕੋਈ ਬਾਣੀ ਹੈ ਸਿੱਧ ਗੋਸ਼ਟ ਤੋਂ ਇਲਾਵਾ, ਉਹ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇੱਕੋ ਹੀ ਮੰਦਰ ਵਿੱਚ ਬਹਿ ਕੇ 929 ਅੰਗ ਤੋਂ ਲੈ ਕੇ 938 ਅੰਗ ਤੱਕ ਲਗਾਤਾਰ 9 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਇੱਕੋ ਹੀ ਮੰਦਰ ਵਿੱਚ ਬਹਿ ਕੇ ਉਚਾਰੀ ਗੁਰੂ ਨਾਨਕ ਸਾਹਿਬ। ਔਰ ਇੱਕ ਬ੍ਰਾਹਮਣ ਨਾਲ, ਪੰਡਿਤ ਨਾਲ ਸੰਵਾਦ ਕੀਤਾ, ਉਹ 9 ਅੰਗਾਂ ਦੀ ਬਾਣੀ ਜਿਹੜੀ ਹੈ ਨਾ, 9 ਅੰਗ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਵਿੱਚ ਇੱਕੋ ਹੀ ਰਹਾਉ ਦੀ ਪੰਕਤੀ ਹੈ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇਹ ਓਂਕਾਰ ਈਸ਼ਵਰ ਦੇ ਮੰਦਰ ਵਿੱਚ ਬਹਿ ਕੇ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ। ਅੱਜ ਜਿਹੜੇ 12 ਜੋਤੀਲਿੰਗ ਮੰਦਰ ਨਾ ਹਿੰਦੂਆਂ ਦੇ, ਉਹਦੇ ਵਿੱਚੋਂ ਉਹ ਓਂਕਾਰ ਈਸ਼ਵਰ ਦਾ ਮੰਦਰ ਹੈ। ਪਾਤਸ਼ਾਹ ਨੇ ਸੰਵਾਦ ਕੀਤਾ ਬ੍ਰਾਹਮਣਾਂ ਨਾਲ, ਜੋਗੀਆਂ ਨਾਲ, ਕਾਜੀਆਂ ਨਾਲ, ਕੋਈ ਚਰਚਾ ਨਹੀਂ ਕੀਤੀ, ਕਿਉਂਕਿ ਹਜ਼ੂਰ ਨੇ ਕਿਹਾ ਛਾਡ ਕੋ ਚਰਚਾ ਆਨ ਨਾ ਜਾਨੈ, ਬ੍ਰਹਮਾ ਹੂ ਕੋ ਕਹਿਓ ਨਾ ਮੰਨੈ। ਜੇ ਕੋਈ ਬੰਦਾ ਕੋ ਚਰਚਾ ਕਰਨ ਲੱਗ ਜਾਏ ਫਿਰ ਕੁਝ ਵੀ ਨਹੀਂ ਪੱਲੇ ਨਿਕਲਦਾ। ਇਸ ਲਈ ਗੁਰਮਤ ਵਿੱਚ ਕੋਈ ਚਰਚਾ ਨਹੀਂ ਚਾਹੀਦੀ। ਜਦੋਂ ਕੋ ਚਰਚਾ ਦੀ ਤੁਲਨਾ ਵਿਦਵਾਨਾਂ ਨੇ ਦਿੱਤੀ ਚੂਹੇ ਨਾਲ ਦਿੱਤੀ ਹੈ, ਕਹਿੰਦੇ ਭਾਈ ਚੂਹੇ ਦੇ ਮੋਹਰੇ ਜਿਹੜਾ ਮਰਜ਼ੀ ਗ੍ਰੰਥ ਰੱਖ ਦਿਓ, ਅਖਬਾਰਾਂ ਬੇਸਡ ਰੱਖ ਦਿਓ ਉਹ ਵੀ ਕੱਟ ਦਿੰਦਾ, ਅੱਛਾ ਗ੍ਰੰਥ ਰੱਖ ਦਿਓ ਉਹ ਵੀ ਕੱਟ ਦਿੰਦਾ। ਕਦੇ ਚੂਹੇ ਨੂੰ ਪਹਿਚਾਣ ਆਈ ਹੈ ਵੀ ਆਹ ਤਾਂ ਬੇਸਡ 'ਚ ਰੱਦੀ ਅਖਬਾਰਾਂ ਨੇ, ਆਹ ਤਾਂ ਕੋਈ ਕੀਮਤੀ ਕਿਤਾਬ ਹੈ, ਉਹ ਮਹਿੰਗੀ ਤੋਂ ਮਹਿੰਗੀ ਕਿਤਾਬ ਵੀ ਖਾ ਜਾਂਦਾ। ਇੱਥੋਂ ਤੱਕ ਮਾਫ ਕਰਿਓ, ਪਿੱਛੇ ਜੇ ਇੱਕ ਖਬਰ ਆਈ ਇੱਕ ਬੰਦੇ ਦਾ ਸਾਧ ਸੰਗਤ 40-50 ਲੱਖ ਰੁਪਈਆ ਚੂਹਾ ਕਤਰ ਗਿਆ, ਉਹਨੇ ਕਿਤੇ 2-2 ਹਜ਼ਾਰ ਦੇ ਨੋਟ ਛੁਪਾ ਕੇ ਰੱਖੇ ਸੀ, ਉੱਥੇ ਚੂਹਾ ਵੜ ਗਿਆ, ਉਹ ਚੂਹੇ ਨੇ ਬੈਗ ਵੀ ਖਾ ਲਿਆ ਵਿੱਚੋਂ ਨੋਟ ਵੀ ਕਤਰ ਗਿਆ, ਹੁਣ ਉਹਨੂੰ ਕੀ ਪਤਾ ਨੋਟ ਹੈ। ਚੂਹਿਆਂ ਕੋ ਚਰਚਾ ਹੈ, ਉਹਦੇ ਅੰਦਰ ਕੋਈ ਪਤਾ ਨਹੀਂ ਹੈ ਗਿਆਨ ਦੀ ਗੱਲ ਹੈ। ਜਦੋਂ ਗੱਲ ਸੰਵਾਦ ਦੀ ਆਈ ਉਦੋਂ ਹੰਸ ਨਾਲ ਤੁਲਨਾ ਬਾਣੀ ਵਿੱਚ ਦਿੱਤੀ ਗਈ, ਸਿੱਖਾ ਤੂੰ ਹੰਸ ਬਣ, ਕਿਉਂ? ਜਦੋਂ ਦੁੱਧ ਵਿੱਚ ਹੰਸ ਚੁੰਝ ਪਾਉਂਦਾ ਉਹਨੂੰ ਭੰਨ ਦਿੰਦਾ, ਦੁੱਧ ਵਿੱਚੋਂ ਖਾ ਲੈਂਦਾ, ਪਾਣੀ ਛੱਡ ਦਿੰਦਾ। ਸਿੱਖ ਦੀ ਬਿਰਤੀ ਇੱਦਾਂ ਦੀ ਹੋਣੀ ਚਾਹੀਦੀ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਉਹਨਾਂ ਨੇ ਗ੍ਰੰਥ ਲਿਖਿਆ, ਔਰ ਜਦੋਂ ਪਤਾ ਲੱਗਾ ਨਾ ਵੀ ਉਹਨੂੰ ਚੂੜਾਮਣੀ ਦਾ ਖਿਤਾਬ ਮਿਲ ਗਿਆ, ਰਾਜੇ ਨੇ ਗ੍ਰੰਥ ਲਵਾਇਆ, ਇੱਕ ਬ੍ਰਾਹਮਣ ਆ ਗਿਆ ਭੇਵੇ ਤੋਂ ਚੱਲ ਕੇ। ਭੇਵਾ ਜਿਹੜਾ ਉਹ ਬ੍ਰਾਹਮਣਾਂ ਦਾ ਵਿੱਦਿਅਕ ਕੇਂਦਰ ਰਿਹਾ, ਪੰਛੀ ਔਰ ਭੇਵਾ। ਇਸ ਲਈ ਭੇਵੇ ਵਿੱਚ ਜਿਹਨੂੰ ਪਹੋਵਾ ਕਹਿੰਦੇ ਨੇ ਹਰਿਆਣੇ ਵਿੱਚ, ਉੱਥੇ ਉਦਾਸੀਆਂ ਦਾ ਸਭ ਤੋਂ ਵੱਡਾ ਢੇਰ ਹੈ, 500 ਏਕੜ ਤੋਂ ਵੱਧ ਉੱਥੇ ਜ਼ਮੀਨ ਹੈ, ਸਾਧ ਸੰਗਤ ਉਹ ਜਗ੍ਹਾ ਉੱਤੇ ਵਿੱਦਿਅਕ ਕੇਂਦਰ ਰਿਹਾ।
ਉੱਥੋਂ ਇੱਕ ਬ੍ਰਾਹਮਣ ਚੱਲ ਕੇ ਆ ਗਿਆ, 25-30 ਉਹਦੇ ਮਗਰ ਬ੍ਰਾਹਮਣ। ਉਹਨੇ ਕਿੱਥ ਲਾ ਕੇ ਕਿਹਾ ਰਾਜੇ ਨੂੰ, ਜਿਹਨੂੰ ਤੂੰ ਗਿਆਨੀ ਬਣਾਇਆ, ਜਿਹਨੂੰ ਤੁਸੀਂ ਮਹਾਂ ਕਵੀ ਚੂੜਾਮਣੀ ਕਹਿੰਦੇ, ਮੇਰੇ ਨਾਲ ਚਰਚਾ ਕਰੇ। ਰੌਲਾ ਪੈ ਗਿਆ ਵੀ ਚਰਚਾ ਹੋਣੀ ਹੈ, ਸੰਵਾਦ ਹੋਣਾ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਇੱਕ ਦਿਨ ਪਹਿਲਾਂ ਜਾ ਕੇ ਉਹ ਬ੍ਰਾਹਮਣ ਨੂੰ ਮਿਲੇ, ਕਹਿੰਦੇ ਤੂੰ ਮੇਰੇ ਨਾਲ ਚਰਚਾ ਕਰਕੇ ਕੀ ਲੈਣਾ। ਉਹ ਕਹਿੰਦਾ ਤੈਨੂੰ ਚੂੜਾਮਣੀ ਦਾ ਖਿਤਾਬ ਮਿਲਿਆ, ਮੈਂ ਵੀ ਵੇਖਾਂ ਜਿਹਨੂੰ ਰਾਜੇ ਸੋਨੇ ਦਾ ਹਾਰ ਪਾਉਂਦੇ ਨੇ ਉਹ ਕਿੰਨਾ ਕੁ ਗਿਆਨ ਰੱਖਦਾ। ਮਹਾਂਕਵੀ ਭਾਈ ਸੰਤੋਖ ਸਿੰਘ ਬੋਲੇ, ਕਹਿੰਦੇ ਸੋਨੇ ਦਾ ਹਾਰ ਮੈਂ ਤੈਨੂੰ ਦੇ ਦਿੰਦਾ, ਛੱਡ ਪਰੇ ਤੂੰ ਚਰਚਾ ਕੀ ਕਰਨੀ। ਉਹ ਬੜਾ ਹੈਰਾਨ ਹੋਇਆ। ਮਹਾਂਕਵੀ ਭਾਈ ਸੰਤੋਖ ਸਿੰਘ ਜਿਹੜਾ ਸੋਨੇ ਦਾ ਹਾਰ ਰਾਜੇ ਨੇ ਇਨਾਮ ਵਿੱਚ ਪਾਇਆ ਸੀ ਨਾ, ਬ੍ਰਾਹਮਣ ਨੂੰ ਦੇ ਦਿੱਤਾ। ਕਹਿੰਦਾ ਸੋਨੇ ਦੀ ਗੱਲ ਹੈ, ਆਹ ਲੈ ਸੋਨੇ ਦਾ ਹਾਰ ਤੂੰ ਲੈ ਲਾ, ਤੂੰ ਮੇਰੇ ਨਾਲ ਚਰਚਾ ਕੀ ਕਰਨੀ ਹੈ। ਉਹ ਬ੍ਰਾਹਮਣ ਨੇ ਕਿਹਾ ਤਾਂ ਮਤਲਬ ਡਰ ਗਿਆ, ਇਹਨੂੰ ਪਤਾ ਨੇ ਹਾਰ ਜਾਣਾ, ਡਰ ਗਿਆ ਹੋਣਾ। ਕਈ ਵਾਰ ਸਿੱਖ ਦੀ ਨਿਮਰਤਾ ਨੂੰ ਸਾਹਮਣੇ ਵਾਲਾ ਸਮਝਦਾ ਵੀ ਹਾਰ ਗਿਆ। ਇਹ ਸਾਡੇ ਵਿੱਚ ਬਹੁਤ ਚੱਲਦਾ, ਜੇ ਕੋ ਮੂਹਰੋਂ ਹੱਥ ਜੋੜ ਕੇ ਕਹਿ ਦਿੰਦਾ ਜੀ ਬਸ ਠੀਕ ਹੈ, ਜੋ ਤੁਸੀਂ ਕਹਿੰਦੇ ਠੀਕ ਹੈ, ਗਲਤੀ ਉਹ ਸਾਹਮਣੇ ਵਾਲਾ ਹੋਰ ਚੌੜਾ ਬਾਹਰ ਰੌਲਾ ਪਾਏਗਾ। ਦੇਖਿਆ ਬੋਲਣ ਨਹੀਂ ਦਿੱਤੇ, ਬੋਲਣ ਹੀ ਨਹੀਂ ਦਿੱਤਾ। ਨਿਮਰਤਾ ਨੂੰ ਕਈ ਵਾਰ ਅਗਲਾ ਐਂ ਸਮਝਦਾ ਵੀ ਹਾਰ ਗਏ। ਭਾਈ ਸੰਤੋਖ ਸਿੰਘ ਜੀ ਨੇ ਨਿਮਰਤਾ 'ਚ ਕਿਹਾ ਸੋਨੇ ਦਾ ਹਾਰ ਤੂੰ ਲੈ ਲਾ, ਛੱਡ ਪਰੇ, ਗਿਆਨੀ ਬੰਦੇ ਚਰਚਾ ਕਰਦੇ ਚੰਗਾ ਨਹੀਂ ਲੱਗਦੇ। ਸੰਵਾਦ ਕਰਨਾ ਠੀਕ ਹੈ ਪਰ ਲੋਕਾਂ 'ਚ ਚਰਚਾ ਦਾ ਵਿਸ਼ਾ ਨਹੀਂ ਬਣੀਦਾ, ਸੋਨੇ ਦਾ ਹਾਰ ਤੈਨੂੰ ਦੇ। ਉਹਨੇ ਸੋਨੇ ਦਾ ਹਾਰ ਲੈ ਲਿਆ ਪਰ ਰਾਜੇ ਕੋਲ ਸ਼ਿਕਾਇਤ ਕਰਤੀ, ਕਹਿੰਦਾ ਜਿਹਨੂੰ ਤੁਸੀਂ ਚੂੜਾਮਣੀ ਕਹਿੰਦੇ ਹੋ ਰਾਤੀ ਡਰ ਗਿਆ ਮੇਰੇ ਕੋਲੋਂ, ਸੋਨੇ ਦਾ ਹਾਰ ਮੈਨੂੰ ਦੇ ਗਿਆ, ਕਹਿੰਦਾ ਮੇਰੇ ਨਾਲ ਚਰਚਾ ਨਾ ਕਰੋ। ਜਦੋਂ ਭਾਈ ਸੰਤੋਖ ਸਿੰਘ ਜੀ ਨੂੰ ਪੁੱਛੇ, ਉਦੋਂ ਭਾਈ ਸੰਤੋਖ ਸਿੰਘ ਚੂੜਾਮਣੀ ਬੋਲੇ, ਕਹਿੰਦੇ ਅੱਛਾ ਜੇ ਇਹ ਗੱਲ ਹੈ ਫਿਰ ਚਰਚਾ ਹੋਣੀ ਚਾਹੀਦੀ ਹੈ। ਸੰਵਾਦ ਹੋਇਆ, ਮਿੰਟ 20 ਜਾਂ 25 ਨਹੀਂ ਲੱਗੇ, ਕਿਉਂਕਿ ਚਰਚਾ ਸੰਵਾਦ ਕਰਨ ਦਾ ਕੋਈ ਜਦੋਂ ਮਿੱਥਿਆ ਜਾਂਦਾ ਨਾ, ਉਹ ਪ੍ਰਿੰਸੀਪਲ ਸੈੱਟ ਕੀਤੇ ਜਾਂਦੇ ਨੇ, ਇੱਥੋਂ ਅੱਗੇ ਨਹੀਂ ਕੋਈ ਵਧੇਗਾ। ਇਸ ਦਾਇਰੇ ਦੇ ਵਿੱਚ ਗਿਆਨ ਦੀ ਚਰਚਾ ਹੋਣੀ ਹੈ, ਉਹਦੇ ਪ੍ਰਿੰਸੀਪਲ ਸੈੱਟ ਹੁੰਦੇ ਨੇ। ਇਹ ਨਹੀਂ ਵੀ ਇਹਨੂੰ ਛੱਡ ਗਿਆ ਉਹ ਗੱਲ ਫੜ ਲਈ, ਉਹਨੂੰ ਛੱਡ ਗਿਆ ਉਹ ਫੜ ਲਈ। ਕਈ ਵਾਰ ਚਰਚਾ ਕਰਨ ਵਾਲੇ ਪ੍ਰੈਜੈਂਟ ਛੱਡ ਦਿੰਦੇ ਨੇ, ਪਾਸਟ ਚੁੱਕ ਕੇ ਮੋਹਰੇ ਲੈਣ। ਆਹ ਤੁਸੀਂ ਵੇਖਦੇ ਹੋ ਨਾ ਟੈਲੀਵਿਜ਼ਨ 'ਤੇ ਕਈ ਵਾਰ ਲੀਡਰ ਲੋਕ ਚਰਚਾ ਕਰਨ ਬਹਿੰਦੇ ਨੇ, ਮੌਕੇ ਦੀ ਗੱਲ ਛੱਡ ਕੇ ਪਿੱਛੋਂ ਚੱਕ ਕੇ ਉਹਦੀ ਬਦਨਾਮੀ ਕਰਨ। ਲੋਕਾਂ ਨੂੰ ਅੱਜ ਦੀ ਲੋੜ ਹੈ ਵੀ ਅੱਜ ਕੀ ਦੇਣਾ, 10 ਸਾਲ ਪਹਿਲਾਂ ਕੀ ਹੋਇਆ ਉਹਨੂੰ ਚੱਕ ਕੇ ਮੋਹਰੇ ਲੈਣਗੇ। ਉਹਦੀ ਚਰਚਾ ਨਾਲ ਲੋਕਾਂ ਨੂੰ ਕੀ ਲਾਭ ਹੈ, ਉਹ ਜੋ ਕੁਝ ਹੋਇਆ ਲੋਕਾਂ ਨੂੰ ਪਤਾ, ਤੁਸੀਂ ਅੱਜ ਕੀ ਦੇ ਰਹੇ ਹੋ। ਉਹ ਪ੍ਰੈਜੈਂਟ ਨੂੰ ਛੱਡ ਕੇ ਪਿੱਛੇ ਲੜ ਪੈਣਗੇ। ਇਸ ਲਈ ਸੰਵਾਦ ਜਿਹੜਾ ਹੁੰਦਾ ਉਹਦੇ ਪ੍ਰਿੰਸੀਪਲ ਸੈੱਟ ਹੁੰਦੇ ਨੇ। ਉਹ ਜਦੋਂ ਗੱਲ ਹੋਈ 15-20 ਮਿੰਟਾਂ ਵਿੱਚ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਬ੍ਰਾਹਮਣ ਨੂੰ ਹਰਾ ਦਿੱਤਾ। ਜਦੋਂ ਉਹ ਪਹਿਵੇ ਦਾ ਪੰਡਿਤ ਹਾਰ ਗਿਆ ਨਾ, ਉਹਨੇ ਕਿਹਾ ਇੰਨਾ ਗਿਆਨ ਤੁਹਾਡੇ ਕੋਲ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੇ ਕਦੇ ਕਵਿਤ ਸਵਈਏ ਪੜ੍ਹ ਕੇ ਦੇਖੋ ਗ੍ਰੰਥ ਵਿੱਚ। ਕਉ ਕਵੀ ਉਪਮਾ ਸੁਦੇਤ ਪਾਰ ਜਾਤ ਪਗ, ਕਉ ਕਹੇ ਗੁਰੂ ਪਗ ਕਮਲ ਅਮਲ ਹੈ, ਵਹਿ ਤੋ ਸਹਿਚੇਤ ਦੇਦ ਕਮਲ ਕਾਮਨਾ ਭਗਤ ਨੇ, ਵਸਰ ਔਰ ਰਜਨੀ ਮੈਂ ਇੱਕ ਸਹਿ ਸਤੁਲ ਹੈ, ਲਖੇ ਪਦ ਆਦਰ ਨ ਪਾਰ ਜਾਤ ਕਮਲ ਕੋ, ਤਾਂ ਤੇ ਪਗ ਪਗ ਪਾਰ ਜਾਤ ਹੀ ਕਮਲ ਹੈ, ਇੱਕੋ ਹੀ ਕਮਲ ਦੇ ਫੁੱਲ ਤੇ ਪਾਰ ਜਾਤ ਉੱਤੇ ਇੰਨਾ ਗੂੜਾ ਗਿਆਨ ਦੇ ਕਵਿਤ ਲਿਖੇ। ਕਹਿੰਦੇ ਜਦੋਂ ਉਹਨੇ ਹਰਾ ਦਿੱਤਾ ਨਾ ਭਾਈ ਸੰਤੋਖ ਸਿੰਘ, ਬ੍ਰਾਹਮਣ ਬੋਲਿਆ ਪੰਡਿਤ, ਕਹਿੰਦਾ ਤੇਰੇ ਕੋਲ ਇੰਨਾ ਗਿਆਨ ਹੈ, ਤੂੰ ਮੈਨੂੰ ਸੋਨੇ ਦਾ ਹਾਰ ਕਿਉਂ ਦਿੰਦਾ ਸੀ ਕਿ ਤੂੰ ਛੱਡ ਮੇਰੇ ਨਾਲ ਚਰਚਾ ਨਾ ਕਰ, ਰਹਿਣ ਦੇ। ਭਾਈ ਸੰਤੋਖ ਸਿੰਘ ਜੀ ਨੇ ਗੱਲ ਬੜੀ ਪਿਆਰੀ ਕਹੀ, ਕਹਿੰਦੇ ਗੁਰੂ ਨੇ ਸਿੱਖ ਨੂੰ ਗਿਆਨ ਦਿੱਤਾ, ਗਿਆਨ ਇਸ ਲਈ ਦਿੱਤਾ, ਉਹਨੇ ਗਿਆਨ ਨਾਲ ਆਪਣਾ ਜਨਮ ਸਫਲ ਕਰਨਾ, ਉਹਨੇ ਸੱਚ ਅਤੇ ਝੂਠ ਦੀ ਪਛਾਣ ਕਰਨੀ ਹੈ। ਪਰ ਮੇਰੇ ਗੁਰੂ ਨੇ ਗਿਆਨ ਇਸ ਲਈ ਨਹੀਂ ਦਿੱਤਾ ਉਹ ਕਿਸੇ ਨੂੰ ਹਰਾਉਂਦਾ ਫਿਰੇ, ਗਿਆਨ ਤੈਨੂੰ ਹਰਾਉਣ ਵਾਸਤੇ ਨਹੀਂ। ਇਸ ਲਈ ਮੈਂ ਚਾਹੁੰਦਾ ਸੀ ਕਿ ਜਿੱਤ ਹਾਰ ਵਾਲੇ ਝਗੜੇ 'ਚ ਨਹੀਂ ਪੈਣਾ ਚਾਹੀਦਾ, ਗਿਆਨ ਸਫਲ ਕਰਨ ਲਈ ਹੁੰਦਾ ਜਨਮ, ਜਿੱਤ ਹਾਰ ਵਾਸਤੇ ਥੋੜ੍ਹੀ ਹੁੰਦਾ। ਉਹ ਬ੍ਰਾਹਮਣ ਦੇ ਹੱਥ ਜੁੜ ਗਏ। ਇਹ ਤੋਂ ਅੱਗੇ ਤੀਜੀ ਅਵਸਥਾ ਸਿਮਰਨ ਦੀ ਹੈ, ਮੈਂ ਸਮੇਂ ਦੀ ਉਲੰਘਣਾ ਨਹੀਂ ਕਰਨੀ। ਸਿਮਰਨ ਦੀ ਗੱਲ ਆਪਾਂ ਫਿਰ ਕਿਤੇ ਅਗਲੇ ਦੀਵਾਨਾਂ 'ਚ ਕਰਾਂਗੇ। ਉਹਦਾ ਉਲੇਖ ਵੀ ਬਾਣੀ ਵਿੱਚ ਹੈ, ਸ਼ਬਦ ਤੁਸੀਂ ਘਰ ਜਾ ਕੇ ਪੜ੍ਹ ਲਿਓ, ਇਸ਼ਾਰਾ ਮੈਂ ਕਰ ਦੇਣਾ। ਰਹਿਰਾਸ ਦੀ ਬਾਣੀ ਵਿੱਚ ਪਾਤਸ਼ਾਹ ਨੇ ਕਿਹਾ, ਜੇ ਤੂੰ ਸਿਮਰਨ ਸਿੱਖਣਾ ਉਹ ਸੱਜਣਾ ਕੁੰਜਾਂ ਕੋਲੋਂ ਸਿੱਖ ਹੋਏ, ਉਹ ਆਪਣੇ ਬੱਚੇ ਛੱਡ ਕੇ ਸੈਂਕੜੇ ਮੀਲ ਦੂਰ ਆ ਜਾਂਦੀਆਂ ਨੇ। ਉਡੇ ਊਡ ਆਵੇ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿੰਨ ਕਵਣ ਖਲਾਵੇ ਕਵਣ ਜੁਗਾਵੇ, ਮਨ ਮੈਂ ਸਿਮਰਨ ਕਰਿਆ। ਤੈਨੂੰ ਯਾਦ ਹੋਣਾ ਚਾਹੀਦਾ ਸਭ ਨਿਧਾਨ, 10 ਅਸ਼ਟ ਸਿਧਾਨ,
ठाकुर कर तल तरिया, जन नानक वल वल सद वल जाइए तेरा अंतना पारा वर। रब ने तो कर तल तरिया का अर्थ पता की है, तली उत्ते धर के रखिया होया, जेब च भी हथ पाउण टाइम लगता जे कोई कढ़ना होवे, तली ते धर के रखिया होया। तू विश्वास नाल सिमरन करके मंग तो सही, उन्हें तो तेरे लिए तली ते धर के रखिया चीज़ा। ये आपां ज्ञान सीखना है, ये आपां ध्यान सीखना है, इन्हां समागमां दा यही मकसद है, होर कोई मकसद नहीं।

0: You're listening to KRPI 1550 Radio, Ferndale, Washington.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਉਪਾਸ਼ਨਾ ਕਰਦੇ ਨੇ ਸ਼ਿਵ ਜੀ ਮਹਾਰਾਜ ਦੀ, ਜਿਹਨੂੰ ਮਹਾਦੇਵ ਵੀ ਕਹਿ ਦਿੰਦੇ ਨੇ, ਮਹਾਕਾਲ ਵੀ। ਕਰੋੜਾਂ ਹੀ ਮਹਾਦੇਵ ਉਹਦੀ ਸੇਵਾ ਵਿੱਚ ਲੱਗੇ ਹੋਏ ਨੇ, ਉਹਦੇ ਗੀਤ ਗਾ ਰਹੇ ਨੇ, ਲੋਕ ਪੂਜਾ ਕਰਦੇ ਨੇ ਦੁਰਗਾ ਮਾਤਾ ਦੀ। ਗੁਰਦੇਵ ਕਹਿੰਦੇ, ਦੁਰਗਾ ਕੋਟ ਜਾਕੇ ਮਰਦਨ ਕਰੈ, ਕਰੋੜਾਂ ਹੀ ਦੁਰਗਾ ਵਰਗੀਆਂ ਦੇਵੀਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਨੂੰ ਮਲਦੀਆਂ ਨੇ, ਸੇਵਾ ਕਰਦੀਆਂ ਨੇ। ਬ੍ਰਹਮਾ ਕੋਟ ਬੇਦ ਉਚਰੈ, ਲੋਕ ਕਹਿ ਦਿੰਦੇ ਜੀ ਇਹ ਸ੍ਰਿਸ਼ਟੀ ਬ੍ਰਹਮਾ ਨੇ ਬਣਾਈ ਹੈ, ਚਲੋ ਇੱਦਾਂ ਵੀ ਮੰਨ ਲਓ, ਪਰ ਠੇਕੇਦਾਰ ਵਾਹਿਗੁਰੂ ਹੀ ਹੈ। ਬ੍ਰਹਮਾ ਅੱਗੇ ਕਾਰੀਗਰ ਲਾਇਆ, ਔਰ ਪਤਾ ਨਹੀਂ ਕਿੰਨੇ ਕੁ ਕਾਰੀਗਰ ਲਾਏ ਹੋਏ ਨੇ, ਸਭ ਉਹਦੇ ਹੁਕਮ ਵਿੱਚ ਨੇ। ਕੋਟ ਚੰਦਰਮੇ ਕਰ ਹੈ ਚਰਾਕ, ਕਰੋੜਾਂ ਹੀ ਚੰਦਰਮੇ ਉਹਦੇ ਅੱਗੇ ਰੌਸ਼ਨੀ ਕਰਦੇ ਨੇ। ਸੁਰ 3300 ਜੇਵ ਹੈ ਪਾਕ, 33 ਕਰੋੜ ਦੇਵਤੇ ਮਿਲ ਕੇ ਉਹਦੇ ਚਰਨਾਂ ਵਿੱਚ ਬੈਠ ਕਰਕੇ ਉਹਦਾ ਬਖਸ਼ਿਆ ਭੋਜਨ ਛਕਦੇ ਨੇ, ਉਹਦੇ ਗੀਤ ਗਾਉਂਦੇ ਨੇ। ਧਰਮ ਕੋਟ ਜਾਕੇ ਪ੍ਰਤਹਾਰ, ਕਰੋੜਾਂ ਹੀ ਧਰਮ ਰਾਏ ਜਿਹੜੇ ਨਿਆਂ ਕਰਦੇ ਸਾਡਾ, ਇਨ ਦਾ ਕੋਰਟ ਆਫ ਲੋਰਡ ਜੋ ਜੱਜ ਆਇਆ ਕਰਮਾਂ ਦਾ ਹਿਸਾਬ ਰੱਖਦਾ, ਅਕਾਲ ਪੁਰਖ ਦੀ ਸੇਵਾ ਵਿੱਚ ਨੇ। ਕੋਟ ਕਬੇਰ ਭਰ ਹੈ ਭੰਡਾਰ, ਕਰੋੜਾਂ ਹੀ ਕਬੇਰ ਵਰਗੇ ਦੇਵਤੇ ਉਹਦੇ ਖਜ਼ਾਨਚੀ ਨੇ, ਸੇਵਾ ਕਰਦੇ ਨੇ। ਕੋਟਕ ਲਖਮੀ ਕਰੈ ਸ਼ਿੰਗਾਰ, ਕਰੋੜਾਂ ਹੀ ਲਕਸ਼ਮੀ ਵਰਗੀਆਂ ਮਾਤਾ ਉਹਦਾ ਸ਼ਿੰਗਾਰ ਕਰ ਰਹੀਆਂ ਨੇ, ਸੇਵਾ ਕਰ ਰਹੀਆਂ ਨੇ। ਕੋਟਕ ਪਾਪ ਪੁੰਨ ਬਹੁ ਹਿਰ ਹੈ, ਕਰੋੜਾਂ ਹੀ ਪਾਪ ਪੁੰਨ ਤੇਰੇ ਹੁਕਮ ਵਿੱਚ ਨੇ, ਕਿਸੇ ਤੋਂ ਪਾਪ ਕਰਵਾ ਲੈਂਦਾ ਕਿਸੇ ਤੋਂ ਪੁੰਨ ਕਰਵਾ ਲੈਂਦਾ। ਇੰਦਰ ਕੋਟ ਜਾ ਕੇ ਸੇਵਾ ਕਰ ਹੈ, ਦੇਵਤਿਆਂ 'ਚੋਂ ਮਹਾਨ ਦੇਵ ਇੰਦਰ ਵੀ ਤੇਰੀ ਸੇਵਾ ਵਿੱਚ ਹੈ, ਔਰ ਪਤਾ ਹੀ ਨਹੀਂ ਕਿੰਨੇ ਇੰਦਰ ਸਾਜੇ ਨੇ ਅਤੇ ਕਿੰਨੇ ਤੂੰ ਮਿਟਾਏ ਨੇ। ਸਨਾਤਨ ਦੀ ਦੁਨੀਆ ਨੇ ਵਿਸ਼ਨੂੰ ਮਹਾਰਾਜ ਨੂੰ ਹਰ ਮੰਨਿਆ ਹੈ, ਰੱਬ ਮੰਨਿਆ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਨਹੀਂ ਠੀਕ ਹੈ, ਵਿਸ਼ਨੂੰ ਮਹਾਰਾਜ ਬਹੁਤ ਵੱਡੀ ਹਸਤੀ ਹੋਏ ਨੇ, ਪਰ ਉਹਨਾਂ ਦੇ ਅੱਗੇ ਕੋਈ ਹੈ ਜੋ ਸਭਨਾਂ ਦਾ ਮਾਲਕ ਹੈ। ਕੋਟ ਬਿਸਨ ਕੀਨੇ ਅਵਤਾਰ, ਜਿਹਦੇ ਹੁਕਮ 'ਚ ਕਰੋੜਾਂ ਵਿਸ਼ਨੂੰ ਪੈਦਾ ਹੋਏ, ਔਰ ਕਰੋੜਾਂ ਹੀ ਵਿਸ਼ਨੂੰਆਂ ਦੇ ਗਾਂਹ ਸ਼੍ਰੀ ਕ੍ਰਿਸ਼ਨ ਸ਼੍ਰੀ ਰਾਮ ਚੰਦਰ ਮਹਾਰਾਜ ਵਰਗੇ ਅਵਤਾਰ ਪੈਦਾ ਹੋਏ। ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਖੰਡ ਬ੍ਰਹਿਮੰਡ ਉਹਦੇ ਲਈ ਧਰਮਸ਼ਾਲਾ ਨੇ। ਕੋਟ ਮਹੇਸ਼ ਉਪਾਏ ਸਮਾਏ, ਆਪਾਂ ਕਹਿ ਦਿੰਦੇ ਨਾ ਸ਼ਿਵਜੀ ਲੈਤਾ ਕਰਦੇ ਨੇ, ਮੌਤ ਦਿੰਦੇ ਨੇ, ਕਹਿੰਦੇ ਉਸ ਵਾਹਿਗੁਰੂ ਨੇ ਪਰਮ ਈਸ਼ਵਰ ਨੇ ਕਰੋੜਾਂ ਹੀ ਸ਼ਿਵਜੀ ਬਣਾਏ ਅਤੇ ਮਿਟਾਏ ਨੇ। ਕੋਟ ਬ੍ਰਹਮੇ ਜਗ ਸਾਜਣ ਲਾਏ, ਕਈ ਬ੍ਰਹਮੇ ਉਹਦੇ ਹੁਕਮ ਵਿੱਚ ਕਾਰੀਗਰ ਬਣੇ ਨੇ। ਐਸੋ ਧਣੀ ਗੋਬਿੰਦ ਹਮਾਰਾ, ਬਰਨ ਨਾ ਸਾਕੋ ਗੁਣ ਵਿਸਥਾਰਾ। ਹੁਣ ਸਨਾਤਨ ਵਿੱਚ ਗੋਬਿੰਦ ਲਫਜ਼ ਸ਼੍ਰੀ ਕ੍ਰਿਸ਼ਨ ਮਹਾਰਾਜ ਲਈ ਆਉਂਦਾ ਹੈ, ਇੱਥੇ ਮਹਾਰਾਜ ਕਹਿ ਆਏ ਨੇ ਸ਼੍ਰੀ ਕ੍ਰਿਸ਼ਨ ਜੀ ਵਰਗੇ ਅਨੇਕਾਂ ਵਾਹਿਗੁਰੂ ਦੇ ਅਵਤਾਰ ਨੇ, ਅਸਲ ਗੋਬਿੰਦ ਕੌਣ ਹੈ? ਜਿਹਦੇ ਨਾਮ 'ਤੇ ਸ਼੍ਰੀ ਕ੍ਰਿਸ਼ਨ ਨੂੰ ਵੀ ਗੋਬਿੰਦ ਆਖਿਆ ਗਿਆ, ਉਹ ਹੈ ਧਰਤੀ ਦਾ ਪਾਲਕ ਅਕਾਲ ਪੁਰਖ ਵਾਹਿਗੁਰੂ, ਜੋ ਇੱਕ ਸਮੇਂ ਦਾ ਅਵਤਾਰ ਨਹੀਂ ਸਦੀਵੀ ਹੈ, ਉਹਦੇ ਹੁਕਮ 'ਚ ਹੀ ਸਾਰੇ ਮਹਾਂਪੁਰਸ਼ ਅਵਤਾਰ ਆਉਂਦੇ ਨੇ। ਬਾਕੀ ਸਤਿਕਾਰ ਸਾਰਿਆਂ ਦਾ ਕਰੋ, ਪਰ ਸਭ ਤੋਂ ਬੁਲੰਦ ਹਸਤੀ ਪਰਮੇਸ਼ਵਰ ਦੀ ਹੈ ਜੋ ਸਭਨਾਂ ਦਾ ਮਾਲਕ ਹੈ। ਰਹੀ ਉਹਦੇ ਖਜ਼ਾਨਿਆਂ ਦੀ ਗੱਲ, ਇਹ ਤਾਂ ਸੇਵਾਦਾਰਾਂ ਦੀ ਗੱਲ ਕੀਤੀ ਹੈ ਮੈਂ। ਕੇਵਡ ਦਾਤਾ ਆਖੀਐ ਦੇ ਕਹਿ ਰਹਿਆ ਸੁਮਾਰ, ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਜੁਗ ਹੈ ਭੰਡਾਰ। ਤੈਨੂੰ ਕਿੱਡਾ ਕੁ ਦਾਤਾ ਆਖਾਂ, ਅੰਤ ਨਹੀਂ ਆਉਂਦਾ, ਜੁਗਾਂ ਜੁਗਾਂ ਤੋਂ ਤੇਰੇ ਭੰਡਾਰੇ ਭਰੇ ਹੋਏ ਨੇ। ਰੋਜ਼ ਤਾਂ ਪੜ੍ਹਦੇ ਹੋ, ਦੇਂਦਾ ਦੇ ਲੈਂਦੇ ਥੁੱਕ ਬਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਉਹਦੇ ਖਜ਼ਾਨੇ ਨਹੀਂ ਮੁੱਕਦੇ। ਨਾਮਨ ਮਹਿ ਤੇਰੋ ਪ੍ਰਭ ਨਾਮਾ, ਗਿਆਨਨ ਮਹਿ ਗਿਆਨੀ। ਮਹਾਂਪੁਰਸ਼ਾਂ ਦਾ, ਦੇਵੀ ਦੇਵਤਿਆਂ ਦਾ, ਮਸੈਂਜਰ ਆਫ ਗੋਡ, ਪੈਗੰਬਰਾਂ ਦਾ, ਰਹਿਬਰਾਂ ਦਾ ਨਾਮ ਬੜਾ ਉੱਚਾ, ਸਾਡੇ ਨਾਲੋਂ ਤਾਂ ਬਹੁਤ ਹੀ ਉੱਚਾ, ਪਰ

ਉਹ ਜਿਹੜਾ ਨਾਮ ਹੈ ਉਹ ਕਿਸੇ ਯੁੱਗ ਤੱਕ ਸੀਮਿਤ ਹੈ, ਕਿਸੇ ਸਮੇਂ ਤੱਕ ਸੀਮਿਤ ਹੈ, ਜਾਂ ਕਿਸੇ ਇਲਾਕੇ 'ਚ ਹੀ ਉਹ ਜਪਿਆ ਜਾਂਦਾ ਹੈ। ਇਹ ਵਾਹਿਗੁਰੂ ਦੁਨੀਆ 'ਤੇ ਜਿੰਨੇ ਵੀ ਨਾਮਵਰ ਅਤੇ ਬੁਲੰਦ ਹਸਤੀ ਹੋਏ, ਤੇਰਾ ਨਾਮ ਉਨ ਸਭ ਨਾਲੋਂ ਵੱਡਾ ਹੈ, ਹਰ ਯੁੱਗ ਵਿੱਚ ਹੈ। ਹਾਂ, ਅਲਫਾਜ਼ ਵੱਖੋ ਵੱਖ ਵਰਤੇ ਜਾ ਸਕਦੇ ਨੇ, ਪਰ ਤੇਰੀ ਹਸਤੀ ਨੂੰ ਹੀ ਕੋਈ ਖੁਦਾ ਆਉਂਦਾ, ਕੋਈ ਅੱਲਾ ਆਉਂਦਾ, ਕੋਈ ਰਾਮ ਆਉਂਦਾ, ਕੋਈ ਹਰੀ ਆਉਂਦਾ, ਕੋਈ ਗੋਬਿੰਦ ਆਉਂਦਾ, ਕੋਈ ਵਾਹਿਗੁਰੂ ਆਉਂਦਾ। ਤੋ ਤੇਰੇ ਨਾਮ ਨਾਲੋਂ ਵੱਡਾ ਕਿਸੇ ਦਾ ਨਾਮ ਨਹੀਂ। ਬਿਆਸ ਮਹਿ ਲੇਖੀਐ, ਸਨਕ ਮਹਿ ਪੇਖੀਐ, ਨਾਮ ਕੀ ਨਾਮਨਾ ਸਬਤ ਦੀਪਾ। ਚਾਹੇ ਮਹਾਂਪੁਰਸ਼ ਬਿਆਸ ਜੀ ਨੇ, ਜਿਨ੍ਹਾਂ ਨੇ ਪੁਰਾਣ ਲਿਖ ਦਿੱਤੇ, ਉਹ ਜਿਹੜਾ ਨਾਮ ਲਿਖਿਆ ਉਹ ਰੱਬ ਦਾ ਹੀ ਹੈ, ਵਾਹਿਗੁਰੂ ਦਾ ਹੀ ਹੈ। ਚਾਹੇ ਉਹ ਸਨਕਾਦਿਕ ਅਰਗੇ ਮਹਾਂਪੁਰਸ਼ ਨੇ, ਉਹ ਵੀ ਤੇਰੇ ਹੀ ਗੀਤ ਗਾਉਂਦੇ ਨੇ। ਤੇਰੀ ਵਡਿਆਈ ਦੀਪਾਂ ਪਾਤਾਲਾਂ ਆਕਾਸ਼ਾਂ ਵਿੱਚ ਪ੍ਰਫੁੱਲਤ ਹੈ, ਤੇਰੇ ਨਾਲੋਂ ਵੱਡਾ ਕਿਸੇ ਦਾ ਨਾਮ ਨਹੀਂ। ਫਿਰ ਕਹਿੰਦੇ ਦੁਨੀਆਂ 'ਤੇ ਗਿਆਨੀ ਬੜੇ ਨੇ, ਚਤੁਰ ਭਗਤਾ ਵਿਦਵਾਨ ਬੜੇ ਨੇ, ਗਿਆਨ ਵਿੱਚ ਬੜੇ ਡੂੰਘੇ ਹੋਣਗੇ, ਪਰ ਉਹਨਾਂ ਦੀ ਹਸਤੀ ਗਿਆਨ ਵਿੱਚ ਇੱਕ ਝਰਨੇ ਵਾਲੀ ਹੈ ਅਤੇ ਤੂੰ ਗਿਆਨ ਦਾ ਸਾਗਰ ਹੈ। ਤੇਰੇ ਅੱਗੇ ਕਿਸੇ ਦਾ ਗਿਆਨ ਨਹੀਂ ਟਿਕਦਾ, ਤੂੰ ਸਾਹਿਬ ਅਗਮ ਦਿਆਲ ਹੈ, ਵੱਡ ਦਾਤਾ ਦਾਣਾ। ਤੇਰੇ ਵਰਗਾ ਦਾਨਾ, ਤੇਰੇ ਵਰਗਾ ਗਿਆਨੀ, ਤੇਰੇ ਵਰਗਾ ਸਿਆਣਾ ਹੋਰ ਕੋਈ ਨਹੀਂ ਹੈ। ਠੀਕ ਹੈ, ਬਿਆਸ ਜੀ ਵਰਗੇ ਬੜੇ ਵਿਦਵਾਨ ਮਹਾਂਪੁਰਸ਼ ਹੋਏ, ਬੜੇ ਬੜੇ ਧਾਰਮਿਕ ਗ੍ਰੰਥ ਪ੍ਰਫੁੱਲਤ ਕਰਨ ਵਾਲੇ ਗੁਰੂ ਪੀਰ ਹੋਏ, ਉਹਨਾਂ ਨੂੰ ਤੇਰਾ ਹੀ ਗਿਆਨ ਬਖਸ਼ਿਆ ਹੈ, ਤੇਰੇ ਨਾਲੋਂ ਵੱਡਾ ਕੋਈ ਗਿਆਨੀ ਨਹੀਂ ਹੈ। ਜੁਗਤਨ ਮਹਿ ਤੇਰੀ ਪ੍ਰਭ ਜੁਗਤਾ, ਇਸ ਨਾਨਨ ਮਹਿ ਇਸ ਨਾਨੀ। ਜੁਗਤ ਤਰੀਕਾ, ਮਹਾਰਾਜ ਕਹਿੰਦੇ ਐ ਵਾਹਿਗੁਰੂ, ਇੱਥੇ ਜੁਗਤੀਆਂ ਮੁਕਤੀਆਂ ਵਾਲੇ ਬੜੇ ਚਤੁਰ ਲੋਕ ਨੇ, ਪਰ ਤੇਰੇ ਅੱਗੇ ਕਿਸੇ ਦੀ ਚਤੁਰਤਾ ਕੰਮ ਨਹੀਂ ਆਉਂਦੀ। ਤੇਰੀ ਜੁਗਤ ਹੀ ਪ੍ਰਧਾਨ ਹੈ, ਤੇਰਾ ਤਰੀਕਾ ਹੀ ਪ੍ਰਧਾਨ ਹੈ, ਤੇਰੇ ਨਾਲੋਂ ਕੋਈ ਸਿਆਣਾ ਨਹੀਂ, ਸੂਝਵਾਨ ਨਹੀਂ। ਤੇਰੀ ਜੁਗਤ ਹੀ ਸ੍ਰੇਸ਼ਟ ਹੈ। ਔਰ ਨਾਲ ਨਾਲ ਕਹਿੰਦੇ ਤੇਰੇ ਵਰਗਾ ਕੋਈ ਇਸ਼ਨਾਨੀ ਵੀ ਨਹੀਂ। ਹੁਣ ਇੱਥੇ ਇਸ਼ਨਾਨ ਲਫ਼ਜ਼ ਹੈ, ਇਹਦਾ ਭਾਵ ਤੁਸੀਂ ਸਮਝਦੇ ਹੀ ਹੋ। ਪਾਣੀ ਦੇ ਵਿੱਚ ਇਸ ਸਥੂਲ ਤਨ ਦੀ ਸਫਾਈ ਕਰਨੀ, ਨਹਾਉਣਾ, ਗੁਸਲ, ਸਰੀਰ ਦਾ ਸਾਫ ਕਰਨਾ। ਸਿੱਖ ਧਰਮ ਵਿੱਚ ਇਸ਼ਨਾਨ ਦੀ ਬੜੀ ਮਹਿਮਾ ਹੈ। ਸਿੱਖ ਧਰਮ ਇਹ ਸਮਝਾਉਂਦਾ ਹੈ ਤਨ ਨਿਰਮਲ ਹੋਵੇ ਅਤੇ ਚੌਂਕੜਾ ਲਾਉਣਾ, ਨਾਮ ਜਪ ਕੇ ਮਨ ਨੂੰ ਨਿਰਮਲ ਕਰਨਾ ਸੌਖਾ ਹੈ। ਜੇ ਬੰਦਾ ਨਹਾਵੇ ਹੀ ਨਾ, ਦਲਿੱਦਰ ਪਿਆ ਰਹਿੰਦਾ ਹੈ, ਧਿਆਨ ਕਿੱਥੋਂ ਲੱਗੇਗਾ। ਪਰ ਨਾਲ ਇਹ ਵੀ ਮਹਾਰਾਜ ਨੇ ਸਮਝਾਇਆ ਹੈ ਵੀ ਇਕੱਲੀ ਤਨ ਦੀ ਸਫਾਈ ਨਾਲ ਮੁਕਤੀ ਨਹੀਂ ਹੁੰਦੀ, ਮਨ ਵੀ ਸਾਫ ਚਾਹੀਦਾ ਹੈ। ਪਹਿਲਾ ਸਿਧਾਂਤ ਹੈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਤਨ ਅਰੋਗ ਹੋਇਆ ਇਸ਼ਨਾਨ ਕੀਤਿਆਂ, ਮਨ ਅਰੋਗ ਹੋਇਆ ਜਦੋਂ ਨਾਮ ਦੇ ਜਲ ਵਿੱਚ ਮਨ ਦਾ ਇਸ਼ਨਾਨ ਕਰਾਇਆ। ਕੋਟ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। ਜਿਹੜਾ ਤਨ ਦਾ ਇਸ਼ਨਾਨ ਜਲ ਵਿੱਚ ਕਰਾਵੇ, ਸਵੱਛ ਹੋਵੇ, ਰੋਗਾਂ ਸੋਗਾਂ ਤੋਂ ਬਚਦਾ। ਮਨ ਦਾ ਇਸ਼ਨਾਨ ਨਾਮ ਵਿੱਚ ਕਰਵਾਵੇ, ਉਹਨੂੰ ਨਜ਼ਾਤ ਮਿਲਦੀ ਹੈ, ਲਿਬਰੇਸ਼ਨ ਮਿਲਦੀ ਹੈ, ਮੁਕਤੀ ਮਿਲਦੀ ਹੈ। ਨਾਲ ਇਹ ਵੀ ਮਹਾਰਾਜ ਨੇ ਕਿਹਾ, ਔਰ ਇਹ ਪੰਕਤੀ ਉਹ ਲੋਕ ਬੜਾ ਵਰਤਦੇ ਨੇ ਜਿਨ੍ਹਾਂ ਦਾ ਨਹਾਉਣ ਨੂੰ ਜੀ ਨਹੀਂ ਕਰਦਾ, ਉਹ ਫਿਰ ਨਹਾਉਣ ਨੂੰ ਪਖੰਡ ਆਖਣ ਲੱਗ ਪੈਂਦੇ ਨੇ। ਉਹ ਆਖਣਗੇ ਜਲ ਕੈ ਮੱਜਨ ਜੇਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ ਹੈ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੈ ਹੈ। ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੈ ਹੈ।
ਕਹਿੰਦੇ ਜੇ ਨਹਾਇਆ ਹੀ ਮੁਕਤੀ ਮਿਲਦੀ ਤਾਂ ਡੱਡੂ ਪਾਣੀ 'ਚ ਹੀ ਰਹਿੰਦਾ ਹੈ, ਉਹ ਤਾਂ ਮੁਕਤ ਹੋਇਆ ਨਾ, ਉਹ ਤਾਂ ਜੂਨਾਂ 'ਚ 184 ਜੋਨ ਭਰਮਾਇਆ। ਮਹਾਰਾਜ ਨੇ ਇੱਥੇ ਇਸ਼ਨਾਨ ਦਾ ਖੰਡਨ ਨਹੀਂ ਕੀਤਾ, ਇੱਥੇ ਇਹ ਸਮਝਾਇਆ ਹੈ ਭਾਈ ਜੀ ਜੇ ਕੇਵਲ ਤਨ ਨੂੰ ਹੀ ਸਵੱਛ ਰੱਖੋਗੇ, ਨਾਮ ਨਹੀਂ ਜਪੋਗੇ ਤਾਂ ਨਹਾਉਂਦਾ ਤਾਂ ਡੱਡੂ ਵੀ ਹੈ, ਇੱਦਾਂ ਮੁਕਤੀ ਥੋੜ੍ਹਾ ਹੁੰਦੀ ਹੈ। ਪਰ ਜਿਹਨਾਂ ਨਹਾਉਣਾ ਨਹੀਂ ਹੁੰਦਾ ਉਹ ਚੱਕ ਕੇ ਪੰਗਤੀ ਬੜੀ ਵਿਆਖਿਆ ਕਰਨਗੇ, 9 ਵਜੇ ਤੱਕ ਸੁੱਤੇ ਨਹੀਂ ਉੱਠਣਾ, ਇਸ਼ਨਾਨ ਨਹੀਂ ਕਰਨਾ, ਉਹਨਾਂ ਦਾ ਇਰਾਦਾ ਵੀ ਸਿੱਖੀ ਨੂੰ ਹੀ ਸੁਖਾਲਾ ਕਰ ਲਓ, ਕਮਾਈ ਕਰਨੀ ਤਾਂ ਔਖੀ ਹੈ, ਮੁਸ਼ਕਤ ਘਾਲਣੀ ਤਾਂ ਔਖੀ ਹੈ, ਨਾ ਆਪ ਨਹਾਉਣਾ ਨਾ ਕਿਸੇ ਨੂੰ ਨਹਾਉਣ ਹੀ ਦੇਣਾ ਨਾ ਨਾਮ ਹੀ ਜਪਣ ਦੇਣਾ। ਅਸਲ ਸਿੱਖੀ ਦਾ ਸਿਧਾਂਤ ਹੈ ਉੱਠ ਇਸ਼ਨਾਨ ਕਰਹੋ ਪ੍ਰਭਾਤੇ ਸੋਏ ਹਰ ਆਰਾਧੇ, ਅੰਮ੍ਰਿਤ ਵੇਲੇ ਉੱਠੋ, ਤਨ ਦਾ ਇਸ਼ਨਾਨ ਜਲ ਵਿੱਚ ਕਰਵਾਓ, ਪਰਮ ਈਸ਼ਵਰ ਦੀ ਆਰਾਧਨਾ ਕਰੋ, ਮਿਲੇਗਾ ਕੀ। ਵਿਖੜੇ ਦਾਓ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਕਹਿੰਦੇ ਜੀਵਨ ਵਿੱਚ ਕੋਈ ਵੀ ਕਠਿਨ ਦਾਓ ਹੈ, ਮੁਸ਼ਕਤ ਹੈ, ਵਿਖੜਾ ਪੈਂਡਾ ਹੈ, ਵਿਘਨ ਹੈ, ਵਾਹਿਗੁਰੂ ਸੌਖਾ ਹੀ ਨਿਗਾ ਦੇਵੇਗਾ, ਸੌਖਾ ਹੀ ਪੈਂਡਾ ਤੈਅ ਕਰਵਾ ਦੇਵੇਗਾ। ਤੋ ਇੱਥੇ ਕੀ ਸਮਝਾਇਆ ਗਿਆ? ਕਹਿੰਦੇ ਵਾਹਿਗੁਰੂ ਦੁਨੀਆਂ 'ਤੇ ਬੜੇ ਲੋਕ ਤੀਰਥ ਨਹਾਉਣ ਵਾਲੇ ਨੇ, ਇਸ਼ਨਾਨ ਕਰਨ ਵਾਲੇ ਨੇ, ਬੜੇ ਲੋਕ ਪਾਣੀ ਵਿੱਚ ਚੁੱਭੀਆਂ ਲਾਉਣ ਵਾਲੇ ਨੇ, ਪਰ ਤੂੰ ਮੁੱਖ ਇਸ਼ਨਾਨੀ ਹੈ, ਸ਼੍ਰੋਮਣੀ ਇਸ਼ਨਾਨੀ ਹੈ, ਭਾਵ ਸਭਨਾ ਦੇ ਵਿੱਚ ਤੇਰੀ ਹੀ ਜੋਤ ਹੈ। ਜੇ ਕੋਈ ਧਾਰਮਿਕ ਸਥਾਨ 'ਤੇ ਇਸ਼ਨਾਨ ਕਰਦਾ ਉਹ ਤੇਰਾ ਹੀ ਰੂਪ ਹੈ, ਜਾਇਓ ਸਮਝ ਲਓ ਸਭ ਤੋਂ ਮਹਾਨ ਇਸ਼ਨਾਨ ਤੇਰੇ ਨਾਮ ਵਿੱਚ ਹੀ ਹੁੰਦਾ ਹੈ। ਜਿਹੜਾ ਤੇਰੇ ਨਾਮ ਵਿੱਚ ਮਨ ਦਾ ਇਸ਼ਨਾਨ ਕਰਾਉਂਦਾ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਤੋ ਇਸ ਪ੍ਰਕਾਰ ਨਾਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੱਗੇ ਬਚਨ ਕਰਦੇ ਨੇ, ਸਿੱਧਨ ਮਹਿ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ। ਹੁਣ ਇੱਥੇ ਲਫਜ਼ ਹੈ ਸਿੱਧ, ਜਿਹਦੇ ਕੋਲ ਸਿੱਧੀਆਂ ਨੇ, ਜਿਹਦੇ ਕੋਲ ਕਰਾਮਾਤਾਂ ਨੇ, ਮੁਕੰਮਲ ਸੰਤ ਮਹਾਤਮਾ, ਹੂ ਗੋਟ ਆਲ ਦਾ ਸੁਪਰ ਨੈਚੁਰਲ ਪਾਵਰਸ, ਮਿਰੈਕੂਲਸ ਪਾਵਰਸ, ਹਰ ਕਰਾਮਾਤ ਹੈ ਜਿਹਦੇ ਕੋਲ, ਇੰਨੀ ਕਰਾਮਾਤ ਹੁੰਦੀ ਹੈ ਕਈਆਂ ਕੋਲ, ਬਾਣੀ ਚਾਹੁੰਦਾ ਹੈ ਸਿੱਧ ਹੋਵਾ, ਸਿੱਧ ਲਾਈ ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਪਾਓ। ਕਹਿੰਦੇ ਸਿੱਧ ਚਾਹੁਣ ਅਤੇ ਗੁਪਤ ਹੋ ਜਾਣ, ਇਨਵਿਜ਼ੀਬਲ, ਅੱਖਾਂ ਨੂੰ ਦਿਖਣ ਹੀ ਨਾ, ਸਿੱਧ ਚਾਹੁਣ ਅਤੇ ਪ੍ਰਗਟ ਹੋ ਜਾਣ, ਸਥੂਲ ਸਰੀਰ ਧਾਰ ਲੈਣ, ਇੰਨੀ ਕਰਾਮਾਤ ਹੁੰਦੀ ਹੈ। ਆਉਂਦੀ ਕਿੱਥੋਂ ਹੈ? ਨਾਮ ਪਦਾਰਥ ਨੌ ਨਿੱਧ ਸਿੱਧ, ਜਿਹੜਾ ਨਾਮ ਜਪਦਾ ਹੈ ਉਹਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਇਹ ਵਾਹਿਗੁਰੂ ਜੇ ਦੁਨੀਆਂ 'ਤੇ ਕੋਈ ਕਰਾਮਾਤੀ ਹੈ ਉਹ ਇੱਕ ਬੁਲਬੁਲਾ ਹੈ, ਤੂੰ ਕਰਾਮਾਤ ਦਾ ਸਾਗਰ ਹੈ, ਅਤੇ ਇੱਥੋਂ ਹੀ ਸਾਰੇ ਕਰਾਮਾਤ ਲੈਂਦੇ ਨੇ, ਅਜ਼ਮਤ ਲੈਂਦੇ ਨੇ। ਨਾਲ ਮਹਾਰਾਜ ਆਂਦੇ ਦੁਨੀਆਂ ਦੇ ਵਿੱਚ ਬੜੇ ਲੋਕ ਨੇਕ ਨਾਮੀ ਨੇ, ਨੇਕ ਕਰਮ ਕਰਨ ਵਾਲੇ ਨੇ, ਕਰਮ ਕਾਂਡੀ ਨੇ। ਮਹਾਰਾਜ ਜਿੰਨਾ ਚਾਹੇ ਕੋਈ ਕਰਮ ਕਾਂਡੀ ਹੈ ਉਹਨਾਂ ਦੇ ਸਿਰ 'ਤੇ ਵੀ ਤੇਰਾ ਹੀ ਕਰਮ ਹੈ, ਭਾਵ ਤੇਰੇ ਹੁਕਮ ਵਿੱਚ ਹੀ ਉਹ ਕਰਮ ਕਰਦੇ ਨੇ। ਜੇ ਕੋਈ ਦੁਨੀਆਂ 'ਤੇ ਉੱਦਮੀ ਹੈ, ਉੱਦਮ ਕਰਦਾ, ਤੂੰ ਉਹਦੇ ਤੋਂ ਵੀ ਵੱਡਾ ਉੱਦਮੀ ਹੈ, ਮਹਾਨ ਉੱਦਮ ਬਖਸ਼ਣ ਵਾਲਾ ਹੈ, ਕਿਰਪਾ ਕਰਨ ਵਾਲਾ ਹੈ। ਤੋ ਕਰਮ ਦਾ ਭਾਵ ਉਧਾਰਤਾ ਵੀ ਹੁੰਦਾ, ਮਿਹਰਬਾਨੀ ਵੀ ਹੁੰਦਾ। ਜੇ ਦੁਨੀਆਂ 'ਤੇ ਕੋਈ ਉਧਾਰ ਚਿੱਤ ਹੈ, ਦਾਤਾ ਹੈ, ਵੰਡਣ ਵਾਲਾ ਹੈ, ਤੂੰ ਹਰ ਦਾਤਾਰ ਨਾਲੋਂ ਵੱਡਾ ਹੈ, ਕਿਉਂਕਿ ਜੋ ਵੰਡ ਰਿਹਾ ਉਹਨੂੰ ਵੀ ਤੂੰ ਹੀ ਦਿੱਤਾ ਹੈ, ਤੇਰੇ ਖਜ਼ਾਨਿਆਂ 'ਚੋਂ ਹੀ ਸਭ ਲੈ ਕੇ ਵੰਡਦੇ ਨੇ। ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਤੇਰੀ ਦਾਤ ਕਿੱਡੀ ਕੁ ਬੁਲੰਦ ਹੈ, ਤੇਰਾ ਕਰਮ ਕਿੱਡਾ ਕੁ ਮਹਾਨ ਹੈ, ਕਿੰਨਿਆਂ ਕੁ ਨੂੰ ਤੂੰ ਖਵਾਉਂਦਾ ਹੈ, ਪਿਆਉਂਦਾ ਹੈ, ਛਕਾਉਂਦਾ ਹੈ, ਪਰਵਰਿਸ਼ ਕਰਦਾ ਹੈ, ਕੋਈ ਅੰਤ ਨਹੀਂ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਬਾਣੀ 'ਚ ਕਹਿੰਦੇ ਨੇ ਕਿ ਕਰਮੰ ਕਰੀਮ ਹੈ, ਤੂੰ ਮੇਰਾ ਕਰਨ ਵਾਲਾ ਹੈ, ਬਖਸ਼ਣਹਾਰ ਹੈ, ਤੇਰਾ ਅੰਤ ਕੋਈ ਨਹੀਂ। ਤੋ ਕਰਮੀਆਂ 'ਚੋਂ ਮਹਾਨ ਕਰਮੀ ਹੈ ਵਾਹਿਗੁਰੂ ਤੋਂ। ਆਗਿਆ ਮਹਿ ਤੇਰੀ ਪ੍ਰਭ ਆਗਿਆ,
ਹੁਕਮਨ ਸਿਰ ਹੁਕਮਾ। ਦੁਨੀਆ ਦੇ ਉੱਤੇ ਬੜਿਆਂ ਨੇ ਆਗਿਆ ਕੀਤੀ, ਹੁਕਮ ਚਲਾਇਆ, ਪਰ ਉਹਨਾਂ ਦਾ ਹੁਕਮ ਸਦੀਵੀ ਨਹੀਂ ਚੱਲਿਆ। ਵਾਹਿਗੁਰੂ, ਤੇਰੀ ਆਗਿਆ, ਤੇਰਾ ਹੁਕਮ ਅਟਲ ਹੈ, ਹਰ ਦੇਸ਼ ਹਰ ਭੇਸ ਵਿੱਚ ਹੈ, ਹਰ ਜਗ੍ਹਾ ਲਾਗੂ ਹੈ, ਹਰ ਯੁੱਗ ਵਿੱਚ ਲਾਗੂ ਹੈ। ਤੇਰੇ ਆਦੇਸ਼ ਨੂੰ ਮੋੜਿਆ ਨਹੀਂ ਜਾ ਸਕਦਾ, ਆਗਿਆ ਨੂੰ ਕੱਟਿਆ ਨਹੀਂ ਜਾ ਸਕਦਾ। ਈਵਨ ਦੁਨੀਆ ਵਿੱਚ ਜਿਹੜੇ ਵੱਡੇ ਵੱਡੇ ਦੇਵਤੇ ਨੇ, ਸ਼੍ਰੀ ਵਿਸ਼ਨੂੰ ਜੀ ਮਹਾਰਾਜ, ਸ਼ਿਵਜੀ ਜੀ ਮਹਾਰਾਜ, ਸ਼੍ਰੀ ਬ੍ਰਹਮਾ ਜੀ, ਇਹ ਵੀ ਸਭ ਤੇਰੇ ਹੁਕਮ ਵਿੱਚ ਨੇ। ਬ੍ਰਹਮਾ ਬਿਸ਼ਨ ਮਹੇਸ਼ ਉਪਾਇਨ, ਹੁਕਮ ਕਮਾਵਨ ਕਾਰਾ, ਪੰਡਿਤ ਪੜ੍ਹਦੇ ਜੋਤ ਕੀ ਨਾ ਬੂਝਹਿ ਵਿਚਾਰਾ। ਪੰਡਿਤ ਨਹੀਂ ਸਮਝ ਸਕਿਆ, ਗਿਆਨੀ ਨਹੀਂ ਸਮਝ ਸਕਿਆ ਇਹਨਾਂ ਗੱਲਾਂ ਨੂੰ। ਉਹਨੇ ਸਮਝਿਆ ਵੀ ਇਹ ਦੇਵਤੇ ਹੀ ਹੁਕਮ ਕਰਨ ਵਾਲੇ ਨੇ। ਕਹਿੰਦੇ ਨਹੀਂ, ਇਹ ਆਪ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਉਹਦਾ ਹੁਕਮ ਅਟਲ ਹੈ, ਸਭ ਕੁਛ ਤੇਰਾ ਖੇਲ ਹੈ, ਸੱਚ ਸਿਰਜਣ ਹਾਰਾ, ਸਾਰੀ ਖੇਡ ਤੇਰੀ ਹੀ ਰਚੀ ਹੋਈ ਹੈ। ਇੱਕ ਸ਼ਾਇਰ ਕਹਿੰਦਾ, ਲਾਖ ਢੂੰਡੇ ਗਹੁਰੇ ਮਕਸੂਦ ਮਿਲ ਸਕਤਾ ਨਹੀਂ, ਹੁਕਮਗਰ ਤੇਰਾ ਨਾ ਹੋ ਪੱਤਾ ਵੀ ਹਿਲ ਸਕਦਾ ਨਹੀਂ। ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੈ। ਇੱਥੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਤੋ ਵਾਹਿਗੁਰੂ ਦੇ ਹੁਕਮ ਵਿੱਚ ਹੀ ਦੁਨੀਆ ਚੱਲਦੀ ਹੈ, ਤੇਰਾ ਹੁਕਮ ਹੀ ਅਟਲ ਹੈ, ਸਦੀਵੀ ਹੈ। ਜਿਉਂ ਬੋਲਾਵਹਿ ਤਿਉਂ ਬੋਲੋ ਸੁਆਮੀ, ਕੁਦਰਤ ਕਵਨ ਹਮਾਰੀ। ਹੈ ਪਰਮੇਸ਼ਵਰ, ਦੁਨੀਆ 'ਤੇ ਜੋ ਕੋਈ ਵੀ ਬੋਲ ਰਿਹਾ ਹੈ ਤੇਰੇ ਹੁਕਮ 'ਚ ਹੀ ਬੋਲਦਾ ਹੈ। ਇੱਥੇ ਕੁਦਰਤ ਲਫ਼ਜ਼ ਹੈ, ਅਰਬੀ ਫਾਰਸੀ 'ਚ ਸ਼ਕਤੀ ਨੂੰ ਆਉਂਦੇ ਨੇ, ਅਜ਼ਮਤ ਨੂੰ। ਵੈਸੇ ਆਪਾਂ ਵਨਸਪਤੀ ਨੂੰ ਵੀ ਕੁਦਰਤ ਕਹਿ ਦਿੰਦੇ, ਨੇਚਰ ਨੂੰ ਵੀ ਕਹਿ ਦਿੰਦੇ ਹਾਂ, ਅਸਲ ਵਿੱਚ ਅਰਥ ਹੁੰਦਾ ਸ਼ਕਤੀ। ਸਾਡੀ ਕੀ ਸੱਤਾ, ਸਾਡੇ 'ਚ ਕਿੱਥੇ ਸ਼ਕਤੀ ਹੈ ਤੇਰੀ ਕਿਰਪਾ ਤੋਂ ਬਿਨਾਂ ਇੱਕ ਅਲਫਾਜ਼ ਵੀ ਗਲੇ 'ਚੋਂ ਕੱਢ ਸਕੀਏ। ਬੁਰਾ ਭਲਾ ਤੁਧ ਸਭ ਕੁਛ ਸੂਝਾ ਹੈ, ਤੁਧ ਭਾਵੈ ਤਿਵੈ ਬੁਲਾਵੈ। ਜੋ ਤੈਨੂੰ ਭਾਉਂਦਾ ਉਹੀ ਬੋਲੀਦਾ, ਜਿੰਨਾ ਤੈਨੂੰ ਭਾਉਂਦਾ ਓਨਾ ਹੀ ਬੋਲ ਸਕਦੇ ਹੈ। ਬਾਣੀ 'ਚ ਇੱਕ ਬੜੀ ਸੋਹਣੀ ਉਦਾਹਰਣ ਹੈ। ਹੋਇਆ ਕਿ ਇੱਕ ਘਰ ਵਿੱਚ ਪਿਆ ਸੀ ਦੀਵਾ, ਉਹ ਜਿੰਨਾ ਚਿਰ ਦੀਵੇ ਦੇ ਵਿੱਚ ਤੇਲ ਸੀ ਬੱਤੀ ਬਲਦੀ ਰਹੀ, ਅਤੇ ਘਰ ਵਿੱਚ ਪਈਆਂ ਵਸਤੂਆਂ ਦਿਖਾਈ ਦਿੰਦੀਆਂ ਰਹੀਆਂ। ਤੇਲ ਬਲ ਗਿਆ, ਮੱਚ ਗਿਆ, ਹੌਲੀ ਹੌਲੀ ਬੱਤੀ ਬੁਝ ਗਈ, ਉਹ ਘਰ ਵਿੱਚ ਪਈਆਂ ਵਸਤੂਆਂ ਨਜ਼ਰੀ ਆਉਣੋਂ ਹਟ ਗਈਆਂ। ਮਹਾਰਾਜ ਕਹਿੰਦੇ, ਵੇਖ ਚਾਹੇ ਤੂੰ ਰਾਜਾ ਹੈ ਮਹਿਲ ਵਿੱਚ ਰਹਿੰਦਾ, ਅਤੇ ਚਾਹੇ ਭਿਖਾਰੀ ਹੈ ਕੁੱਲੀ ਵਿੱਚ ਰਹਿੰਦਾ, ਉਨੇ ਦਿਨ ਹੀ ਜ਼ਬਾਨ ਦੀ ਬੱਤੀ ਚੱਲਣੀ ਹੈ ਜਿੰਨੇ ਦਿਨ ਤੇਰੇ ਅੰਦਰ ਸਵਾਸਾਂ ਦਾ ਤੇਲ ਹੈ। ਜਿੱਦਣ ਸਾਹਾਂ ਦਾ ਤੇਲ ਗਿਆ ਮੁੱਕ, ਬੱਤੀ ਜਾਣੀ ਹੈ ਬੁਝ। ਰਾਜਾ ਹੈ ਜਾਂ ਗਰੀਬੜਾ ਹੈ ਕੋਈ ਮਾਇਨੇ ਨਹੀਂ ਰੱਖਦਾ, ਜਦੋਂ ਹਨੇਰਾ ਹੀ ਹੋ ਗਿਆ ਕੀ ਪਤਾ ਹੈ ਲੱਖਪਤੀ ਦਾ ਮਹਿਲ ਹੈ ਕਿ ਕੱਖਪਤੀ ਦੀ ਕੁੱਲੀ ਹੈ। ਮੁੱਠੀ ਭਰ ਫੁੱਲਾਂ ਦੀ ਔਕਾਤ ਰਹਿ ਜਾਂਦੀ ਬੰਦੇ ਦੀ, ਜਬ ਲਗ ਤੇਲ ਦੀਵੈ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਤੋ ਜਿੰਨਾ ਚਿਰ ਤੇਰੀ ਜੋਤ ਹੈ ਬੱਤੀ ਜਗਦੀ ਹੈ, ਜ਼ੁਬਾਨ ਚੱਲਦੀ ਹੈ, ਤੇਲ ਮੁੱਕ ਗਿਆ ਸਾਹਾਂ ਦਾ ਬੱਤੀ ਬੁਝ ਜਾਣੀ ਹੈ। ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੈ ਹੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਹੈ। ਮਹਾਰਾਜ ਕਹਿੰਦੇ, ਜਿੰਨਾ ਚਿਰ ਤੇਰੀ ਜੋਤ ਹੈ ਇਹ ਦੀਵਾ ਬਲਦਾ, ਜੋਤ ਬੁਝ ਗਈ ਕੋਈ ਹੁਣ ਮਹਾਰਾਜ ਕਹਿੰਦੇ ਹਰਿਆ ਭਰਿਆ ਰਹਿ ਕੇ ਵਿਖਾਵੇ। ਬਿਨਾਂ ਉਹਦੀ ਜੋਤ ਤੋਂ ਕੋਈ ਇੱਕ ਅਲਫਾਜ਼ ਵੀ ਗਲੂਏ 'ਚੋਂ ਬਾਹਰ ਕੱਢ ਕੇ ਵਿਖਾਵੇ ਫਿਰ ਮੰਨੀਏ। ਉਹਨੇ ਦਿਨ ਹੀ ਭਾਈ ਜੀ ਪ੍ਰਫੁੱਲਤ ਰਹੋਗੇ, ਹਰੇ ਭਰੇ ਰਹੋਗੇ, ਜਿੰਨਾ ਚਿਰ ਵਾਹਿਗੁਰੂ ਦੀ ਜੋਤ ਹੈ।
ਤੋਂ ਗੁਰਦੇਵ ਕਹਿੰਦੇ ਓਨੇ ਹੀ ਬੋਲ ਬੋਲਾਂਗੇ ਜਿੰਨੇ ਤੂੰ ਬੁਲਾਉਣੇ ਨੇ, ਓਨਾ ਚਿਰ ਹੀ ਬੋਲਾਂਗੇ ਜਿੰਨਾ ਚਿਰ ਤੇਰੇ ਸਵਾਸ ਬਖਸ਼ੇ ਹੋਏ ਨੇ। ਸਾਡੀ ਕੋਈ ਕੁਦਰਤ ਨਹੀਂ, ਸਾਡੀ ਕੋਈ ਸ਼ਕਤੀ ਕੰਮ ਨਹੀਂ ਆਉਂਦੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਉੱਤਮ ਲੋਕਾਂ ਦੀ ਸੰਗਤ, ਨੇਕ ਸੋਹਬਤ, ਗੁਰੂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ। ਕਹਿੰਦੇ ਉੱਥੇ ਬੈਠੋ ਔਰ ਵਾਹਿਗੁਰੂ ਦਾ ਜਸ ਗਾਓ, ਵਡਿਆਈ ਕਰੋ, ਕੀਰਤੀ ਕਰੋ, ਸੋਭਾ ਕਰੋ। ਪੁੱਛੋ ਮਹਾਰਾਜ ਨੂੰ ਕਿਉਂ ਕਰੀਏ? ਕਹਿੰਦੇ ਜਿਵੇਂ ਤੁਹਾਨੂੰ ਆਪਣੀ ਵਡਿਆਈ ਪਿਆਰੀ ਹੈ ਨਾ, ਰੱਬ ਨੂੰ ਆਪਦਾ ਜਸ ਬੜਾ ਪਿਆਰਾ ਲੱਗਦਾ ਹੈ, ਅਤੇ ਜਿਵੇਂ ਤੁਹਾਡੀ ਕੋਈ ਚਾਪਲੂਸੀ ਕਰੇ, ਵਡਿਆਈ ਕਰੇ, ਤੁਸੀਂ ਜੋ ਮੰਗੋ ਦੇ ਦਿੰਦੇ ਹੋ। ਰੱਬ ਦੇ ਗੀਤ ਗਾਓਗੇ ਤਾਂ ਜੋ ਮੰਗੋ ਮਿਲੇਗਾ। ਬੰਦੇ ਨੂੰ ਕਦੇ ਗਾਲਾਂ ਕੱਢ ਕੇ ਕੁਝ ਮਿਲਿਆ ਤੁਹਾਨੂੰ? ਜਾਂ ਆਨੇ ਕੱਢ ਕੇ ਕਿਸੇ ਹੱਲ ਵੇਖੋ, ਬੰਦੇ ਨੂੰ ਕਵਾਓ ਹੀ ਨਾ, ਜੋ ਮੰਗੋਗੇ ਮਿਲੇਗਾ? ਕਦੇ ਨਹੀਂ ਮਿਲਦਾ। ਹੱਥ ਜੋੜੋਗੇ, ਵਡਿਆਈ ਕਰੋਗੇ, ਜੋ ਮੰਗੋਗੇ ਬੰਦਾ ਦੇ ਦਿੰਦਾ, ਜਿੰਨੇ ਜੋਗਾ ਇਹ ਦੇਵੇਗਾ। ਪਰਮੇਸ਼ਰ ਦੀ ਮਹਿਮਾ ਕਰਕੇ ਹੀ ਝੋਲੀ ਭਰਦੀ ਹੈ, ਨੱਕ ਮੂੰਹ ਵਟਿਆ ਪਿੱਠ ਵਿਖਾਇਆ ਝੋਲੀ ਨਹੀਂ ਭਰਦੀ। ਨਾਨਕ ਕਾਮਣ ਨਾਹਾਂ ਪਿਆਰੀ, ਰਾਮ ਨਾਮ ਗੱਲ ਹਾਰੋ। ਵਾਹਿਗੁਰੂ ਨੂੰ ਉਹੀ ਜਗਿਆਸੂ ਰੂਪ ਇਸਤਰੀ ਕਾਮਣ ਪਿਆਰੀ ਲੱਗਦੀ ਹੈ ਜਿਹਦੇ ਸਾਹਾਂ ਦੇ ਧਾਗੇ ਵਿੱਚ ਵਾਹਿਗੁਰੂ ਦੇ ਨਾਮ ਦੇ ਮਣਕੇ ਹੋਣ, ਵਡਿਆਈ ਦਾ ਸ਼ਿੰਗਾਰ ਹੋਵੇ, ਹਾਰ ਹੋਵੇ, ਉਹੀ ਕਾਮਣ ਉਹਨੂੰ ਪਿਆਰੀ ਲੱਗਦੀ ਹੈ। ਉਹਦਾ ਹੀ ਉਹ ਸੰਗ ਕਰਦਾ ਹੈ, ਉਹਨੂੰ ਹੀ ਮੁਕਤੀ ਦਿੰਦਾ ਹੈ, ਨਿਜ਼ਾਤ ਬਖਸ਼ਦਾ ਹੈ। ਤੋ ਐਸੀ ਮਹਿਮਾ ਅਕਾਲ ਪੁਰਖ ਦੀ ਹੈ, ਉਹਦੇ ਵਰਗਾ ਕੋਈ ਗਿਆਨੀ ਨਹੀਂ, ਧਿਆਨੀ ਨਹੀਂ, ਖਜ਼ਾਨਚੀ ਨਹੀਂ, ਖਜ਼ਾਨਿਆਂ ਦਾ ਮਾਲਕ ਨਹੀਂ, ਦਾਤਾ ਨਹੀਂ। ਉਸ ਪਰਮੇਸ਼ਵਰ ਵਰਗੀ ਕਿਸੇ ਦੀ ਵੀ ਬੁਲੰਦ ਹਸਤੀ ਨਹੀਂ, ਸਭ ਉਹਦੇ ਹੁਕਮ ਵਿੱਚ ਨੇ। ਉਹਨੇ ਦਿਨ ਹੀ ਹਰੇ ਭਰੇ ਹੋ ਜਿੰਨੇ ਦਿਨ ਉਹਦੀ ਨਦਰੇ ਨਿਆਮਤ ਹੈ। ਉਹਨੇ ਹੀ ਸਭ ਕੁਝ ਬਖਸ਼ਿਆ। ਉਹਦੇ ਗੀਤ ਗਾਇਆ ਕਰੋ, ਸ਼ੁਕਰ ਮਨਾਇਆ ਕਰੋ, ਝੋਲੀਆਂ ਭਰੀਆਂ ਰਹਿਣ। ਦਾਸ ਇੱਥੇ ਗੁਰਬਾਣੀ ਦੀ ਵਿਆਖਿਆ ਨੂੰ ਸੰਕੋਚਦਾ। ਜ਼ਿਕਰ ਕਰਾਂਗਾ ਮਹਾਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਵਰਸਾਏ ਬਹਾਦਰ ਬਾਬਾ ਬਿਧੀ ਚੰਦ ਜੀ ਦਾ, ਜਿਨ੍ਹਾਂ ਦੀ ਕੱਲ੍ਹ ਬਰਸੀ ਸੀ 28 ਭਾਦੋ ਨੂੰ, ਜਿਨ੍ਹਾਂ ਸੱਚਖੰਡ ਗਮਨ ਕੀਤਾ। ਬਾਬਾ ਬਿਧੀ ਚੰਦ ਜੀ ਦਾ ਆਗਾਜ਼ ਕੋ 1569 ਈਸਵੀ ਦੇ ਇਰਦ ਗਿਰਦ ਪਿੰਡ ਸ਼ੀਨਾ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੋਇਆ। ਭਾਗਾਂ ਵਾਲੇ ਪਿਤਾ ਭਾਈ ਵਸਣ ਜੀ, ਭਾਗਾਂ ਵਾਲੀ ਮਾਈ ਬੀਬੀ ਸੰਭਲੀ ਜੀ, ਜੋ ਨਗਰ ਸਰਹਾਲੀ ਦੇ ਰਹਿਣ ਵਾਲੇ ਨੇ। ਬਾਬਾ ਬਿਧੀ ਚੰਦ ਜੀ ਦੇ ਦਾਦਾ ਦਾ ਨਾਮ ਬਾਬਾ ਭਿੱਖੀ ਜੀ ਸੀ। ਹੁਣ ਜਿਵੇਂ ਬੱਚਿਆਂ ਦੀ ਆਦਤ ਹੁੰਦੀ ਹੈ ਨਾ, ਨਾਨਕੇ ਬੜਾ ਰਹਿੰਦੇ ਨੇ, ਅਤੇ ਬਾਬਾ ਬਿਧੀ ਚੰਦ ਜੀ ਸਰਹਾਲੀ ਰਹਿਣ ਲੱਗ ਪਏ। ਅਤੇ ਉਹ ਸਰਹਾਲੀ ਚੋਰਾਂ ਦੀ ਵੱਜਦੀ ਸੀ, ਲੋਕ ਚੋਰੀ ਬਹੁਤ ਕਰਦੇ ਸਨ। ਉੱਥੇ ਭੈੜਿਆਂ ਦੀ ਸੰਗਤ ਮਿਲ ਗਈ, ਚੋਰੀ ਕਰਨ ਦੀ ਆਦਤ ਪੈ ਗਈ। ਪਰ ਸੁਭਾਅ ਸੀ ਵੀ ਚੋਰੀ ਕਰਨੀ ਉੱਥੇ ਜਿੱਥੇ ਕੋਈ ਮੁਰਦਾਰ ਖਾਂਦਾ, ਕਿਸੇ ਦਾ ਹੱਕ ਖਾਂਦਾ, ਚੁਰਾ ਕੇ ਗਰੀਬਾਂ ਵਿੱਚ ਵੰਡ ਦੇਣਾ। ਇੱਕ ਦਿਨ ਡੰਗਰ ਚੁਰਾ ਲਏ ਰਾਹਕ ਦੇ, ਉਹ ਡੰਗਰਾਂ ਦੀ ਪੈੜ ਦੱਬਦੇ ਦੱਬਦੇ ਰਾਹਕ ਪਿੱਛੇ ਤੁਰੇ ਆਉਣ। ਬਾਬਾ ਬਿਧੀ ਚੰਦ ਜੀ ਜਿੱਥੇ ਅੱਜ ਕੱਲ੍ਹ ਚੋਲਾ ਨਗਰ ਹੈ, ਇੱਥੇ ਇੱਕ ਛਪੜੀ ਹੈ, ਇੱਥੇ ਮਹਾਂਪੁਰਸ਼ ਬਹਿੰਦੇ ਸਨ। ਭਾਈ ਅਦਲੀ ਜੀ ਉਹਨਾਂ ਦੇ ਕੋਲ ਆਏ, ਛਪੜੀ ਵਿੱਚ ਮੱਝਾਂ ਵਾੜ ਦਿੱਤੀਆਂ, ਅਤੇ ਭਾਈ ਅਦਲੀ ਅੱਗੇ ਹੱਥ ਜੋੜੇ ਬੇਨਤੀ ਕੀਤੀ, ਮਹਾਰਾਜ ਮੈਂ ਡੰਗਰ ਚੁਰਾਏ ਨੇ, ਰਾਹਕ ਪਿੱਛੇ ਆ ਰਹੇ ਨੇ, ਜੇ ਮੇਰੀ ਤੁਸੀਂ ਹਿਫਾਜ਼ਤ ਕਰੋ ਤਾਂ ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਾਂਗਾ, ਅਤੇ ਚੋਰੀ ਮੈਂ ਆਪਣੇ ਲੱਭ ਵਿੱਚ ਨਹੀਂ ਕਰਦਾ, ਭਲੇ ਲਈ ਕਰਦਾ ਹੈ।
ਪੰਥ ਪ੍ਰਕਾਸ਼ ਵਿੱਚ ਲਿਖਿਆ ਵੀ ਇਹ ਸਾਖੀ ਆਪਣੀ ਮਾਤਾ ਗੰਗਾ ਜੀ ਨੂੰ ਸੁਣਾ ਰਹੇ ਸਨ, ਬਾਬਾ ਬਿਧੀ ਚੰਦ, ਵੀ ਮੈਂ ਕਿਵੇਂ ਗੁਰੂ ਘਰ ਆਇਆ। ਕਹਿਓ ਮਾਤ ਮੈਂ ਇੱਕ ਦਿਨ ਬਹੁ ਭੈਂਸ ਚੁਰਾਈ, ਖਬਰ ਪਾਏ ਵਾਹਰ ਚੜ੍ਹੀ ਸੋ ਪਹੁੰਚਿਓ ਆਈ। ਚੋਲੇ ਗਾਮ ਨਜ਼ੀਕ ਮੈਂ ਸੋ ਛੱਪੜ ਬਾਰੀ, ਅਦਲੀ ਨਾਮ ਇੱਕ ਸਿੱਖ ਥਾ ਤਹਿ ਗੁਰਕਾ ਭਾਰੀ। ਹੁਣ ਜਦੋਂ ਭਾਈ ਅਦਲੀ ਜੀ ਨੂੰ ਬੇਨਤੀ ਕੀਤੀ, ਮੈਂ ਤਿਸ ਕੇ ਢਿੱਗ ਜਾਏ ਕਹਿ ਸਭ ਭੇਦ ਬਕਾਇਓ, ਕਹਿ ਤਾਹੇ ਕਿ ਮੈਂ ਪੁਨਾ ਗੁਰ ਅਰਜਨ ਧਿਆਇਓ। ਕਹਿੰਦੇ ਉਹਨੇ ਮੈਨੂੰ ਨਾ ਮਾਲਾ ਦਿੱਤੀ ਔਰ ਆਖਿਆ ਇੱਥੇ ਚੌਂਕੜਾ ਲਾ ਕੇ ਬਹਿ ਜਾ, ਅਤੇ ਗੁਰੂ ਅਰਜਨ ਸਾਹਿਬ ਮੇਰੇ ਮੁਰਸ਼ਦ ਨੇ, ਉਹਨਾਂ ਦੇ ਨਾਮ ਦਾ ਜਾਪ ਕਰ। ਆਪਾਂ ਵੀ ਕਰਦੇ ਹਾਂ ਨਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਗੁਰੂ ਪਰਮੇਸ਼ਰ ਦਾ ਸਰੂਪ ਹੈ। ਕਹਿੰਦੇ ਮੈਂ ਨਾਮ ਜਪਣ ਲੱਗ ਪਿਆ, ਉਹਨੇ ਚੁਰ ਨੂੰ ਉਹ ਰਾਹਕ ਆ ਗਏ। ਉਹਨਾਂ ਡੰਗਰ ਵੇਖੇ ਨਹਾਉਂਦੇ ਛਪੜੀ ਵਿੱਚ, ਡੰਗਰ ਵੇਖਣ ਤੋਂ ਬਾਅਦ ਉਹ ਕੁੱਲੀ 'ਚ ਵੜ ਗਏ ਭਾਈ ਅਦਲੀ ਕੋਲ, ਅਤੇ ਭਾਈ ਅਦਲੀ ਨੂੰ ਆਖਣ ਲੱਗੇ ਮਹਾਂਪੁਰਸ਼ੋ ਸਾਡੇ ਡੰਗਰ ਚੋਰੀ ਹੋ ਗਏ ਨੇ, ਤੁਸੀਂ ਚੋਰ ਤਾਂ ਨਹੀਂ ਵੇਖਿਆ? ਅਤੇ ਭਾਈ ਅਦਲੀ ਹੁਣ ਮਹਾਂਪੁਰਸ਼ ਹੈ, ਝੂਠ ਤਾਂ ਮਾਰੇਗਾ ਨਹੀਂ। ਉਹ ਆਖਣ ਲੱਗੇ ਵੀ ਆਹ ਬੈਠਾ ਮਾਲਾ ਫੜ ਕੇ ਪਹਿਚਾਣ ਲਓ, ਜੇ ਤੁਹਾਡਾ ਚੋਰ ਹੈ ਤਾਂ ਲੈ ਜਾਓ। ਉਹਨਾਂ ਕੰਨਾਂ ਨੂੰ ਹੱਥ ਲਾਇਆ, ਕਹਿੰਦੇ ਤੋਬਾ ਮਹਾਂਪੁਰਸ਼ੋ, ਇਹ ਤਾਂ ਕੋਈ ਸਾਧ ਜਾਪਦਾ ਹੈ, ਚੋਰ ਥੋੜ੍ਹੀ ਹੈ। ਭਾਈ ਅਦਲੀ ਕਹਿੰਦੇ ਜੇ ਚੋਰ ਨਹੀਂ ਹੈ ਤਾਂ ਉਹ ਛਬੜੀ ਵਿੱਚ ਜਿਹੜੇ ਡੰਗਰ ਨਹਾਉਂਦੇ ਨੇ ਤੁਹਾਡੇ ਹੋਣਗੇ, ਉਹ ਲੈ ਜਾਓ। ਕਹਿੰਦੇ ਮਹਾਰਾਜ ਵੇਖ ਆਏ ਹੈ, ਉਹ ਡੰਗਰ ਸਾਡੇ ਨਹੀਂ, ਸਾਡਿਆਂ ਡੰਗਰਾਂ ਦਾ ਰੰਗ ਕਾਲਾ ਸੀ ਅਤੇ ਸਾਰੇ ਹੀ ਭੂਰੇ ਨੇ। ਇਤਿਹਾਸ ਵਿੱਚ ਲਿਖਿਆ ਹੈ ਕਾਰੀ ਅਤੇ ਭੂਰੀ ਭਈ ਸੋ ਭੈਂਸਾ ਸਾਰੀ, ਨਹਿ ਪਛਾਣ ਮਾਲਕ ਸਕੈ ਤਜ ਗਏ ਅਗਾਰੀ। ਉਹ ਪਹਿਚਾਣ ਹੀ ਨਹੀਂ ਉਹਨਾਂ ਨੂੰ ਭਾਈ ਅਦਲੀ ਕਹਿੰਦਾ, ਕਾਲੀਆਂ ਨੇ ਜਾਂ ਭੂਰੀਆਂ ਨੇ, ਲੈ ਜਾਓ ਤੁਸੀਂ ਕੋਈ ਗੱਲ ਨਹੀਂ। ਰਾਹਕ ਕਹਿੰਦੇ ਜੀ ਸਾਡੇ ਡੰਗਰ ਨਹੀਂ ਹੈ। ਹੁਣ ਤੁਸੀਂ ਆਖੋਗੇ ਇਹ ਕਿਵੇਂ ਕਰਾਮਾਤ ਹੋ ਗਈ, ਇਹ ਕਰਾਮਾਤ ਹੋਈ ਹੈ ਗੁਰੂ ਅਰਜਨ ਸਾਹਿਬ ਦੇ ਨਾਮ ਨਾਲ। ਆਮ ਬੰਦੇ ਦੀ ਹਸਤੀ ਨਹੀਂ ਹੈ ਕਰਾਮਾਤ ਏਡੀ ਵਾਪਰ ਜਾਵੇ, ਪਰ ਤੁਸੀਂ ਫਿਰ ਮੰਨਣਾ ਇਤਿਹਾਸ ਨੂੰ। ਜੇ ਗੁਰੂ ਗ੍ਰੰਥ ਸਾਹਿਬ 'ਚੋਂ ਮੈਂ ਪੰਕਤੀ ਲਵਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਇੱਦਾਂ ਹੋ ਸਕਦਾ? ਮਹਾਰਾਜ ਫਿਰ ਡੰਕੇ 'ਤੇ ਚੋਟ ਕਰਕੇ ਜਵਾਬ ਦਿੰਦੇ ਨੇ, ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ, ਗੋਡ ਇਜ਼ ਓਮਨੀਪੋਟੈਂਟ, ਗੁਰੂ ਇਜ਼ ਡਿਵਾਈਨ, ਹੀ ਗੋਟ ਆਲ ਦਾ ਮਿਰਾਕੂਲਸ ਪਾਵਰਸ, ਵਾਟ ਐਵਰ ਹੀ ਡਿਜ਼ਾਇਰਸ ਕਮਸ ਟੂ ਪਾਸ, ਜੋ ਗੁਰੂ ਪਰਮੇਸ਼ਰ ਚਾਹੁੰਦੇ ਨੇ ਉਹੀ ਹੁੰਦਾ ਹੈ। ਕੋਈ ਬਾਣੀ 'ਚੋਂ ਖੰਡਨ ਕਰੇ ਖਾਂ, ਨਹੀਂ ਇੱਦਾਂ ਹੋ ਸਕਦਾ ਵੀ ਗੁਰੂ 'ਚ ਤਾਕਤ ਨਹੀਂ ਹੈ, ਤੁਹਾਨੂੰ ਕਿਧਰੇ ਨਹੀਂ ਮਿਲੇਗਾ। ਬਾਬਾ ਬਿਧੀ ਚੰਦ ਬੜੇ ਖੁਸ਼ ਹੋਏ ਵੀ ਜਾਨ ਬਚ ਗਈ, ਰਾਹਕ ਚਲੇ ਗਏ। ਅਤੇ ਭਾਈ ਅਦਲੀ ਨੂੰ ਕਹਿੰਦੇ ਬਾਬਾ ਮਾਲਾ ਹੀ ਦੇ ਛੱਡ, ਇਹਦੇ 'ਚ ਤਾਂ ਕਰਾਮਾਤ ਹੀ ਬੜੀ ਹੈ, ਨਾਲੇ ਚੋਰੀ ਕਰੋ ਅਤੇ ਨਾਲੇ ਫੜੇ ਨਾ ਜਾਓ। ਬਾਹੋਂ ਫੜ ਲਿਆ ਬਾਬਾ ਬਿਧੀ ਚੰਦ ਨੂੰ ਭਾਈ ਅਦਲੀ ਨੇ, ਕਹਿੰਦੇ ਤੁਸੀਂ ਵਾਅਦਾ ਕੀਤਾ ਸੀ ਜੀਵਨ ਕਾਲ ਸੇਵਾ 'ਚ ਰਹੋਗੇ। ਬਾਬਾ ਬਿਧੀ ਚੰਦ ਕਹਿੰਦੇ ਮੈਂ ਵਾਅਦੇ ਤੋਂ ਨਹੀਂ ਦੌੜਦਾ, ਮੈਂ ਹਾਜ਼ਰ ਹਾਂ। ਕਹਿੰਦੇ ਚਲੋ ਫਿਰ ਉੱਥੇ ਲੈ ਚੱਲਾਂ ਜਿੱਥੋਂ ਇਹ ਅਜ਼ਮਤਾਂ ਇਹ ਤਾਕਤਾਂ ਮੈਨੂੰ ਮਿਲੀਆਂ ਨੇ, ਗੁਰੂ ਸਮੁੰਦ ਨਦੀ ਸਭ ਸਿੱਖੀ, ਕਰਾਮਾਤਾਂ ਦਾ ਸਾਗਰ ਗੁਰੂ ਅਰਜਨ ਹੈ, ਮੇਰੇ ਵਰਗੇ ਸਿੱਖ ਤੇ ਮਾਮੂਲੀ ਨਦੀਆਂ ਨੇ। ਮਾਤਾ ਗੰਗਾ ਜੀ ਇਸ ਤਰ੍ਹਾਂ ਮੈਨੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਭਾਈ ਅਦਲੀ ਲੈ ਕੇ ਆਏ, ਇਹ ਸਾਧੂ ਦਾ ਹੀ ਕਰਮ ਹੈ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ। ਜਿਹੜਾ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਬਣਦਾ ਉਹੀ ਗੁਰੂ ਨੂੰ ਮਿਲਦਾ, ਉਹਨੂੰ ਹੀ ਮੁਕਤੀ ਮਿਲਦੀ ਹੈ। ਫਿਰ ਬਾਬਾ ਬਿਧੀ ਚੰਦ ਜੀ ਨੇ ਬੇਅੰਤ ਸੇਵਾਵਾਂ ਗੁਰੂ ਘਰ ਦੀਆਂ ਕੀਤੀਆਂ, ਗੁਰ ਸਰਣਾਈ ਭੱਜ ਪਏ, ਬਖਸੇ ਬਖਸਣਹਾਰ,
ਗੁਰਾਂ ਦੇ ਕੋਲ ਖਿਮਾ ਜਾਚਨਾ ਕੀਤੀ ਆਪਣੇ ਪਿਛਲੇ ਕਰਮਾਂ ਬਾਬਤ। ਗੁਰਾਂ ਨੇ ਬਖਸ਼ ਦਿੱਤਾ। ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ। ਵੱਡੇ ਭਾਗ ਸਨ ਗੁਰੂ ਅਰਜਨ ਸਾਹਿਬ ਨੇ ਸੇਵਾ 'ਚ ਕਬੂਲ ਲਿਆ, ਸੇਵਾ ਬਖਸ਼ ਦਿੱਤੀ। ਜੇ ਉਹਨਾਂ ਦੀਆਂ ਸੇਵਾਵਾਂ ਵੱਲ ਧਿਆਨ ਦਈਏ, ਮੈਂ ਤੁਹਾਡੇ ਨਾਲ ਕੁਝ ਸਾਂਝੀਆਂ ਕਰ ਦੇਵਾਂ। ਜਦੋਂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸ਼ਹਾਦਤ ਦੀ ਅਵਧੀ ਪ੍ਰਾਪਤ ਕਰਨ ਲਈ ਲਾਹੌਰ ਸਨ, ਜਿਹੜੇ ਪੰਜ ਸਿੱਖ ਗੁਰਾਂ ਦੇ ਨਾਲ ਗਏ ਉਹਨਾਂ 'ਚੋਂ ਮੁਖੀਆ ਸਿੱਖ ਬਾਬਾ ਬਿਧੀ ਚੰਦ ਸੀ। ਜਦੋਂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਹੋਈ ਤਾਂ ਸਿੱਖਾਂ ਵਿੱਚ ਮਾਯੂਸੀ ਛਾ ਗਈ, ਸਿੱਖ ਮੁਰਝਾ ਗਏ। ਉਦੋਂ ਬਾਬਾ ਬੁੱਢਾ ਸਾਹਿਬ, ਬਾਬਾ ਬਿਧੀ ਚੰਦ ਅਤੇ ਭਾਈ ਗੁਰਦਾਸ ਜੀ ਨੇ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਕੇ ਸਿੱਖਾਂ ਵਿੱਚ ਉਤਸ਼ਾਹ ਭਰ ਕੇ ਢਹਿੰਦੀ ਕਲਾ ਨੂੰ ਚੜ੍ਹਦੀ ਕਲਾ 'ਚ ਤਬਦੀਲ ਕੀਤਾ। ਇਹਦੇ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੋਕਾਂ ਤੱਕ ਪਹੁੰਚਾਉਣ ਲਈ ਬਾਬਾ ਬਿਧੀ ਚੰਦ ਜੀ ਨੇ ਆਪਣੀ ਨਿਗਰਾਨੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਉਤਾਰੇ ਕਰਵਾ ਕੇ ਸੰਗਤਾਂ ਵਿੱਚ ਵੰਡੇ। ਬਾਬਾ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਹਰਜਸ ਗਾਇਆ। ਅਗੰਮੀ ਸ਼ਖਸੀਅਤ ਬਾਬਤ ਸੰਗਤਾਂ ਨੂੰ ਪ੍ਰੇਰ ਕੇ ਸੰਗਤਾਂ ਵਿੱਚ ਜੋਸ਼ ਭਰਿਆ। ਬਾਬਾ ਬੁੱਢਾ ਜੀ ਨੇ ਆਪਣੀ ਵਿਦਵਤਾ ਦੇ ਨਾਲ ਸੰਗਤਾਂ ਦੇ ਦਿਲਾਂ 'ਤੇ ਪ੍ਰਭਾਵ ਪਾਇਆ। ਬਾਬਾ ਬਿਧੀ ਚੰਦ ਜੀ ਨੇ ਸਿੱਖ ਜਗਤ ਵਿੱਚ ਜੋਸ਼ ਭਰਨ ਦੇ ਲਈ ਢਾਡੀ ਨਥਮਲ ਜੀ ਅਬਦੁੱਲਾ ਜੀ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਔਰ ਸੂਰਮਿਆਂ ਦੀਆਂ ਗਾਥਾਵਾਂ ਉਹਨਾਂ ਢਾਡੀਆਂ ਕੋਲੋਂ ਗਵਾ ਕੇ ਸਿੱਖਾਂ ਦੀਆਂ ਨਾੜਾਂ ਵਿੱਚ ਜੰਮਿਆ ਲਹੂ ਪਿਘਲਾ ਦਿੱਤਾ। ਬਾਬਾ ਬੁੱਢਾ, ਭਾਈ ਗੁਰਦਾਸ, ਬਾਬਾ ਬਿਧੀ ਚੰਦ ਦਾ ਹੀ ਉਪਰਾਲਾ ਸੀ। ਪੰਜਾਬ ਵਿੱਚੋਂ ਪਿੰਡਾਂ ਦੇ ਪਿੰਡ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਸ ਗਵਾਲੀਅਰ ਦੇ ਕਿਲੇ 'ਚ ਕੈਦ ਨੇ ਉਹਦੇ ਇਰਦ ਗਿਰਦ ਪਰਿਕਰਮਾ ਕਰਦੇ ਨੇ, ਮੱਥਾ ਟੇਕ ਕੇ ਵਾਪਸ ਮੁੜ ਆਉਂਦੇ ਨੇ। ਸੰਗਤਾਂ ਦੀ ਬਿਹਬਲਤਾ ਦਾ ਅਸਰ ਜਹਾਂਗੀਰ ਦੀ ਬੇਗਮ 'ਤੇ ਹੁੰਦਾ, ਵਜ਼ੀਰ ਖਾਂ 'ਤੇ ਹੁੰਦਾ। ਬੇਗਮ ਅਤੇ ਵਜ਼ੀਰ ਖਾਂ ਨੇ ਜਹਾਂਗੀਰ ਨੂੰ ਸਮਝਾਇਆ ਵੀ ਗੁਰੂ ਹਰਗੋਬਿੰਦ ਸਾਹਿਬ ਪੀਰਾਨ ਪੀਰ ਨੇ, ਗਵਾਲੀਅਰ 'ਚੋਂ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਮੋਹਸਨ ਫਾਨੀ ਇਹ ਗਵਾਹੀ ਭਰਦਾ, ਕਹਿੰਦਾ ਇਹ ਕਾਫੀ ਅਸਰ ਹੋਇਆ ਇਹਨਾਂ ਬਚਨਾਂ ਦਾ। ਇੱਕ ਕਾਰਨ ਇਹ ਵੀ ਸਮਝਿਆ ਜਾਂਦਾ ਗੁਰਾਂ ਦੀ ਰਿਹਾਈ ਦਾ, ਪਰ ਮੁੱਖ ਕਾਰਨ ਸੀ ਜਦੋਂ ਭਾਈ ਪਿਰਾਣੇ ਨੇ, ਭਾਈ ਜੇਠੇ ਨੇ ਸ਼ੇਰਾਂ ਦਾ ਰੂਪ ਧਾਰ ਕੇ ਜਹਾਂਗੀਰ ਦੀ ਛਾਤੀ 'ਤੇ ਪੰਜੇ ਰੱਖ ਕੇ ਡਰਾਉਣਾ ਕੀਤਾ ਸੀ। ਤੁਸੀਂ ਆਖੋਗੇ ਸਿੱਖ ਸ਼ੇਰ ਕਿਵੇਂ ਬਣ ਗਏ, ਮੈਂ ਨਹੀਂ ਆਂਦਾ, ਗੁਰੂ ਗ੍ਰੰਥ ਸਾਹਿਬ ਆਂਦੇ ਨੇ ਸਿੱਖ ਕੋਲ ਸਿੱਧੀ ਹੁੰਦੀ ਹੈ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗੁਰਮੁਖ ਭਵਜਲ ਤਰੀਐ ਸੱਚ ਸੁਧੀ, ਗੁਰਮੁਖ ਓਬਟੇਨਸ ਦਾ ਮਰੈਕੂਲਸ ਪਾਵਰਸ, ਕਰਾਮਾਤ ਹੁੰਦੀ ਹੈ ਸਿੱਖਾਂ ਕੋ, ਪੂਰਨ ਸਿੱਖਾਂ ਕੋ। ਇਹ ਸਾਡੇ ਕੋਲ ਨਹੀਂ ਹੈ ਤਾਂ ਮਤਲਬ ਇਹ ਨਹੀਂ ਸਾਰੇ ਭਾਂਡੇ ਖਾਲੀ ਨੇ, ਉਹ ਜੋ ਚਾਹੇ ਕਰ ਸਕਦੇ ਨੇ। ਖੈਰ, ਉਹਦੇ ਬਾਅਦ ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਕਿਲੇ 'ਚੋਂ ਰਿਹਾਅ ਹੋਏ, ਮੁੱਖ ਅੰਗ ਰੱਖਿਅਕ ਬੋਡੀਗਾਰਡ ਗੁਰੂ ਹਰਗੋਬਿੰਦ ਸਾਹਿਬ ਦਾ ਬਾਬਾ ਬਿਧੀ ਚੰਦ ਬਣਿਆ। ਇੱਥੇ ਹੀ ਬਸ ਨਹੀਂ, ਜਦੋਂ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੇ ਕਤਲ ਬਾਬਤ ਖਿਮਾ ਜਾਚਨਾ ਕਰਦੇ ਹੋਏ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਚੰਦੂ ਨੂੰ ਬਾਬਾ ਬਿਧੀ ਚੰਦ ਭਾਈ ਜੇਠੇ ਦੇ ਹਵਾਲੇ ਕੀਤਾ ਵੀ ਇਹਨੂੰ ਸਜ਼ਾ ਤੁਸੀਂ ਦੇਣੀ ਹੈ। ਬਾਬਾ ਬਿਧੀ ਚੰਦ ਹੁਣਾ ਫਿਰ ਚੰਦੂ ਦੇਈ ਨੱਕ ਵਿੱਚ ਨਕੇਲ ਪਾ ਕੇ ਗਲੀਆਂ ਵਿੱਚ ਧੋਇਆ, ਚੰਦੂ ਨੂੰ ਮੌਤ ਦੀ ਸਜ਼ਾ ਦਿੱਤੀ। ਇਹਦੇ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਲਈ ਕਾਬਲ ਦੀਆਂ ਸੰਗਤਾਂ ਨੇ ਸਵਾ ਸਵਾ ਲੱਖ ਦੇ ਦੋ ਘੋੜੇ ਦਿਲਬਾਗ ਅਤੇ ਗੁਲਬਾਗ ਅਰਬੀ ਘੋੜੇ ਦਸਵੰਧ 'ਚੋਂ ਖਰੀਦੇ, ਸ਼ਾਹਜਹਾਨ ਬਾਦਸ਼ਾਹ ਦੇ ਕਰਿੰਦਿਆਂ ਨੇ ਲਾਹੌਰ ਵਿੱਚ ਖੋਹ ਲਏ, ਗੁਰੂ ਹਰਗੋਬਿੰਦ ਸਾਹਿਬ ਨੇ ਐਲਾਨ ਕੀਤਾ ਸਿੱਖ ਜਗਤ ਦਾ ਹੱਕ ਮਾਰਿਆ ਹੈ ਸ਼ਾਹਜਹਾਨ ਨੇ, ਪਰ ਅਸੀਂ ਨਹੀਂ ਚਾਹੁੰਦੇ ਘੋੜਿਆਂ ਬਦਲੇ ਲਹੂ ਡੋਲਿਆ ਜਾਵੇ। ਬਾਬਾ ਬਿਧੀ ਚੰਦ ਜੀ, ਹਨੂੰਮਾਨ ਜੀ ਮਾਤਾ ਸੀਤਾ ਦੀ ਖਬਰ ਲਿਆਏ ਸਨ ਲੰਕਾ 'ਚੋਂ ਔਰ ਸ਼੍ਰੀ ਰਾਮ ਚੰਦਰ ਜੀ ਨੇ ਬਖਸ਼ਿਸ਼ਾਂ ਦੀਆਂ ਝੜੀਆਂ ਲਾਈਆਂ। ਤੁਹਾਨੂੰ ਜ਼ਿੰਮੇਵਾਰੀ ਹੋਰ ਵੱਡੀ ਦੇ ਰਿਹਾ ਹਾਂ, ਤੁਸੀਂ ਮੇਰੇ ਪਿਆਰੇ ਸਿੱਖ ਹੋ,
ਭਾਰਤ ਦਾ ਬਾਦਸ਼ਾਹ ਸ਼ਾਹਜਹਾਨ ਹੈ, ਹਜ਼ਾਰਾਂ ਦੀ ਗਿਣਤੀ 'ਚ ਪਹਿਰਾ ਰਹਿੰਦਾ ਹੈ ਲਾਹੌਰ ਦੇ ਕਿਲ੍ਹੇ। ਤੁਸੀਂ ਘੋੜਿਆਂ ਦੀ ਖਬਰ ਇਕੱਲੀ ਨਹੀਂ ਲਿਆਉਣੀ, ਘੋੜੇ ਕੱਢ ਕੇ ਲਿਆਉਣੇ ਨੇ, ਇਤਿਹਾਸ ਗਵਾਹ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਜਿੱਥੇ ਫੌਜਾਂ ਤਾਇਨਾਤ ਨੇ, ਮਰਦ ਬਾਬਾ ਬਿਧੀ ਚੰਦ ਪਹਿਲਾਂ ਘਾਹੀ ਬਣ ਕੇ ਇੱਕ ਘੋੜਾ ਕੱਢ ਕੇ ਲਿਆਇਆ, ਫਿਰ ਨਜ਼ੂਮੀਆ ਬਣ ਕੇ ਦੂਜਾ ਘੋੜਾ ਕੱਢ ਕੇ ਲਿਆਇਆ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਛਾਤੀ ਨਾਲ ਲਾ ਕੇ ਆਖਿਆ ਸੀ, ਬਾਬਾ ਬਿਧੀ ਚੰਦ ਜੀ, ਜਿਵੇਂ ਸ਼੍ਰੀ ਰਾਮ ਚੰਦਰ ਮਹਾਰਾਜ ਨੂੰ ਹਨੂਮੰਤ ਪਿਆਰਾ ਸੀ, ਮੈਨੂੰ ਸਿੱਖਾਂ ਵਿੱਚੋਂ ਸਭ ਤੋਂ ਪਿਆਰੇ ਤੁਸੀਂ ਹੋ। ਇੱਥੇ ਹੀ ਬਸ ਨਹੀਂ, ਜਦੋਂ ਸਿੱਖ ਸੰਗਤ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਲਈ ਕਸ਼ਮੀਰ ਤੋਂ ਸੁੰਦਰ ਦਸ਼ਾਲੇ ਖਰੀਦੇ, ਪੱਟੀ ਦੇ ਮਿਰਜ਼ਿਆਂ ਨੇ ਖੋਹ ਲਏ, ਦਸ਼ਾਲੇ ਵੀ ਬਾਬਾ ਬਿਧੀ ਚੰਦ ਪੱਟੀ 'ਚੋਂ ਫਿਰ ਕੱਢ ਕੇ ਲਿਆਇਆ ਸੀ, ਜਦੋਂ ਬਲ ਦੇ ਭੱਠ ਵਿੱਚ ਬੈਠੇ ਸਨ। ਅੱਜ ਵੀ ਉੱਥੇ ਭੱਠ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਹੀ ਬਸ ਨਹੀਂ, ਜ਼ੁਲਮੋ ਸਿਤਮ ਢਾਉਣ ਵਾਲੇ ਬਾਦਸ਼ਾਹ ਸ਼ਾਹਜਹਾਨ ਨੇ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਆਪਣੀ ਫੌਜ ਰਾਹੀਂ ਲੜੀਆਂ। ਚੌਵਾਂ ਜੰਗਾਂ ਦੇ ਮੁੱਖ ਜਰਨੈਲ ਬਾਬਾ ਬਿਧੀ ਚੰਦ ਜੀ ਸਨ। ਇੰਨੀਆਂ ਸੇਵਾਵਾਂ ਕਰਕੇ ਬਾਬਾ ਬਿਧੀ ਚੰਦ ਨੂੰ ਬੇਅੰਤ ਬਖਸ਼ਿਸ਼ਾਂ ਗੁਰੂ ਘਰੋਂ ਹਾਜ਼ਰ ਹੋਈਆਂ, ਜੋ ਸਤਿਗੁਰ ਕੀ ਸਰਣਾਗਤੀ, ਹਉ ਤਿਨਕੈ ਬਲ ਜਾਓ, ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸਮਾਓ, ਜਿਹੜਾ ਗੁਰੂ ਦੀ ਸ਼ਰਨ ਆਉਂਦਾ ਉਹਦੀ ਵਡਿਆਈ ਬੁਲੰਦ ਹੁੰਦੀ ਹੈ। ਬਾਬਾ ਬਿਧੀ ਚੰਦ ਜਦੋਂ ਮਾਲਵੇ ਪਹੁੰਚੇ ਸਨ ਨਾ ਘੋੜੇ ਲੈ ਕੇ, ਇਤਿਹਾਸ 'ਚ ਆਉਂਦਾ ਆਗੇ ਸਤਿਗੁਰ ਲਗੇ ਦੀਵਾਨ, ਸ਼ਬਦ ਰਬਾਬੀ ਕਰਤੇ ਗਾਨ, ਰਬਾਬੀ ਸ਼ਬਦ ਗਾਉਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਇਸ ਤਖ਼ਤ ਤੋਂ ਉੱਠੇ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਬੈਠੇ ਨੇ। ਬਾਬਾ ਬਿਧੀ ਚੰਦ ਨੂੰ ਛਾਤੀ ਨਾਲ ਲਾ ਕੇ ਆਖਿਆ, ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਲੀਨਾ, ਕਦੇ ਕਮੀ ਨਾਹੇ। ਐ ਬਾਬਾ ਬਿਧੀ ਚੰਦ ਜੀ, ਸੀਨੇ ਤੋਂ ਬਿਨਾਂ ਸਰੀਰ ਕਾਹਦਾ, ਅੱਜ ਤੋਂ ਗੁਰੂ ਹਰਗੋਬਿੰਦ ਸਾਹਿਬ ਦਾ ਤੁਸੀਂ ਸੀਨਾ ਹੋ। ਇੱਥੇ ਹੀ ਬਸ ਨਹੀਂ, ਬਖਸ਼ਿਸ਼ਾਂ ਦੀ ਝੜੀ ਇੱਕ ਵਾਰ ਫਿਰ ਲੱਗੀ। ਬਾਬਾ ਬਿਧੀ ਚੰਦ ਜੀ ਨੇ ਨਾ ਇੱਕ ਮਹਾਂਪੁਰਸ਼ ਨੂੰ ਆਖਿਆ ਸੀ, ਜਿਹਨੂੰ ਸੁੰਦਰ ਸ਼ਾਹ ਕਹਿੰਦੇ ਹੋ, ਮੈਂ ਤੇਰਾ ਸੱਜਣ ਹਾਂ। ਅਤੇ ਸੁੰਦਰ ਸ਼ਾਹ ਕਹਿੰਦਾ, ਮੈਨੂੰ ਮੌਤ ਤੋਂ ਡਰ ਲੱਗਦਾ, ਮੇਰੇ ਸੱਜਣ ਹੋ ਅਤੇ ਮੇਰੀ ਬਾਂਹ ਫੜਿਓ। ਅਤੇ ਬਾਬਾ ਬਿਧੀ ਚੰਦ ਕਹਿ ਕੇ ਆਏ ਸੀ, ਸਾਈਂ ਸੁੰਦਰ ਸ਼ਾਹ, ਜਦੋਂ ਤੇਰਾ ਅੰਤ ਸਮਾਂ ਆਵੇਗਾ ਮੈਂ ਆਵਾਂਗਾ, ਤੈਨੂੰ ਮੌਤ ਦਾ ਖੌਫ ਹੈ, ਮੈਂ ਤੇਰੇ ਨਾਲ ਚਲਾਣਾ ਕਰਕੇ ਤੈਨੂੰ ਸੱਚਖੰਡ ਲੈ ਜਾਵਾਂਗਾ। ਅੱਜ ਸਮਾਂ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਏ, ਮਹਾਰਾਜ ਆਹ ਮੇਰਾ ਫਰਜ਼ੰਦ ਲਾਲ ਚੰਦ ਹੈ। ਸੂਰਜ ਪ੍ਰਕਾਸ਼ ਵਿੱਚ ਸਾਫ਼ ਲਿਖਿਆ ਹੈ, ਬਾਬਾ ਬਿਧੀ ਚੰਦ ਦਾ ਨੰਦਨ ਸੀ ਲਾਲ ਚੰਦ। ਆਮ ਕਈ ਕਹਿ ਦਿੰਦੇ ਜੀ ਬਾਬਾ ਬਿਧੀ ਚੰਦ ਜੀ ਦਾ ਵਿਆਹ ਨਹੀਂ ਹੋਇਆ, ਪਰ ਪੰਥ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਫ਼ ਲਿਖਿਆ ਹੈ ਵਿਆਹ ਦੇ ਬਾਰੇ। ਉੱਥੇ ਲਿਖਿਆ ਹੈ, ਬਾਬਾ ਬਿਧੀ ਚੰਦ ਦਾ ਸੁੱਤ ਹੈ ਲਾਲ ਚੰਦ, ਲਾਲ ਚੰਦ ਨਿਜ ਨੰਦਨ ਭਾਇਓ, ਨਿਸ ਦਿਨ ਗੁਰ ਸੇਵਾ ਮਹਿਲਾਇਓ, ਜਨਮ ਮਰਨ ਨਿਤ ਭਵਜਲ ਫੇਰਾ, ਸਿੱਖੀ ਮਗ ਚੱਲ ਸਕਲ ਨਬੇਰਾ। ਬਾਬਾ ਬਿਧੀ ਚੰਦ ਕਹਿੰਦੇ, ਲਾਲ ਚੰਦ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ 'ਚ ਰਹਿਣਾ ਤੁਸੀਂ, ਤੁਹਾਡਾ ਜੀਵਨ ਸਫਲਾ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ, ਮਹਾਰਾਜ ਮੈਂ ਚੱਲਿਆ, ਸੁੰਦਰ ਸ਼ਾਹ ਨਾਲ ਵਾਅਦਾ ਹੈ ਸਰੀਰ ਤਿਆਗਣਾ, ਮੇਰੀ ਜਗ੍ਹਾ ਮੇਰੇ ਫਰਜ਼ੰਦ ਲਾਲ ਚੰਦ ਨੂੰ ਸੇਵਾ 'ਚ ਰੱਖਿਓ। ਬਿਧੀ ਚੰਦ ਬੰਧਤ ਕਰ ਬੰਧ, ਲਾਲ ਚੰਦ ਦੇਖਿਓ ਢਿੱਗ ਨੰਦ, ਸੋ ਸਤਿਗੁਰ ਕੇ ਪਾਇਨ ਪਾਇਓ, ਸੇਵ ਕਰਨ ਨਿਸ਼ ਕਪਟ ਸਿਖਾਇਓ, ਭੁਗਤ ਮੁਗਤ ਦੋਵੇਂ ਗੁਰਪਾਸ, ਨਹਿ ਤਿਆਗੋ ਨਿਤ ਰਹੋ ਆਵਾਸ। ਐ ਬਾਬਾ ਲਾਲ ਚੰਦ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ 'ਚੋਂ ਮੁਕਤੀ ਮਿਲਦੀ ਹੈ, ਪਦਾਰਥ ਮਿਲਦੇ ਨੇ, ਜਸ ਪ੍ਰਾਪਤ ਹੁੰਦਾ ਹੈ, ਤੁਸੀਂ ਸੇਵਾ 'ਚ ਰਹਿਣਾ ਹੈ। ਗੁਰੂ ਹਰਗੋਬਿੰਦ ਸਾਹਿਬ ਨਾ ਵੈਰਾਗ 'ਚ ਨੇ, ਪਿਆਰਾ ਬਿਧੀ ਚੰਦ ਸਦਾ ਲਈ ਚੱਲਿਆ ਹੈ, ਬਾਹੋਂ ਫੜ ਲਿਆ ਲਾਲ ਚੰਦ ਨੂੰ, ਆਗੇ ਲਾਲ ਚੰਦ ਅਬ ਸੇਵਾ ਹੈ, ਹਮ ਪਾਸ਼ੇ ਜੋ ਗੁਰਤਾ ਲੇਵਾ ਹੈ, ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭ ਹੈ ਗੁਰ ਕਰ ਸੰਗ ਸੁਖੈਨੀ। ਬਾਬਾ ਬਿਧੀ ਚੰਦ ਜੀ, ਸਾਡੇ ਤੋਂ ਬਾਅਦ ਵੀ ਜਿਹੜਾ ਗੁਰਤਾ ਗੱਦੀ ਦਾ ਵਾਰਸ ਬਣੇਗਾ, ਤੇਰੇ ਪਰਿਵਾਰ ਨਾਲ ਗੁਰਤਾ
ਦੇ ਮਾਲਕ ਦੀ ਸਾਂਝ ਰਵੇਗੀ। ਜਿਵੇਂ ਤੁਸੀਂ ਸੇਵਾ 'ਚ ਰਹੇ, ਲਾਲ ਚੰਦ ਸੇਵਾ 'ਚ ਰਵੇਗਾ, ਤੁਹਾਨੂੰ ਇਹ ਵਰ ਬਖਸ਼ਦੇ ਹਾਂ। ਜਿੰਨਾ ਚਿਰ ਦੁਨੀਆ ਹੈ, ਜਿੰਨਾ ਚਿਰ ਗੁਰੂ ਘਰ ਹੈ, ਤੇਰੀਆਂ ਪੁਸ਼ਤਾਂ ਨਾਲ ਸਦਾ ਹੀ ਗੁਰੂ ਘਰ ਦੀ ਸਾਂਝ ਨਿਭੇਗੀ। ਐਸੀਆਂ ਬਖਸ਼ਿਸ਼ਾਂ ਗੁਰਾਂ ਨੇ ਕੀਤੀਆਂ ਔਰ ਇੱਥੋਂ ਤੱਕ ਕਹਿ ਦਿੱਤਾ, ਤੋਰ ਮੋਰ ਮਹਿ ਭੇਦ ਨਾ ਕੋਈ, ਗੁਰਸਿੱਖ ਨਾਮ ਰਹਿ ਅਬ ਦੋਈ। ਬਾਬਾ ਬਿਧੀ ਚੰਦ, ਜਿਹੜਾ ਤੇਰੇ ਅਤੇ ਮੇਰੇ 'ਚ ਭੇਦ ਕਰੇਗਾ ਉਹਨੂੰ ਸਿੱਖੀ ਪ੍ਰਾਪਤ ਨਹੀਂ ਹੋਵੇਗੀ, ਕਿਉਂਕਿ ਸੀਨਾ ਅਤੇ ਸਰੀਰ ਇੱਕੋ ਹੀ ਹੁੰਦੇ ਨੇ। ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਇਹੋ ਸਹਿਸਾ ਮੂਲੇ ਨਾਹੀਂ ਭਾਉ ਲਾਏ ਜਨ ਕੋਏ, ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਗੁਰੂ ਅਤੇ ਉਹਦਾ ਸਿੱਖ ਇੱਕੋ ਹੀ ਮੂਰਤ ਹੋ ਜਾਂਦੇ ਨੇ। ਜਿਹੜੀ ਨਦੀ ਸਾਗਰ 'ਚ ਮਿਲ ਗਈ ਉਹ ਸਾਗਰ ਹੋ ਜਾਂਦੀ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਦੀ ਹਸਤੀ ਗੁਰੂ ਵਿੱਚ ਹੀ ਅਭੇਦ ਹੋ ਜਾਂਦੀ ਹੈ। ਸਿੱਖ ਜਗਤ ਵਿੱਚ ਦੋ ਮਹਾਂਪੁਰਸ਼ਾਂ ਨੂੰ ਬਹਾਦਰ ਦਾ ਲਕਬ ਮਿਲਿਆ, ਇੱਕ ਹੈ ਬਹਾਦਰ ਬਾਬਾ ਬਿਧੀ ਚੰਦ, ਇੱਕ ਹੈ ਬਾਬਾ ਬੰਦਾ ਸਿੰਘ ਬਹਾਦਰ। ਹੋਰ ਤੀਸਰੇ ਕੋਲ ਬਹਾਦਰ ਦਾ ਲਕਬ ਹੈ ਨਹੀਂ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਬਾਬਾ ਬਿਧੀ ਚੰਦ ਜੀ ਗੁਰੂ ਪਰਮੇਸ਼ਰ 'ਚ ਅਭੇਦ ਹਸਤੀ ਸਨ।

0: listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮਹੇ ਜੁਗਾਦ ਗੁਰ ਏ ਨਮਹੇ ਸਤਿਗੁਰ ਏ ਨਮਹੇ ਸ੍ਰੀ ਗੁਰਦੇਵ ਏ ਨਮਹੇ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ
2: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋਂ ਜਾਸ ਵਿਸ਼ਮ ਪਰ ਏਕ
2: ਨਾਮ ਜਪਤਿਆ ਗਣਤਿਆ ਅਨੇਕੈ
1: ਵੇਦ ਪੁਰਾਣ ਸਿਮਰਤ ਸੁਧਾਖਿਰ
2: ਇਨੇ ਰਾਮ ਨਾਮ ਏਕ ਆਖਿਰ
1: ਇਨਕਾ ਇੱਕ ਜਿਸ ਦੀ ਬਸਾਵੈ
2: ਕਾਕੀ ਮਹਿਮਾ ਕਨੀ ਨ ਆਵੈ
1: ਕਾਂਕੀ ਏਕੈ ਦਰਸ ਤੁਹਾਰੋ
2: ਨਾਨਕ ਉਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
2: ਭਗਤ ਜਨਾ ਕੈ ਮਨ ਵਿਸਰਾਮ ਰਹਾਉ
1: ਪ੍ਰਭ ਕੈ ਸਿਮਰਨ ਗਰਭ ਨ ਬਸੈ
2: ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ
2: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
1: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
2: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
2: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੈ ਸੰਗ
2: ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
2: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
2: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
2: ਪ੍ਰਭ ਕੈ ਸਿਮਰਨ ਦਰਗਹਿ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਲਾ
2: ਪ੍ਰਭ ਕੈ ਸਿਮਰਨ ਸਫਲ ਫਲਾ
1: ਸੇ ਸਿਮਰਹਿ ਜਿਨ ਆਪ ਸਿਮਰਾਏ
2: ਨਾਨਕ ਤੱਕ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਊਚਾ
2: ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
2: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
1: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
2: ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
2: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ
2: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰਹਿ ਸੇ ਧਨਵੰਤੇ
2: ਪ੍ਰਭ ਕੋ ਸਿਮਰਹਿ ਸੇ ਪਤਵੰਤੇ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
2: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ
2: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
2: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
1: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
2: ਨਾਨਕ ਜਨ ਕੀ ਮੰਗੈਰ ਵਾਲਾ
1: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
1: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
1: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
2: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਨ ਦਿਨ ਜਾਗ
2: ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੇ
2: ਪ੍ਰਭ ਕੈ ਸਿਮਰਨ ਕਉ ਗੁਣ ਝੂਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
2: ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਰਚਲ ਆਸਨ
2: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
2: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
2: ਨਾਨਕ ਤਿਨ ਜਨ ਸਰਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਵੇਦ ਉਪਾਏ
1: ਹਰ ਸਿਮਰਨ ਭਏ ਸਿੱਧ ਜਤੀ ਦਾਤੇ
2: ਹਰ ਸਿਮਰਨ ਨੀਚ ਚੌਂਕੁੰਡ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
2: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲ ਅਕਾਰਾ
2: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
2: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
1: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
2: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
1: ਜੈ ਮਾਤ ਪਿਤਾ ਸੁਖਮੀਤ ਨ ਭਾਈ
2: ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਭਿਆਨ ਦੂਤ ਜਮ ਦਲੈ
2: ਜੈ ਕੇਵਲ ਨਾਮ ਸੰਗ ਤੇਰਾ ਚੱਲੈ
1: ਜੈ ਮੁਸ਼ਕਲ ਹੋਵੇ ਅਤ ਭਾਰੀ
2: ਹਰ ਕੋ ਨਾਮ ਖਨ ਮਾਹੇ ਉਧਾਰੀ
1: ਮਨਕ ਪੁਨਃ ਚਰਨ ਕਰਤ ਨਹੀਂ ਤਰੈ
2: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਵੋ ਸੂਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾਭ ਕਰੋੜੀ ਬੰਧਨ ਪਰੈ
2: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ
2: ਹਰ ਕਾ ਨਾਮ ਜਪਤੇ ਅਕਾਵੈ
1: ਇਹ ਮਾਰਗ ਇਹੋ ਜਾਤ ਅਕੇਲਾ
2: ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮਵਾਨ ਸਦਾ ਧਿਆਈਐ
2: ਨਾਨਕ ਗੁਰਮੁਖ ਪਰਮਗਤ ਪਾਈਐ
1: ਛੂਟਤ ਨਹੀਂ ਕੋਟ ਲਖ ਬਾਹੀ
2: ਨਾਮ ਜਪਤ ਤੈ ਪਾਰ ਪਰਾਹੀ
1: ਅਨਕ ਬਿਗਨ ਜਹ ਆਏ ਸੰਘਾਰੈ
2: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੈ ਮਰ ਜਾਮ
2: ਨਾਮ ਜਪਤ ਪਾਵੈ ਵਿਸਰਾਮ
1: ਹਉ ਮੈਲਾ ਮਲ ਕਬਹੁ ਨ ਧੋਵੈ
2: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
2: ਨਾਨਕ ਪਾਈਐ ਸਾਧਕ ਸੰਗ
1: ਜੇ ਮਾਰਗ ਕੇ ਗਨ ਜਾਏ ਨ ਪੋਸਾ
2: ਹਰ ਕਾ ਨਾਮੁ ਹਾ ਸੰਗ ਤੋਸਾ
1: ਜੇ ਪੈਂਡੈ ਮਹਾਂ ਅੰਤ ਗੁਬਾਰਾ
2: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਾ ਸਮਝਾਨੂ
2: ਹਰ ਕਾ ਨਾਮ ਤਹ ਨਾਲ ਪਛਾਨੂ
1: ਜਹ ਮਹਾਂ ਭਿਆਨ ਤਪਤ ਬਹੁ ਕਾਮ
2: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
1: ਜਹਾਂ ਤ੍ਰਿਖਾ ਮਨ ਤੁਜਾ ਕਰਖੈ
2: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
2: ਸੰਤ ਜਨਾ ਕੈ ਮਨ ਵਿਸਰਾਮ
1: ਹਰ ਕਾ ਨਾਮ ਦਾਸ ਕੀ ਓਟ
2: ਹਰ ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ
2: ਹਰ ਹਰ ਔਖਦ ਸਾਧ ਕਮਾਤ
1: ਹਰ ਜਨ ਕੈ ਹਰ ਨਾਮ ਨਿਧਾਨ
2: ਔਰ ਬ੍ਰਹਮ ਜਨ ਕੀਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏਕ
2: ਨਾਨਕ ਜਨ ਜਨ ਕੈ ਬਿਰਤ ਪਵਿਕੈ
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
2: ਹਰ ਨਾਮ ਜਪਤ ਕਬ ਪਰੇ ਨ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੈ ਨਾਮ ਜਨ ਸੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
2: ਹਰ ਨਾਮ ਜਪਤ ਕਛ ਨਾਹੇ ਬਿਯੋਗ
1: ਜਨ ਰਾਸਾ ਹਰ ਨਾਮ ਕੀ ਸੇਵਾ
2: ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੈ ਮਾਲਕ ਜੀਨਾ
2: ਹਰ ਤਨ ਜਨ ਕੋ ਆ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
2: ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਬੋਧ ਜਨ ਹਰ ਰਸ ਰਾਤੇ
2: ਸੁਨ ਸਮਾਧ ਨਾਮ ਰਸ ਮਾਤੇ
1: ਆਠ ਪਹਿਰ ਜਨ ਹਰ ਹਰ ਜਪੈ
2: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੀ ਭਗਤ ਮੁਕਤ ਬਹੁ ਕਰੇ
2: ਨਾਨਕ ਜਨ ਸੰਗ ਕੇ ਤੇ ਤਰੇ
1: ਬਾਹਰ ਜਾ ਤੇ ਹੋ ਹਰ ਕੋ ਨਾਮ
2: ਕਾਮ ਤੇਨ ਹਰ ਹਰ ਗੁਣ ਗਾਮ
1: ਸਭ ਤੇ ਉਤਮ ਹਰ ਕੀ ਕਥਾ
2: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ੍ਰਿਤ ਵਸੈ
2: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਦਾ ਸੰਗ ਵਡ ਭਾਗੀ ਪਾਈ ਹੈ
2: ਸੰਤ ਕੀ ਸੇਵਾ ਨਾਮ ਤੇ ਆਈ ਹੈ
1: ਨਾਮ ਤੋਲ ਕਛ ਅਵਰ ਨਾ ਹੋਏ
2: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
2: ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
2: ਸ਼ਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
2: ਸਗਲ ਤਿਆਗ ਬਨ ਮੱਦੇ ਫਿਰਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ
2: ਉਨ ਦਾਨ ਹੁਣ ਮੈਂ ਬਹੁ ਰਤਨਾ
1: ਸਰੀਰ ਕਟਾਏ ਹੁਣ ਮੈਂ ਕਰ ਰਾਤੀ
2: ਵਰਤ ਨੇਮ ਕਰੇ ਬਹੁ ਭਾਤੀ
1: ਨਹੀਂ ਤੁਲ ਰਾਮ ਨਾਮ ਵਿਚਾਰ
2: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
2: ਮਹਾ ਉਦਾਸ ਤਪੀ ਸਰ ਥੀਵੈ
1: ਅਗਨ ਮਾਹੀ ਹੁਮਤ ਪੁਰਾਨ
2: ਕਨਕ ਹਸਵ ਹੈ ਭਰਪੂਰ ਦਾਨ
1: ਨਿਉਲੀ ਕਰਮ ਕਰੇ ਬਹੁ ਆਸਨ
2: ਜੈਨ ਮਾਰਗ ਸੰਜਮੈ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
2: ਰੋਵੀ ਹਮੈ ਮੈਲ ਨ ਜਾਵੈ
1: ਹਰ ਕੇ ਨਾਮ ਸਮ ਸਰਕਸ਼ ਨਾਹੀ
2: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
1: ਮਨ ਕਾਮਨਾ ਤੀਰਥ ਦੇਹ ਛੁਟੈ
2: ਗਰਭ ਘੁਮਾਨ ਨ ਮਨ ਤੇ ਹੁਟੈ
1: ਸੋਚ ਕਰੈ ਦਿਨ ਸਰ ਰਾਤ
2: ਮਨ ਕੀ ਮੈਲ ਨ ਤਨ ਤੇ ਜਾਤ
1: ਇਸ ਦੇਹੀ ਕੋ ਬਹੁ ਸਾਧ ਨ ਕਰੈ
2: ਮਨ ਤੇ ਕਭੋ ਨ ਬਿਖਿਆ ਟਰੈ
1: ਜਲ ਧੋਵੈ ਬਹੁ ਦੇਹ ਅਨੀਤ
2: ਸਤ ਕਹਾ ਹੋਇ ਕਾਚੀ ਭੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
2: ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣਪ ਜਮ ਕਾ ਭਉ ਵਿਆਪੈ
2: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
1: ਏਕ ਅਨੇਕ ਅਗਨ ਨਹੀਂ ਬੁਝੈ
2: ਓਟੋ ਪਾਵਦਰ ਗੈਨੇ ਸਿਜੈ
1: ਸੂਤ ਸੁਨਾਹੀ ਊਪ ਪਿਆਲ
2: ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੈ
2: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ
2: ਨਾਨਕ ਬੋਲੇ ਸਹਿਜ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ
2: ਸਾਰ ਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ
2: ਹਰ ਹਰ ਨਾਮ ਦਾ ਸਦਕਾਵੈ
1: ਜੇ ਕੋ ਆਪਣੀ ਸੋਭਾ ਲੋਰੈ
2: ਸਾਧ ਸੰਗੇ ਹਉਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ
2: ਸਾਧ ਜਨਾ ਕੀ ਸ਼ਰਨੀ ਪਰੈ
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ
2: ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
2: ਸਾਧ ਸੰਗ ਜਾਕਾ ਮਿਟੇ ਅਭਿਮਾਨ
1: ਆਪ ਸੁਖੋ ਜੋ ਜਾਣੈ ਨੀਚਾ
2: ਸਹੁ ਗਨੀਐ ਸਭ ਤੇ ਉੱਚਾ
1: ਜਾਂ ਕਾ ਮਨ ਹੋਏ ਸਗਲ ਕੀ ਰੀਨਾ
2: ਹਰ ਹਰ ਨਾਮ ਤੇ ਘਟ ਘਟ ਚੀਨਾ
1: ਮਾਰੇ ਆਪਣੇ ਤੇ ਬੁਰਾ ਮਿਟਾਨਾ
2: ਇੱਕੈ ਸਗਲ ਸ੍ਰਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
2: ਨਾਨਕ ਪਾਪ ਪੁੰਨ ਨਹੀਂ ਲੇਪਾ
1: ਨਿਰਧਨ ਕੋ ਧਨ ਤੇ ਰੋ ਨਾਉ
2: ਨਿਥਾਵੈ ਕੋ ਨਾਉ ਤੇਰਾ ਥਾਉ
1: ਨਮਾਨੇ ਕੋ ਪ੍ਰਭ ਤੇਰੋ ਮਾਨ
2: ਸਗਲ ਘਟਾਕੋ ਦੇਵੋ ਦਾਨ
1: ਕਰਮ ਕਰਾਵਨ ਹਾਰ ਸੁਆਮੀ
2: ਸਗਲ ਘਟਾਕੇ ਅੰਤਰ ਜਾਮੀ
1: ਆਪਣੀ ਗਤਮਤ ਜਾਨੋ ਆਪੇ
2: ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
2: ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
2: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
2: ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
2: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
2: ਹਰ ਕੋ ਜਸਨ ਰਸਨ ਬਖਾਨੀ
1: ਸਗਲ ਥਾਨ ਤੇ ਹੋ ਉਤਮ ਥਾਨ
2: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
1: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
2: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
1: ਰਮਈਆ ਕੇ ਗੁਣ ਚੇਤ ਪੁਰਾਨੀ
2: ਕਵਨ ਮੋਲ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿੰਗਾਰਿਆ
2: ਗਰਭ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰੈ ਦੂਧ
2: ਪਰ ਜੋ ਬਨ ਭੋਜਨ ਸੁਖ ਸੂਦ
1: ਬਿਰਦ ਪਿਆ ਉਪਰ ਸਾਗ ਸੈਨ
2: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
2: ਬਖਸ਼ ਲੇ ਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
2: ਸੁਤ ਭਰਾਤ ਮੀਤ ਬੰਤਾ ਸੰਘ ਹੱਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ
2: ਸੁਖਦਾਈ ਪਵਨ ਪਾਵ ਕਿਆ ਮੁੱਲਾ
1: ਜੈ ਪ੍ਰਸਾਦ ਭੋਗੈ ਸਭ ਰਸਾ
2: ਸਗਲ ਸਮਗਰੀ ਸੰਗ ਸਤ ਬਸਾ
1: ਦੀਨੇ ਹਸ ਪਾਮ ਕਰਨ ਨੇਤਰ ਰਸਨਾ
2: ਇਸੇ ਤਿਆਗ ਅਵਰ ਸੰਗ ਰਚਨਾ
1: ਐਸੇ ਦੋ ਕਮੂੜ ਅੰਧ ਵਿਆਪੇ
2: ਨਾਨਕ ਕਾਢ ਲਿਓ ਪ੍ਰਭ ਆਪੇ
1: ਆਦਿ ਅੰਤ ਜੋ ਰਾਖਨ ਹਾਰ
2: ਜਿਸਿਓ ਪ੍ਰੀਤਨ ਕਰੇ ਗਵਾਰ
1: ਜਾਂ ਕੀ ਸੇਵਾ ਨਵ ਨਿਤ ਪਾਵੇ
2: ਤਾਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕੁਰ ਸਭ ਸਦਾ ਹਜੂਰੇ
2: ਤਾਕੋ ਅੰਧਾ ਜਾਣਤ ਦੂਰੇ
1: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
2: ਸਹਿ ਬਸਾਰੇ ਮੁਗਦਾ ਜਾਨ
1: ਸਦਾ ਸਦਾ ਇਹ ਭੂਲਣ ਹਾਰ
2: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
2: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
2: ਜੋ ਹੋਵਨ ਸੋ ਦੂਰ ਪਰਾਨੈ
1: ਛੋੜ ਜਾਏ ਤਿਸ ਕਾ ਸ਼ਰਮ ਕਰੈ
2: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
2: ਕਰ ਤਪ ਪ੍ਰੀਤ ਭਸਮ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬਿਕਰਾਲ
2: ਨਾਨਕ ਕਾਢ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
2: ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
2: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
2: ਅੰਤਰ ਵਿਆਪੈ ਲੋਕ ਸਮਾਨ
1: ਅੰਤਰ ਅਗਨ ਬਾਹਰ ਤਨ ਸਵਾਹ
2: ਗਲ ਪਾਥਰ ਕੈਸੇ ਤਰੇ ਅਥਾ
1: ਜਾਂ ਕਹਿ ਅੰਤਰ ਬਸੈ ਪ੍ਰਭ ਆਪ
2: ਨਾਨਕ ਤੇਜਨ ਸਹਿਰ ਸਮਾਜ
1: ਸੁਣ ਅੰਧਾ ਕੈਸੇ ਮਾਰਗ ਪਾਵੇ
2: ਕਰ ਗਏ ਲਹੋ ਓੜ ਨਿਭਾਵੇ
1: ਕਹਾਂ ਬੁਝਾਰਤ ਬੂਝੈ ਡੋਰਾ
2: ਜਿਸ ਕਹੀਐ ਤੋ ਸਮਝੈ ਭੂਰਾ
1: ਕਹਾਂ ਬਿਸਨ ਪਦ ਗਾਵੈ ਗੁੰਗ
2: ਯਤਨ ਕਰੈ ਤੋ ਵੀ ਸੁਰ ਭੰਗ
1: ਕਹਿ ਪਿੰਗਲ ਪਰਬਤ ਪਰ ਭਵਨ
2: ਨਹੀਂ ਹੋਤ ਊਹਾ ਉਸ ਗਮਨ
1: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
2: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਜੀਤ
2: ਜੋ ਬਰਾਈ ਤਾਂ ਸਿਉ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਬਸੈ
2: ਅੰਤ ਕੇਲ ਮਾਇਆ ਰੰਗ ਰਸੈ
1: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
2: ਕਾਲ ਨ ਆਵੈ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
2: ਝੂਠ ਪਕਾਰ ਮਹਾ ਲੋਭ ਧਰੋਹ
1: ਯਾਹੂ ਜੁਗਤ ਬਿਹਾਨੇ ਕਈ ਜਨਮ
2: ਨਾਨਕ ਰਾਖ ਲਿਹੋ ਆਪਣ ਕਰ ਕਰਮ
1: ਤੂੰ ਠਾਕੁਰ ਤੁਮ ਪੈ ਅਰਦਾਸ
2: ਜੀਉ ਪ੍ਰਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
2: ਤੁਮਰੀ ਕਿਰਪਾ ਮੈਂ ਸੁਖ ਘਨੇਰੇ
1: ਕੋਈ ਨਾ ਜਾਣੈ ਤੁਮਰਾ ਅੰਤ
2: ਉਚੇ ਤੇ ਉਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ
2: ਤੁਮਤੇ ਹੋਏ ਸੋ ਆਗਿਆਕਾਰੀ
1: ਤੁਮਰੀ ਗਤ ਮਿਤ ਤੁਮ ਹੀ ਜਾਨੀ
2: ਨਾਨਕ ਦਾਸ ਸਦਾ ਕੁਰਬਾਨੀ ਸਲੋਕ
1: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
2: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
1: ਦਸ ਬਸੂਲੇ ਪਾਛੇ ਪਾਵੈ
2: ਏਕ ਬਸਤ ਕਾਰਨ ਬਿਖੋ ਟਕਵਾਵੈ
1: ਏਕ ਭੀਨਾ ਦੇ ਦਸ ਪੀ ਹਿਰਲੇ
2: ਦੋ ਮੂੜਾ ਕੋ ਕਹਾਂ ਕਰੇ
1: ਜਿਸ ਠਾਕੁਰ ਸਿਓ ਨਾਹੀ ਚਾਰਾ
2: ਠਾਕੁਰ ਕੀ ਜੈ ਸਦ ਨਮਸਕਾਰ
1: ਜਾਂਦੇ ਮਨ ਲਾਗਾ ਪ੍ਰਮੀਤਾ
2: ਸਰਵ ਸੁਖਤਾ ਹੂ ਮਨ ਬੁੱਠਾ
1: ਜਿਸ ਜਨ ਆਪਣਾ ਹੁਕਮ ਮਨਾਇਆ
2: ਸਰਵ ਸੋਕ ਨਾਨਕ ਚਲ ਪਾਇਆ
1: ਅਗੰਤ ਸ਼ਾਹ ਆਪਣੀ ਦੇ ਰਾਸ
2: ਆਤ ਪੀਤ ਵਰਤੈ ਅਨੰਤ ਉਲਾਸ
1: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
2: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਗੋਵੈ
2: ਮੋਰ ਸਕਾ ਵਿਸ਼ਵਾਸ ਨਾ ਹੋਵੇ
1: ਜਿਸ ਕੀ ਬਸ ਤੇ ਸਾਗੈ ਰੱਖੈ
2: ਰੋਕੀ ਆਗਿਆ ਮਾਨੈ ਮਾਥੈ
1: ਉਸ ਤੇ ਚੌਗਣ ਕਰੈ ਨਿਹਾਲ
2: ਨਾਨਕ ਸਾਹਿਬ ਸਦਾ ਦਿਆਲ
1: ਨਾਨਕ ਭਾਂਤ ਮਾਇਆ ਕੇ ਹੇਤ
2: ਸਰਬਰ ਹੋਵਤ ਜਾਨ ਅਨੇਤ
1: ਬਿਰਖ ਕੀ ਛਾਇਆ ਸਿਉ ਰੰਗ ਲਾਵੈ
2: ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ
2: ਲਪਟ ਰਿਓ ਤੈ ਅੰਦੈ ਧਾਰ
1: ਘਟਾਉ ਸਿਉ ਜੋ ਲਾਵੈ ਨੇਹ
2: ਤਾਕੋ ਹਾਥ ਨ ਆਵੈ ਕੇ
1: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
2: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸਪਾਇਆ
2: ਮਿਥਿਆ ਹਉਮੈ ਮਮਤਾ ਮਾਇਆ
1: ਮਿਥਿਆ ਰਾਜ ਜੋਗਨ ਧਨ ਮਾਲ
2: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਸੀ ਅਸੁਭ ਵਸਤਰਾ
2: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
1: ਮਿਥਿਆ ਧਰੋ ਮੋਹ ਅਭਿਮਾਨ
2: ਮਿਥਿਆ ਆਪਸੇ ਉਪਰ ਕਰਤ ਗੁਮਾਨ
1: ਸਿਰ ਭਗਤ ਸਾਧ ਕੀ ਸਰਨ
2: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਨ ਪਰ ਨਿੰਦਾ ਸੁਣਹਿ
2: ਮਿਥਿਆ ਹਸਤ ਪਰ ਦਰਬ ਕੋ ਹਿਰੈ
1: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
2: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
2: ਮਿਥਿਆ ਮਨ ਪਰ ਲੋਭ ਲਬਾਵੈ
1: ਮਿਥਿਆ ਤਨ ਨਹੀਂ ਪਰ ਉਪਕਾਰਾ
2: ਮਿਥਿਆ ਬਾਸ ਲੇਤ ਬਿਕਾਰਾ
1: ਮੈਂ ਬੂਝੇ ਮਿਥਿਆ ਸਭ ਭਏ
2: ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਰਥੀ ਸਾਖਤ ਕੀ ਆਰਜਾ
2: ਸਾਚ ਬਿਨਾ ਕਹਿ ਹੋਵਤ ਸੁਚਾ
1: ਬਿਰਥਾ ਨਾਮ ਬਿਨਾ ਤਰ ਅੰਧ
2: ਮੁਖਿ ਆਵਤਤਾ ਕਹਿ ਦੁਰਗੰਧ
1: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
2: ਏਕ ਬਿਨਾ ਜਿਉ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
2: ਕਿਰਪਨ ਕੇ ਨਿਰਾਰਥ ਦਾਮ
1: ਧਨ ਧਨ ਤੇਜਮ ਜੇ ਘਟ ਬਸਿਓ ਹਰ ਨਾਉ
2: ਨਾਨਕ ਤਾਕੈ ਬਲ ਬਲ ਜਾਉ
1: ਰਹਿਤ ਅਵਰ ਕਛ ਅਵਰ ਕਮਾਵਤ
2: ਮਨ ਹੀ ਪ੍ਰੀਤ ਮਖੋਂ ਗੰਡ ਲਾਵਤ
1: ਜਾਨਨ ਹਾਰ ਪ੍ਰਭੂ ਪ੍ਰਵੀਨ
2: ਬਾਹਰ ਭੇਖ ਨ ਕਾਹੂ ਭੀਨ
1: ਅਵਰ ਉਪਦੇਸੈ ਆਪ ਨ ਕਰੈ
2: ਆਵਤ ਜਾਵਤ ਜਨ ਮੈਂ ਮਰੈ
1: ਜਿਸ ਕੈ ਅੰਤਰ ਬਸੈ ਪ੍ਰਭ ਆਪ
2: ਜਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
2: ਨਾਨਕ ਉਨ ਜਨ ਚਰਨ ਪੁਰਾਤਾ
1: ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ
2: ਆਪਣਾ ਕੀਆ ਆਪੈ ਮਾਨੈ
1: ਆਪੇ ਆਪ ਆਪ ਕਰਤ ਨਵੇਰਾ
2: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
1: ਪਾਪ ਸਿਆਨਪ ਸਕਲ ਤੇ ਰਹਿਤ
2: ਸਭ ਕੁਛ ਜਾਣੈ ਆ ਤੁਮ ਕੀ ਰਾਹਤ
1: ਜਿਸ ਭਾਵੈ ਤਿਸ ਲਏ ਲੜ ਲਾਏ
2: ਥਾਂ ਥਨੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ
2: ਨਿਮਕ ਨਿਮਕ

0: ਰਾਸ਼ਟਰਪਤੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਨ
0: ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹਿ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਹੋਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੁਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਜੇ ਪ੍ਰਸਾਦ ਅਸਵਾਰੀ
0: ਮਨ ਤਿਸ ਪ੍ਰਭੋ ਕਭੋ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਕਿਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਤੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨੇਹ ਕਰਨ ਨਾਦ
0: ਜੇ ਪ੍ਰਸਾਦ ਭੇਖਿਆ ਵਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹੇ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹਿ
0: ਜੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵਹਿ ਸਾਚ
0: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਹਿਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਬਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ
0: ਸਭ ਕੁਛ ਤਿਸਕਾ ਦੀਆ ਦਰਬ ਹੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਥਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜ੍ਹਤ ਰਹਿ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਦੂਤ ਸਹਿਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਸਾਜਿ ਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇ ਅਮ੍ਰਿਤ ਰਸ ਚਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇ ਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭਤੀ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਕਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੋ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਵਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰ ਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਾਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਲ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਤ ਜਨ ਰਹੇ
0: ਵਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦਾ ਜਨਮਾਨਿਆ
0: ਕਰਨ ਕਰਾਵਨ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦਾ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜੈ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇਵ ਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਤਾਕੀ ਕਦਮਤ ਕੋਈ ਨਾ ਲਖੈ
1: ਆਪਕੇ ਸੇਵਕ ਕੋ ਕੋਉ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਖੈ
1: ਜਿਸ ਕਾ ਸਾਸਨ ਕੱਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸਕੇ ਕਰਤਵ ਪ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰੇ ਹਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਪਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਮੂਰਤ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰਬੇ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰਬੇ ਆਪਣੇ ਸਿਉ ਰਹੇ ਸਮਾਏ
1: ਜੋ ਹੋ ਵਾਹ ਹੋ ਵਤ ਸੋ ਜਾਣੈ
0: ਰਬੇ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕੈ ਏਕ ਨ ਜਾਨੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਰ ਮੇਰੇ ਦਿਨ ਕੀ ਓਟ ਲੇਹੇ
0: ਮਨ ਤਨੇ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਕ ਸਗਲੀ ਛਾਡ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਨ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤ ਪੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾ ਅਸ਼ਟਪਦੀ
1: ਸਤਿਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨਿਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਬਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨ ਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਬਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਭਜਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਉ ਬੋਲ ਨ ਪਹੁੰਚਤ ਪ੍ਰਾਨੀ
0: ਆਤਮਾ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂਕੀ ਕੀਮਤ ਕਿਨੈ ਨ ਪਾਈ
1: ਅਨਕ ਭਗਤ ਬੰਦਨ ਨਿਤ ਕਰਹੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕਹਿ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਸੋ ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਤਨ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਤਨ ਸਾਰ ਅਸ਼ਟਪਦੀ
1: संत जना मिन करो विचार,
0: एक सिमरन नाम आधार,
1: अवरो पाप सब मीत बसारो,
0: शरण कमल विद मैं उर तारो,
1: कर्म काम सो प्राप्त समर्थ,
0: दृढ़ कर गह नाम हर वत,
1: केहु तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुट उठता वे,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अन को पावी रोग न जाए,
0: रोग मिटे हर अवखद लाए,
1: सर्व निधान मैं हर नाम निधान,
0: जप नानक दरगह प्रवान,
1: मन प्रबोधो हर कह नाई,
0: दैत स्ताव ते आ बैठाए,
1: ताको बिघन न लागे कोई,
0: जाके हृदय बसै हर सोए,
1: कल ताती ठंडा हर नाओ,
0: सिमर सिमर सदा सुख पाओ,
1: ओ बिन सह पूर्ण होए आस,
0: भगत पाए आत्म प्रकाश,
1: हित कर जाए बसै अविनाशी,
0: तो नानक काटी जम फासी,
1: मत विचार कह जन साचा,
0: जन्म मरै सो काचो काचा,
1: आवागमन मिटे प्रभ सेव,
0: आप त्याग शरण गुरुदेव,
1: क्यों रत्न जन्म का होई उधार,
0: हर हर सिमर पुराने आधार,
1: अनको पाप न छूटन हारे,
0: सिमरत शास्त्र वेद विचारे,
1: हर की भगत करहु मन लाए,
0: मर वंशत नानक फल पाए,
1: संग न चार स्थे रह तना,
0: काल पटावे मूर्ख मना,
1: सुत मीत कुटंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू ले आने,
0: भगत बिना बहु डूबे सियाने,
1: भक्ति भगत करो मन मीत,
0: निर्मल होए तमारो चीत,
1: चरण कमल राखो मन माही,
0: जन्म जन्म के किल बिख जाहि,
1: आप जपो अवरा नाम जपावो,
0: संत कहत रहत गत पावो,
1: सार भूत सत हर को नाओ,
0: सहस भाई नानक गुण गाओ,
1: गुण गावत तेरी उतर समैल,
0: मिरस जाय हो मैं बिख फैल,
1: ओहे अचिंत बसै सुख नाल,
0: सास ग्रासर नाम समाल,
1: छाड़ सियान सगली मना,
0: सात संग पावे सच तना,
1: हर पूंजी संच करो व्यवहार,
0: हम सब दरगह जयकार,
1: सर्व निरंतर एको देख,
0: नानक जाके मस्तक लेख,
1: एको जप एको सलाह,
0: एक समर एको मन आहे,
1: एक के गुण गाओ अनंत,
0: मंत्र जाप एक भगवंत,
1: एको एक एक हर आप,
0: पूर्ण पूरे उप्रव्याप,
1: अंत विसार एक ते भये,
0: एक अराध प्राष्ट गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म मेरी शब्दा पूर,
1: सदा सदा प्रभ के गुण गावो,
0: सास सास प्रभ तुम्हें ध्यावो,
1: चरण कमल से लागे प्रीत,
0: भजन करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोई,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: उपजे चाहो साध का संग,
1: परे शरण आन सब त्याग,
0: अंतर प्रकाश अमदिन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: जिच पुन्नी सरदा सा पूरी,
0: गब रहया सत्संग हजूरी,
1: जिसका सा तिन लिया मिलाए,
0: नानक भगती नाम समाए,
1: सोक्यों बिसरे जे काल न पाने,
0: सोको बिसरे जे किया जाने,
1: सोक्यों बिसरे जे सब कुछ दिया,
0: सोको बिसरे जे जीवन जिया,
1: सोक्यों बिसरे जे अग्न मह रखे,
0: गुर प्रसाद को बिरला लख है,
1: सोक्यों बिसरे जे बिख ते काट है,
0: जनो जनम का टूटा गंड है,
1: गुर पूरा तत् एह बुझाया,
0: प्रभ अपना नानक जन त्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अपने नाम जपावो,
1: भगत भाई तरिय संसार,
0: भगती तन खुशी सार,
1: सर्व कल्याण सूप निध नाम,
0: मूढ़ जात पाए विश्राम,
1: सगल दुख का होवत नास,
0: नानक नाम जपो गुण तास,
1: उपजी प्रीत प्रेम रस जाओ,
0: मंत्र अंतर ही स्वाओ,
1: नेत्रों देख दर सुख होए,
0: मन बिक सह साध चरण धोए,
1: भक्त जना कै मन तन रंग,
0: लला को पावे संग,
1: एक बस दीजै कर माया,
0: प्रसाद नाम जप लिया,
1: ताकि उपमा कही न जाए,
0: नानक रहया सर्व समाए,
1: रब बख्शांत दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: हाथ पुरख कारण करतार,
0: भक्त जना के प्राण आधार,
1: जो जो जपै सो होई पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बड़े आई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी शोभा धनवंत,
0: हृदय बसे पूर्ण गुरमंत,
1: साध संग प्रभ देहो निवास,
0: सर्व सुख नानक

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਆਪਨ ਤਬ ਕਹਿ ਦੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹ ਨਾ ਜਾਪਤ
0: ਜਬ ਹਰ ਕਿਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਜਬ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਜਬ ਬੰਦ ਮੁਗਤ ਕਹੋ ਕਿਸ ਕਹੋ ਕਨੀ
1: ਜਬ ਏਕ ਕਹੇ ਹਰ ਅਗਮ ਅਪਾਰ
0: ਜਬ ਨਰਕ ਸੁਰਕ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਜਬ ਸ਼ਿਵ ਸ਼ਕਤ ਕਹੋ ਗਿਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਜਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਜੈ ਜਨਮ ਮਰਨ ਕਹੋ ਕਹਾ ਵਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਮੇਧਕ ਤੇਵ ਕਹਾਂ ਕਉ ਚੀਨ
1: ਜਬ ਆਪਨ ਆਪ ਆਪੁਰ ਧਾਰੈ
0: ਸ਼ਗਨ ਅਪਸ਼ਗਨ ਕਹਾਂ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਅਛਲ ਅਸ਼ੇਦ ਅਭੇਦ ਸਮਾਇਆ
0: ਮੁਹਾ ਕਿਸੈ ਪਿਆਪਤ ਮਾਇਆ
1: ਆਪ ਸੁਖੋ ਆਪ ਇਹ ਆਦੇਸ਼
0: ਜੈ ਗੁਰ ਕਾ ਨਾਹੀ ਪ੍ਰਵੇਸ
1: ਜੈ ਏਕ ਇਹ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪ ਸੁਖੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਏ ਗੁਣ ਮੈਂ ਕੀ ਨੋ ਵਿਸਥਾਰ
1: ਆਪ ਗੁਣ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਲਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਨਾਨਕ ਪ੍ਰਕਾਰ ਕੀ ਓ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋ ਬਨੀ
1: ਆਪੇ ਕੌਤਕ ਕਰੈ ਅਨਤ ਜੋਜ
0: ਆਪੇ ਰਸ ਭੋਗਨ ਨਿਰਜੋਜ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗਨਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਲੋਕ
1: ਦੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸੱਚ ਨਾਮ ਸੋ ਹੀ ਜਨ ਪਾਏ
1: ਸੋ ਸਮਦਸੀ ਤਤ ਪੈ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨਾ ਮਾਰੈ
0: ਸੋ ਮੂ ਆਜ ਸਮਨੋਂ ਬਿਸਾਰੈ
1: ਇਸ ਸੱਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਪ੍ਰਤੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋੜ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣਗਾ ਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਸ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸੁਭਾਵ
1: ਆਠ ਪੈਰ ਪ੍ਰਭ ਦੇਖੋ ਹਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਸੋ ਉਪਦੇਸ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਏ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਬਸੈ ਤੇ ਸਾਚ ਪਰਿਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧੈ ਖੇਪ ਤੁਮਾਰੀ
1: ਏ ਕਾਟੇ ਕਰ ਰਖੋ ਮਨ ਮਾਹੀ
0: ਨਾਨਕ ਪਹੁਰ ਨ ਆਵੇ ਜਾਹੇ
1: ਇਸਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਧਿਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਘਰ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੁਹੋਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਹੇਕ ਘਟ ਮਾਹੇ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਵਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਤਿੰਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉਂ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨਾ ਕਬ ਹੂੰ ਡੋਲੇ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨਾ ਪਾਈਏ ਗੁਣੈ ਅਮੋਲ
1: ਸਰਬ ਜੋਤ ਮਹਿ ਜਾਗੀ ਜੋਤ
0: ਧਾਰ ਰਹੇ ਹੋ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨਕ ਰਾਵਣ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸਨਾ
1: ਆਵਨ ਜਾਨਿਕ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸੇ ਹੋਈ ਸੋ ਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਬੋਤ ਬੋਤੇ ਆਪਣ ਸੰਗਰਾਚ
1: ਆਕੀ ਕਰਨਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੋਹੇ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਇਆਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਵਹੀ ਖੇ ਪਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਸਭ ਮੱਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਵਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: Ek Omkar Satgur Prasad.

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਾਜ ਨਿਕਾਜ।
1: ਮਹੱਲਾ ਪਹਿਲਾ, ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਂ ਲਾਓ, ਵੱਡੀ ਵਡਾਈ ਪੂਜਾ ਸਭ ਭਾਓ, ਵੱਡੀ ਵਡਾਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਬ
0: ਰਜ਼ਾ। ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੋ ਕੁਛ

ਬੋੜੀ ਨਾਨਕ ਜੀ ਉਪਾਏ ਕੇ ਲਿਖਣਾ ਮੈਂ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ। ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੁਜਗ ਚਾਲਿਆ। ਤੇਰੇ ਨਾਇਰ ਤੇ ਸੇ ਜਿਨ ਗਏ ਹਾਰ ਗਏ ਸੇ ਛਗਣ ਵਾਲਿਆ। ਲਿਖਣਾ ਵੈ ਧਰਮ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲੰਘੇ ਫੇਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ

ਪੈਪ ਚ ਪਾਉਣ ਮੈਂ ਸਦਭਾਉ ਪੈਪ ਚੱਲੇ ਲੱਖ ਦਰਿਆਓ ਪੈਪ ਜਗਨ ਕਡੇ ਵਿਗਾਰ ਪੈਪ ਧਰਤੀ ਦਾ ਪਿਪਾਰ ਪੈਪ ਚਿੰਦ ਫੇਸਰ ਪਾਰ ਪੈਪ ਜੀ ਰਾਜਾ ਚਰਨ ਦੁਬਾਰ ਪੈਪ ਸੂਰਜ ਪੈਪ ਚੰਦ ਕੋ ਕਰੋੜੀ ਤਲਤਮਾ ਅੰਤ ਪੈਪ ਸਿੱਧ ਪੁਸੁਨਾ।

ਅੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗੜਮੜ ਪੂਰੇ ਤਾਲ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਵ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋਂ ਸੱਚ ਬੁਝਾਇਆ, ਜਿਨ ਸੱਚੋਂ ਸੱਚ ਬੁਝਾਇਆ।
1: ਆਸਾ ਮਹੱਲਾ ਚੌਥਾ।

ਨਾਨਕ ਭਾਉਂਦਿਆਂ ਗਣਤਨ ਅੰਤ ਬੰਧਨ ਬੰਦ ਪਵਾਏ ਸੋਏ ਪੈ ਕਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੈ ਸਿਰੋਏ ਉਡ ਨਾ ਜਾਹੀ ਸਿੱਧ ਨਾ ਹੋਏ।

ਨਿਰੰਕਾਰ ਹੈ ਨਾ ਲਈਏ ਨਿਰਕ ਨਾ ਜਾਈਏ ਜੀਉ ਪਿੰਡ ਸਭ ਦਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹੁ ਨੀਜ ਸੁਧਾਈਏ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ ਕੋ ਰਹਿਣਾ।

ਪਹਿਲਾ ਪਹਿਲਾ ਲੱਖ ਨੇ ਕਿਨ ਚੰਗਿਆਈਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ

ਕੋੜੇ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੇ ਧਾਵਦੇ ਇੱਕ ਮੂਰਨ ਪੂਜਣੇ ਆਪਣਾ ਅਣਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਨ ਮੰਗਾ ਜੇ ਤੁਝੇ ਧਿਆਇਂਦੇ ਤਿਨ ਮੰਗਾ

ਵਿਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਨਾ ਦੀ ਪਾਈਏ।

0: ਸ਼ਲੋਕ ਮਹੱਲਾ ਪਹਿਲਾ ਸਚਕਾਲ ਪੂੜ ਵਰਤਿਆ ਕਲ ਕਾਲਕ ਫੇਤਾਲ ਬੀਓ ਬੀਜ ਬਦਲੈ ਕੇ ਅਬ ਕਿਉਂ ਉਗਵੇ ਦਾਲ ਜੇ ਕੋਈ ਤਾਂ ਉਗਵੇ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈਏ ਸਰੂ ਪਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ ਕਾਮਨੇ ਜਿਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਦੀ ਰਜਿਤ ਗਿਆਨੀ ਹੋਣੀ ਪਾਹੇ ਪ੍ਰੇਮਰਦਾਰ ਗਿਆਨੀ ਨੇ ਚੇਵਾ ਦੇਵਾ ਵੀ ਰੂਪ ਕਰੇ ਸ਼ਿੰਗਾਰ ਉੱਚੇ ਖੂਕੇ ਵਾਦਾ ਗਾਵੇ ਜੋ ਜਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਹੈ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
0: ਪਹਿਲਾ ਜਿਸ ਬੁਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ।

0: ਬਾਤ ਕੁੰਬੇ ਬੱਦਾ ਜਲ ਰਹੇ ਜਲ ਬਿਨ ਗੁਮ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ
1: ਹੋਰ ਬਿਨ ਗਿਆਨ ਨਾ ਹੋਏ ਪੜਿਆ ਹੋਵੇ ਗੁਨਗਾਰ ਸਾਧਨ ਮਾਰੀਏ।

ਆਪਣੇ ਹੋਵੇ ਕੋਨੇ ਕਰਦਾ ਮੀ ਸਾਧਨਾ ਮਾਰੀਏ ਜਿਹਾ ਕਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰ ਕੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀ।

ਕੌੜ ਸਤਿਗੁਰ ਵਿਟੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ ਵਿਰਲੇ।

ਓੜੀਸਾ ਮਹੋਦਯਾਲ ਕਿਰਪਾ ਕਰਤਾ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਕਿਸਮੈ।

ਨਾਨਕ ਕੂੜ ਰਹਿਆ ਪ੍ਰਭੋ। ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਭਾ।

ਗੁਰ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਨ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਨ ਦਾ ਵਟਹੋ ਵਟਾ ਵਟ ਮੇਤ ਨਿਸਰੇ ਸਰ ਧੰਦੇ ਲਾਇਨ ਦਾ ਨਦਰ ਉਪੱਠੀ ਜੇ ਕਰੇ ਸੁਰਤਾ ਨਾ ਕਾਹੋ ਕਰਾਇਨ ਦਾ ਦਰ ਮੰਗਣ ਭਿੱਖ ਨਾ ਪਾਇਨ ਦਾ।

ਔੜ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ।

ਔਰ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਨਤ ਨੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਲਤ ਪਾਈਆਂ ਸਹਿ ਤੁੱਠੇ ਨੌ

ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪੰਛ ਲੋਕ ਹੱਥੀ ਜਾਈ ਸਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਬੈਸਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਗਨਾਮ

ਮਹਲਾ ਦੂਜਾ ਨਾਲਿਆਂ ਨੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਲੀਕ ਚੋ ਤਿਸਦਾ ਥਾਂ ਨਾ ਥੋ ਮਹਲਾ ਦੂਜਾ ਹੋਏ ਆਣਾ ਕਰੇ ਕੰਮ ਨਸ਼ਕੇ ਰਾਸ ਜੇ ਕਦ ਚੰਗ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮ ਭਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਪ ਸਾਧ ਸੋਈਏ, ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ।

ਪਾ ਬਈ ਸੁਨੇ ਮੂੜ ਚਿਤ ਲਾਏ ਚਤੁਰਤਾ ਆ ਬਈ ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੇ ਹੋ ਜੋ ਜਾ ਕੀ ਇਕ ਬਾਰ ਚਉ ਪਈ ਕੋ ਕਹੇ ਚਉ ਪਈ ਸੰਬਤ ਸਤਰਹਿ ਸਹਿਸਪਣਿਜੇ ਅਰਧ ਸਹਿਸਪਣ ਤੀਨ ਕਹਿਜੇ ਭਾਦਰਵ ਸ੍ਰੀ ਅਸ਼ਟਮੀ ਰਵਿਵਾਰਾ ਤੀਰ ਸਤਧਰੁਵ ਗ੍ਰੰਥ ਸੁਧਾਰਾ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੇ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾ

ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੇ ਬਾਜੋ ਕਿਆ ਕਰੇ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦੇ ਸਿੱਖ ਨਾਮ ਲਾ

ਬਾਣੀ। ਏ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ, ਚੁਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਇਤ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਸੇ ਵਿਟੋਂ ਜਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚੁਤਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ

ਤੂੰ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਥੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗ ਹੋ ਹਰਿ ਸੁਨ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਸੇ ਬਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਸੇ ਬਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਸੇ ਬਣ ਜਾ ਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ

ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਾਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨੇ ਅਵਰ ਨਾ ਦੇਖੋ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਣਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੇ ਨੋ ਪਠਾਏ ਸੱਚ ਹੈ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ।

ਵਾਜਾ ਭਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ।

0: ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਗੁਰੂ ਘਰ ਵਿਖੇ ਸ਼ਹੀਦੀ ਸਮਾਗਮ ਚੱਲ ਰਹੇ ਹਨ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਜ਼ਰੂਰ ਲਾਹੇ ਪ੍ਰਾਪਤ ਕਰੋ। ਸਤਿ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ

ਜਥੇਦਾਰ ਭਾਈ ਹਰਦੀਪ ਸਿੰਘ ਜੀ ਨਿੱਜਰ ਬਿਲਡਿੰਗ ਵਿੱਚ ਅੱਜ ਦਿਨੇ 2 ਵਜੇ ਹੋਵੇਗੀ। ਉਸ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਆਪ ਸੰਗਤ ਜੀ ਹੁਣ ਸਮਾਂ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਸਿਮਰਨ ਦੇ ਨਾਲ ਜੁੜੀਏ ਜੀ, ਕਰੀਏ ਜੀ ਸ਼ੁਰੂ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ।

Guru.

Vai, guru, vai.

Guru, why, Guru, why, Guru, why.

Vai, guru, vai.

Guru.

Vai, guru, vai, guru, vai, guru, vai.

Guru, Vai, Guru, Vai.

Guru.

हाय गुरु हाय गुरु हाय गुरु हाय गुरु हाय

Guru, Vai, Guru, Vai, Guru.

Guru, why?

Guru.

Vai, guru, vai.

Guru.

Why?

गुरु

वाहे गुरु वाहे गुरु वाहे।

Guru.

Guru, Vai, Guru, Vai, Guru, Vai, Guru, Vai, Guru.

Guru.

वाहे गुरु।

वाहे गुरु।

ਸੱਚਿਓ ਨਾਉ ਦੋਏ ਕੁਦਰਤ ਸਾਜੇ ਕਰਾ ਸਿਨੇਠੂ ਚਾਉ ਦਾਤਾ ਕਰਤਾ ਆਪ ਤੂੰ ਦੁਸਦੇ ਵੈ ਕਰੇ ਪਸਾਉ ਤੂੰ ਜਾਣੇ ਸਭ ਸੇ ਦਲ ਸਹਿਜਿੰਦ ਕਵਾਉ ਕਰਿਆ ਸਿਨੇਠੂ ਚਾਉ।

ਸੱਚੇ ਤੂੰ ਦਾਖਲ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ।

0: ਵਿਸਮਾ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾ.
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Neede vismad dur vismad dekhe ha.

ਪਹਿਲਾਂ ਮੁਸਲਮਾਨਾਂ ਸਿਫ ਸਰੀਅਤ ਪੜ ਪੜ ਰਹੇ ਵਿਚਾਰ ਬੰਦੇ ਸੇਜ ਪਵਿਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਅੰਦਰ ਸਨਰੂਪ ਭਾਰਤੀ ਰਤਨ ਹਵੇ ਰਚਾ ਪੂਜਾ ਗਰਵਾਸ ਬੇਕਾਰ ਜੋ ਕੀ ਸੁਣਤ ਹਾਂ ਜੇ ਤਿਲ

ਕਹਿਰੈ ਮੋਨਮ ਗੂਤਾ ਕਿਉ ਜਾਗੈ ਗੁਰਬਿਨ ਸੁਤਾ ਪਗ ਉਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰਸ਼ਾਹੀ ਪਾਈ ਮੂਰਖੰ ਦੈ ਪਤ ਗਵਾਈ ਮੇਰੇ ਨਾਮ ਹੈ ਕਿਸ ਥਾਂ ਨਾ ਪਾਈ ਰਹਿ ਮਾੜੀ ਮੜੀ ਵਸਾਣੀ ਅੰਧ ਨਾ ਜਾਣੇ ਪ੍ਰਿਪਸਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਇਆ ਸੰਦੇਸੇ ਤੇ ਨੇ ਕੇਵਲ ਹੋ ਮੈਂ ਸ਼ਬਦ ਜਲਾ

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ 4 ਪਾਉਂਡ ਇੰਡੀਕੈਂਡ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900
4: ਪੰਜਾਬ ਫੋਰੈਕਸ ਗਗਨ ਸਿੰਘ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ। ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਬਿਨਾਂ ਬੀਜ ਵਾਲਾ ਹਦਵਾਣਾ 78 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 1.29 ਦੀ ਗੁੱਛੀ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਅਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆਂ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਉਹ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ, ਅਤੇ ਵਾਪਸ ਆਏ ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ। ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਾ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ, ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਇਹ ਹੈ ਸਮਰਪਣ ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਖਰਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸੋ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣ ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਂ ਨੰਗੀ ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੀ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇਓ ਵਸ ਵਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਇਹ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ ਹੈ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਦਿੰਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋਹਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਚਿਨ ਲੰਬੜੇ ਵਾਲਾ, भगत नामदेव ने जिहड़े दर्शन किए उन्होंने इथों तक शब्द क्या है कि खूब तेरी पगरी मीठे तेरे बोल। मैं फिर बेनती करांगा कि ये शब्द क्योंकि जे भाई तारू सिंह का जिक्र करना है तो ये बड़ी वड्डी गल है केस यही तो गल अगे चल के मैं कहना क्यों खोपड़ी लाई गई गर्दन क्यों ना ला दी हाथ पैर क्यों ना कट दिते क्योंकि इत्थे एक सिख नूं अपमानित करना सी केसां करके केस रब दी दात ने। पीर बुद्धू शाह ने चार पुत्रां तो दो पुत्र मरवाए शहीद कराए ते जदों गुरु गोबिंद सिंह त्रुठे ते क्या जो मंगेगा कहन लगे बस आ जेडे कंगे विच केस अड़े ने केस मेरी झोली च पा दियो। वो गुरमुखो साखियां तां सुनाने असीं ओ मुसलमान है पीर जी पर गुरु गोबिंद सिंह तो केस क्यों मंग रहा है क्योंकि उन्हें गुरु गोबिंद सिंह दियां जुल्फां दे विच्चों बहुत कुछ मिलिया। साडे एक बहुत वड्डे कवि होए ने प्रीतम सिंह जी कासिद वह कहिंदे ने जदों आए वापस तो पीर जी ने अपनी घरवाली नूं कहा सी सुन नसीरां मेरे नसीब जोर कर गए गुरु गोबिंद सिंह मेरा यार बन गया। शब्द सुनने वाले सुन नसीरां नसीरां वाइफ का नाम सी मेरे नसीब जोर कर गए गुरु गोबिंद सिंह मेरा यार बन गया यार नूं पुत दे के आया उहदे बदले यार ने केस दे दिते आ। फिर अर्ज इहनूं भाई नंद लाल साहब दियो शेर दीन दुनिया दर कमंदे आ परी रुखसार परी लफ्ज़ दर्त पुरी नहीं नूं पढ़ना परियां परियां नहीं होंदियां आ जिहड़ियां कहिंदे बड़े हुसीन परियां ओ वाह वाह भाई साहब कहिंदे ना लोको कादिया परियां दे मुआं दी गल कर दे एक बारी मेरे गुरु गोबिंद सिंह दा चेहरा देखो ये सरूप दे सामने परियां दी भी कोई कीमत नहीं। मेरी फिर बेनती है दीन दुनिया दरक मंदे आ परी रुखसारे मां हर दो आलम कीमते यक तारे मुवे यारे मां मेरे माही दे एक वाल दे विच एक जुल्फ दे विच दीन ते दुनिया दोनों बजे हुए। मैं आप नूं बेनती करा मां ने केस पाले भाई तारू सिंह अमृतधारी है आप हलवंद है जी शाम नूं तिन्ने मां ते दोनों भैन भरा तिन्ने बैठ के सिमरन करदे आ कीर्तन करदे आ ते पिंड विच इन्ना सन्मान जी की हिंदू की मुसलमान मैं अगे अर्ज करांगा हर बंदा भाई तारू सिंह नूं रज के सन्मान दिंदा है। इत्थों तक जिहड़ा मैं पिंड सिंहपुरा कहा ना नेड़े ये नवाब कपूर सिंह दा पिंड सी जिहड़ा सिंहपुरी ने फैजलापुरी जी की मिसल सी ना ये उन्हां दा पिंड है जी। इलाके दे जिन्ने चंगे जीवन वाले ने भाई तारू सिंह दा बहुत सन्मान करदे ने। अज शाम नूं भाई साहब आए सारे बाणी पढ़ के तिन्ने जने खटे ते मां नूं कहिंदा मां अज दुबारा फिर आनंदपुर साहिब वाले दिन आ गए। उन्हें पूछा जी कि मैं थोड़ा जी इतिहास तां लै लिया अज विचार नूं विराम दे के क्योंकि कल मैं बाबा जी का जिक्र किया सी अज ये गुरु हरकृष्ण साहब का अगले हफ्ते पुरब आना है। भाई साहब कहते मां आनंदपुर आ गया पुत की समझी नहीं कह लगी अज मैं सिंह देखे ने कचहरे पाठे ने सची मुची लीर बन गए ने गात्रे पाठे ने रोटी नहीं मिलती खेतां चाहे लंघे ने। मां अगो कहती पुत मेरे पता मैनू भी है पैरां च जुत्ती नहीं पर सिदक उन्होंने जिहड़ी गल मैं सबर कही सिदक उन्होंने कंडियां दी छालियां दी पीड़ नहीं होण दिंदा उन्होंने तन ढक्कन नूं कपड़े नहीं पर सदक ते गुरु दी रजा उन्होंने सर्दी गर्मी नहीं लगन दिंदी नींद नहीं कई कई दिन पूरी हुंदी तुरे रहिंदे आ। पुत मेरे सबर ते सिदक उन्होंने अपनी गोद विच समा दिंदा है उन्होंने रोटी नहीं मिलती ढिड विच कड़लां पैंदियां ने पर सिदक उन्हां सिंघां नूं भुख नहीं लगन दिंदा। कहिंदे मां आपां की कर सकने आ सेवा वास्ते जिवें भाई साहब कह के गए किन्ना उत्थे चल रहा है वेखो असीं किसे दे विरोध विच नहीं भी फलाना धर्म की कर रहा है साढ़े प्रबंध दियां नलैकियां करके सब कुछ हुंदा पिया उत्थे एडा वड्डा बजट होवे हज़ारां एकड़ जमीन कमेटी कोल होवे ते फिर भी कुछ ना कर सके दे विच तुसीं सारे इस गल तो जाणूओ क्योंकि इहनूं कल्पन की लोड़ नहीं। वह साडी इच्छा जिवें भाई रजिंदर सिंह कह के गए मैं चाहना 10-15 प्रचारक पैसे इकट्ठे करने लई नहीं उन्हां नूं पिंड दित्ते जाण तहसील पद्धर ते ब्लाक पद्धर ਤੇ ਆਹ ਵਖਰੇ ਵਾ ਇਹ ਫਲਾਣੀ ਜਥੇਬੰਦੀ ਜੇ ਫਲਾਣਾ ਜਥਾ ਜੀ ਫਲਾਣਾ ਇਸ ਚੀਜ਼ ਨੂੰ ਖਤਮ ਕਰੋ ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ ਮੇਰੀ ਬੇਨਤੀ ਹੈ ਤਾਂ ਬਚੇਗਾ ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ ਸੱਚੀ ਜੀ ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ ਮੇਰੀ ਮੰਜ਼ਿਲ ਕੀ ਹੋ ਪਿਆਰਿਓ ਆਪ ਕੁੱਲੂ ਕੱਲੂਹਾ ਰੇ ਵੱਡੇ 'ਚ ਉੱਪਰੇੜੇ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ ਤਕਰੀਬਨ 22-19 ਫੱਟ ਲੱਗੇ ਉਹ ਕਹਿੰਦਾ ਚਰਨ ਸਿੰਘ ਨੂੰ ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ ਪੰਥ ਬਚੇਗਾ ਅਤੇ ਜਥੇਬੰਦੀਆਂ ਬਣਾ ਲਿਆ ਜੇ ਪੰਥ ਹੀ ਨਾ ਬਚਿਆ ਤਾਂ ਮਿਸਲਾਂ ਕਾਹਦੀਆਂ ਬਣਾਉਣੀਆਂ ਮਿਸਲ ਵੰਡ ਅਬ ਕਬੂ ਨਾ ਪਾਵੋ ਰਲ ਮੇਲ ਤੁਰ ਖੜ ਪੰਥ ਬਚਾਓ ਮੈਂ ਆਪ ਨੂੰ ਬੇਨਤੀ ਕਰਾਂ ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ ਸਿੱਧਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ ਮਾਂ ਇੱਕ ਕੰਮ ਕਰੀਏ ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ ਰਾਤ ਨੂੰ ਮੈਂ ਅਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ ਛੋਟਾ ਜਿਹਾ ਵਲਟੋਈ ਸੀ ਜੀ ਉਹਦੇ 'ਚ ਦਾਲ ਰੱਖੀ ਟੋਕਰੀ 'ਚ ਰੋਟੀਆਂ ਪਾ ਗਏ ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਉਹ ਜੀ ਸ਼ੁਰੂ ਹੋ ਗਿਆ ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ ਪਿੰਡ ਦੇ ਲੋਕ ਇਕੱਠੇ ਹੋ ਗਏ ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ ਮੁਸਲਮਾਨ ਵੀ ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਭੰਗੂ ਲਿਖਦਾ ਕਿਉਂਕਿ ਮੈਂ ਉਹਨੂੰ ਬੜਾ ਇਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ ਕਿਉਂਕਿ ਉਹਦਾ ਪਰਿਵਾਰ ਉਹਦੇ 'ਚ ਮਹਿਤਾਬ ਸਿੰਘ ਰਾਏ ਸਿੰਘ ਇਹ ਸਾਰੇ ਰਤਨ ਸਿੰਘ ਭੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ ਕੋਈ ਕਸੂਰ ਨਹੀਂ ਸੀ ਇਹਦਾ ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ ਉੱਥੇ ਗੱਲ ਚੱਲੀ ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ ਉਹ ਇਹ ਕਿਉਂ ਨਹੀਂ ਖੱਪਦੇ ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ ਸ਼ਾਇਦ ਆਪ ਨੂੰ ਆਕਲ ਦਾਸ ਅੱਜ ਇਹਦਾ ਜੰਡਿਆਲਾ ਗੁਰੂ ਹੈ ਨਾ ਇਹ ਬਾਬਾ ਹੰਡਿਆਲ ਜੀ ਹੋਏ ਨੇ ਇਹ ਬੜੀ ਕਰਨੀ ਵਾਲੇ ਹੋਏ ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ ਇਹ ਬਿਧੀ ਚੰਦ ਪਛੀਨਾ ਨਹੀਂ ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ ਇਹ ਕਹਿੰਦਾ ਜ਼ਕਰੀਆ ਖਾਨ ਸੂਬੇਦਾਰ ਜੀ ਸਿੱਖ ਨਹੀਂ ਮਰਦੇ ਕਹਿੰਦਾ ਕਿਉਂ ਨਹੀਂ ਮਰਦੇ ਸੀ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ ਜੁਝਾਰੂਆਂ ਨੇ ਨਹੀਂ ਮਰਨਾ ਕਿਉਂ ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ ਅਗਲੀ ਗੱਲ ਉਹ ਸੱਚੀ ਕਹਿ ਗਿਆ ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ ਉਹਨੇ ਕਿਹਾ ਜੀ ਦੱਸੋ ਕਹਿੰਦਾ ਤਾਰੂ ਸਿੰਘ ਪੂਲੇ ਵਾਲਾ ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ ਮਾਈ ਹੈ ਉਹਦੀ ਭੈਣ ਹੈ ਇਹ ਤਿੰਨੇ ਦੋਸ਼ੀ ਨੇ ਉੱਥੇ ਜਿਹੜੇ ਸ਼ਬਦ ਕਹਿ ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਕਹਿੰਦਾ ਨਾ ਉਹਦੀ ਮਾਈ ਨੂੰ ਨਾ ਉਹਦੀ ਮਾਂ ਭੈਣ ਨੂੰ ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਸੁੱਖ ਦੁੱਖ ਆਪ ਗੁਜ਼ਾਰਾ ਅਗਨੀ ਨਾਲ ਅਸੀਂ ਸਿਆਲ ਚ ਦੇਖਿਆ, ਅਕਲ ਦਾਸ ਕਹਿੰਦਾ ਮੰਤ ਕਹਿੰਦਾ ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ ਸੂਬੇਦਾਰ ਨੇ ਅਹਿਦੀਏ ਭੇਜੇ। ਅਹਿਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਅਹਿਦੀਏ ਅਹਿਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ 'ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉੱਧਰ ਮਾਈ ਘਰ ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਕਹਿੰਦੇ ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ, ਵੇ ਪੁੱਤ ਕਿੱਥੋਂ ਆਏ ਹੋ, ਉਹਨਾਂ ਪਤਾ ਤਾਂ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਇਹ ਥੱਕੇ ਆ, ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ ਕੋਈ ਹਿੰਦੂ ਵੀਰ ਕਹਿੰਦੇ ਆ ਦੌੜਿਆ, ਭਾਈ ਸਾਹਿਬ ਹਲ ਪੈ ਵਾਂਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋਈ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖ ਦੇਣ ਤੂੰ ਉੱਧਰ ਲੈ ਜਾਈ। ਆਪ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ, ਲੰਗਰ ਪੱਕਦੇ, ਦੱਸਿਆ ਕਿਉਂ ਨਹੀਂ? ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ। ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ, ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ, ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ, ਮੁਸਲਮਾਨ ਕਹਿੰਦੇ ਨੇ ਤਾਰੋ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਬਿਰਾ ਇਹ ਵੀ ਪਤਾ ਲਾਹੌਰ ਗਏ ਨੇ, ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਹੀ ਕਿਹਾ, ਨਾਲ ਦਿਆਂ ਨੇ ਕਿਹਾ, ਇੱਕ ਵਾਰੀ ਮਾਂ ਅਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ, ਅਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ ਕਰ।
1: ਭੁਜ ਬਲਬੀਰ ਬਰਮ ਸੁਖ ਸਾਗਰ, ਗਰਤ ਪਰਤ ਗਹਿਲ ਹੋ ਅੰਗੁਰੀਆ।

ਆਵਾਜ਼ ਸੁਣ ਸਕਦੇ ਨੇ, ਸੰਸਾਰ ਦੀ ਆਵਾਜ਼ ਸੁਣ ਸਕਦੇ ਨੇ। ਨਿਰੰਕਾਰ ਦੀ ਤੇ ਕਦੀ ਕਦਾਈ ਕੋਈ ਕਦ ਪੁਰਸ਼। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਪਰਿਪੂਰਨ ਪ੍ਰਮਾਤਮਾ, ਜਿਤਨੀਆਂ ਵੀ ਆਵਾਜ਼ਾਂ ਮੇਰੇ ਕੰਨਾਂ ਚ ਪੈ ਰਹੀਆਂ ਨੇ, ਪੰਛੀਆਂ ਦੀਆਂ, ਪਸ਼ੂਆਂ ਦੀਆਂ, ਮਨੁੱਖਾਂ ਦੀਆਂ, ਬਦਲਾਂ ਦੀ ਗਰਜਨ, ਪਵਨ ਦੀ ਛਾਂ ਛਾਂ, ਮੈਨੂੰ ਤੇ ਇੰਜ ਲੱਗਦਾ ਇਹ ਤੂੰ ਹੀ ਬੋਲ ਰਿਹਾ। ਸਭ ਤੇਰੀ ਆਵਾਜ਼, ਸਭ ਤੇਰਾ ਨਾਦ, ਸਭ ਤੇਰਾ ਸੰਗੀਤ। ਸਾਹਿਬ ਕਹਿੰਦੇ ਨੇ, ਮੇਰੇ ਕੋਲੋਂ ਕੰਨ ਵੀ ਨਹੀਂ, ਮੇਰੇ ਕੋਲੋਂ ਜ਼ਬਾਨ ਵੀ ਨਹੀਂ, ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾਵਾਂ। ਕਿਸੇ ਦੇ ਬੋਲ ਘਰ ਤੋਂ ਬਾਹਰ ਨਹੀਂ ਜਾਂਦੇ, ਉਸਦੇ ਘਰ ਵਿੱਚ ਹੀ ਸਿੱਕਾ ਚੱਲਦਾ ਹੈ, ਇਹ ਸਿੱਕਾ ਉਸਦਾ ਬਾਹਰ ਨਹੀਂ ਚੱਲਦਾ। ਇਹਦੀ ਗੱਲ ਘਰ ਦੇ ਬੰਦੇ ਤੇ ਮੰਨ ਸਕਦੇ ਨੇ, ਬਾਹਰ ਦੇ ਨਹੀਂ, ਇਹਦੇ ਬੋਲ ਬਾਹਰ ਨਹੀਂ ਚੱਲਦੇ। ਕਦੀ ਕਦਾਈ ਕੋਈ ਕਦ ਵਿਅਕਤੀ, ਉਸਦੇ ਬੋਲ ਸਾਰੇ ਮਹੱਲੇ ਸਾਰੇ ਕਲੋਨੀ ਚੱਲ ਜਾਂਦੇ ਨੇ, ਮੰਨ ਲੈਂਦੀ ਹੈ ਸਮੁੱਚੀ ਵਸਨੀਕ, ਉਸਦੇ ਬਚਨਾਂ ਨੂੰ ਉਸਦੇ ਬੋਲਾਂ ਨੂੰ ਮੰਨ ਲੈਂਦੀ ਹੈ, ਸੁਣਦੀ ਹੈ। ਕਿਸੇ ਕਿਸੇ ਦੇ ਬੋਲ ਰਾਜ ਦਰਬਾਰ ਦੇ ਚ ਵੀ ਪਹੁੰਚਦੇ ਨੇ, ਉੱਥੇ ਵੀ ਸੁਣੇ ਜਾਂਦੇ ਨੇ। ਕਦੀ ਕਦਾਈ ਕੋਈ ਲੱਖਾਂ ਕਰੋੜਾਂ ਚ ਇੱਕ ਅੱਧ ਖੁਸ਼ਕਿਸਮਤ ਇਨਸਾਨ, ਜਿਸਦੇ ਬੋਲ ਨਿਰੰਕਾਰ ਤੱਕ ਪਹੁੰਚਦੇ ਨੇ ਔਰ ਸੁਣਦਾ ਹੈ ਨਿਰੰਕਾਰ, ਉਸਦੇ ਬੋਲ ਪਰਮਾਤਮਾ ਨੂੰ ਵੀ ਸੁਣਨੇ ਪੈਂਦੇ ਨੇ, ਉਸਦੇ ਬੋਲ ਈਸ਼ਵਰ ਨੂੰ ਵੀ ਸੁਣਨੇ ਪੈਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉਹ ਜ਼ਬਾਨ ਮੈਂ ਕਿੱਥੋਂ ਲਿਆਵਾਂ ਜਿਹੜੇ ਤੇਰੇ ਤੱਕ ਬੋਲ ਪਹੁੰਚਾ ਸਕੇ, ਉਹ ਕੰਨ ਮੈਂ ਕਿੱਥੋਂ ਲਿਆਵਾਂ ਜਿਹੜੇ ਤੇਰੇ ਬੋਲ ਸੁਣ ਸਕੇ, ਉਹ ਨੇਤਰ ਮੈਂ ਕਿੱਥੋਂ ਲਿਆਵਾਂ ਜੋ ਤੈਨੂੰ ਵੇਖ ਸਕਣ, ਔਰ ਹੱਥਾਂ ਦੀ ਉਹ ਮੈਂ ਪਕੜ ਕਿੱਥੋਂ ਲਿਆਵਾਂ ਜੋ ਤੇਰਾ ਦਾਮਨ ਪਕੜ ਸਕਣ। ਮੇਰੇ ਕੋਲ ਤੇ ਪੈਰ ਵੀ ਕੋਈ ਨਹੀਂ ਤੇਰੇ ਮਾਰਗ ਤੇ ਚੱਲ ਸਕਣ। ਮਨੁੱਖ ਦੀ ਸਾਰੀ ਅਹਿਮੀਅਤ ਖਾਸੀਅਤ ਗਿਆਨ ਇੰਦਰੀਆਂ ਕਰਕੇ ਹੈ, ਕਰਮ ਇੰਦਰੀਆਂ ਕਰਕੇ ਹੈ। ਅਗਰ ਇਹ ਕਰਮ ਇੰਦਰੀ ਇਸ ਦੇ ਕੋਲੋਂ ਖੋ ਲਈਏ ਤੇ ਗਿਆਨ ਇੰਦਰੀ ਇਸ ਦੇ ਕੋਲੋਂ ਖੋ ਲਈਏ, ਫਿਰ ਪੱਥਰ ਤੇ ਮਨੁੱਖ ਦੇ ਚ ਕੋਈ ਫਰਕ ਨਹੀਂ ਹੈ। ਪੱਥਰ ਚੱਲ ਨਹੀਂ ਸਕਦਾ, ਪੱਥਰ ਕਿਸੇ ਪੱਥਰ ਦਾ ਦਾਮਨ ਪਕੜ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਹੱਥ ਪੈਰ ਨਹੀਂ ਨੇ। ਪੱਥਰ ਨਹੀਂ ਦੱਸਿਆ, ਪੱਥਰ ਸੁਣ ਨਹੀਂ ਸਕਦਾ, ਪੱਥਰ ਵੇਖ ਨਹੀਂ ਸਕਦਾ, ਪੱਥਰ ਸੁੰਘ ਨਹੀਂ ਸਕਦਾ, ਪੱਥਰ ਸਪਰਸ਼ ਨਹੀਂ ਕਰ ਸਕਦਾ, ਪੱਥਰ ਸੋਚ ਨਹੀਂ ਸਕਦਾ। ਅਗਰ ਇਹੀ ਸਭ ਕੁਝ ਧਾਰਮਿਕ ਤਲ ਤੇ ਮਨੁੱਖ ਨਾ ਕਰ ਸਕੇ, ਤਾਂ ਕਮ ਸੇ ਕਮ ਧਾਰਮਿਕ ਦੁਨੀਆਂ ਦਾ ਤੇ ਪੱਥਰ ਹੀ ਹੈ, ਹੋਰ ਕੁਝ ਵੀ ਨਹੀਂ ਹੈ। ਹੋਵੇਗਾ ਬਾਜ਼ਾਰ ਵਿੱਚ ਇਹ ਇਨਸਾਨ ਹੋਵੇਗਾ, ਗੁਰਦੁਆਰੇ ਮੰਦਿਰ ਦੇ ਤੇ ਬੈਠਾ ਜਿਵੇਂ ਪੱਥਰ, ਜਿਵੇਂ ਇੱਕ ਪੱਥਰ ਨੂੰ ਕੋਈ ਬੋਧ ਨਹੀਂ, ਪੱਥਰ ਵਿੱਚ ਕੋਈ ਗਤੀ ਨਹੀਂ, ਪੱਥਰ ਵਿੱਚ ਕੋਈ ਪਕੜ ਨਹੀਂ, ਪੱਥਰ ਕੋਈ ਸੁਣਦਾ ਨਹੀਂ। ਮੈਨੂੰ ਤੇ ਇੱਕ ਗਾਥਾ ਯਾਦ ਆਈ ਇੱਕ ਸੂਫੀ ਸੰਤ ਹਸਨ ਦੀ, ਉਹ ਜਦ ਵੀ ਕੁਰਾਨ ਦੀ ਤਲਾਵਤ ਕਰੇ ਤੇ ਫਿਰ ਵਾਜ ਦੇਵੇ ਵਿਆਖਿਆ ਕਰੇ, ਤਾਂ ਮੂੰਹ ਦੀਵਾਰ ਦੀ ਤਰਫ ਕਰ ਲੈਂਦਾ ਸੀ ਔਰ ਪਿੱਠ ਕਰ ਲੈਂਦਾ ਸੀ ਸਰੋਤਿਆਂ ਦੀ ਤਰਫ। ਕੁਛ ਦਿਨ ਤੇ ਸਰੋਤਿਆਂ ਨੇ ਬਰਦਾਸ਼ਤ ਕੀਤਾ, ਚਲੋ ਖੈਰ ਸੁਣਦੇ ਪਿਆ, ਚਲੋ ਮੂੰਹ ਸਾਡੀ ਤਰਫ ਨਹੀਂ ਕਰਦਾ ਤੇ ਨਾ ਸਹੀ, ਬੋਲ ਸਾਡੇ ਤੱਕ ਪਹੁੰਚਦੇ ਨੇ। ਲੇਕਿਨ ਇੱਕ ਦਿਨ ਸਰੋਤਿਆਂ ਨੇ ਬੇਨਤੀ ਕੀਤੀ, ਫਕੀਰ ਸਾਈ ਐਸਾ ਕਿਉਂ ਕਰਦੇ ਹੋ, ਜਦ ਸਾਨੂੰ ਸੁਣਾਉਣ ਵਾਸਤੇ ਹੀ ਤਲਾਵਤ ਕਰਦੇ ਹੋ, ਜਦ ਸਾਨੂੰ ਸੁਣਾਉਣ ਵਾਸਤੇ ਹੀ ਉਪਦੇਸ਼ ਆਵਾਜ਼ ਦਿੰਦੇ ਹੋ, ਫਿਰ ਮੂੰਹ ਦੀਵਾਰ ਦੀ ਤਰਫ ਕਰ ਲੈਂਦੇ ਹੋ, ਪਿੱਠ ਸਾਡੀ ਤਰਫ ਕਰ ਲੈਂਦੇ ਹੋ। ਤੋ ਹਸਨ ਮੁਸਕਰਾਇਆ, ਕਹਿੰਦਾ ਮਿੱਤਰੋ ਮੈਂ ਤੁਹਾਡੇ ਵਿੱਚ ਤੇ ਦੀਵਾਰ ਵਿੱਚ ਕੋਈ ਫਰਕ ਨਹੀਂ ਸਮਝਦਾ, ਤੁਹਾਨੂੰ ਸੁਣਾ ਦਿੱਤਾ, ਦੀਵਾਰ ਨੂੰ ਸੁਣਾ ਦਿੱਤਾ, ਇੱਕੋ ਹੀ ਗੱਲ ਹੈ, ਕੋਈ ਫਰਕ ਨਹੀਂ ਹੈ। ਮੇਰੇ ਕਹਿਣੇ ਨਾਲ ਦੀਵਾਰ ਨਹੀਂ ਬਦਲਦੀ, ਮੇਰੇ ਕਹਿਣੇ ਨਾਲ ਤੁਸੀਂ ਵੀ ਨਹੀਂ ਬਦਲਦੇ, ਮੈਂ ਬੋਲਦਾ ਦੀਵਾਰ ਨਹੀਂ ਸੁਣਦੀ, ਮੈਂ ਬੋਲਦਾ ਤੁਸੀਂ ਵੀ ਕਿੱਥੇ ਸੁਣਦੇ ਹੋ। ਉਹੀ ਕੁਝ ਸੁਣਿਆ ਜਾਂਦਾ ਹੈ ਜੋ ਮੰਨਿਆ ਜਾਂਦਾ, ਜਿਸ ਨੂੰ ਮੰਨਿਆ ਹੀ ਨਹੀਂ ਤਾਂ ਕੀ ਸੁਣਿਆ। ਇਸ ਤਰ੍ਹਾਂ ਦਾ ਸੁਣਨਾ ਤਾਂ ਫਿਰ ਦੀਵਾਰਾਂ ਵੀ ਸੁਣਦੀਆਂ ਨੇ। ਧਾਰਮਿਕ ਦੁਨੀਆਂ ਦੇ ਮਨੁੱਖ ਪੱਥਰ ਦਾ ਪੱਥਰ ਰਹਿ ਜਾਂਦਾ ਹੈ। ਜੈਸੇ ਇੱਕ ਮਾਸੂਮ ਬੱਚਾ ਕਹਿਣਾ ਤੇ ਇਹੀ ਬਣੇਗਾ ਪੱਥਰ ਦੀ ਤਰ੍ਹਾਂ ਹੈ।

0: ਕੁਛ ਵੀ ਨਹੀਂ ਸੁਣਾਈ ਦਿੰਦਾ ਪਿਆ ਇਸ ਨੂੰ, ਕੁਛ ਵੀ ਨਹੀਂ ਦਿਖਾਈ ਦੇ ਰਿਹਾ, ਚੱਲ ਵੀ ਨਹੀਂ ਸਕਦਾ, ਕੁਛ ਪਕੜ ਵੀ ਨਹੀਂ ਸਕਦਾ, ਬੋਲ ਵੀ ਨਹੀਂ ਸਕਦਾ, ਕੋਈ ਵੀ ਬੋਧ ਨਹੀਂ ਇਸ ਨੂੰ। ਕਿਤੇ ਗੋਦ ਵਿਚ ਇੰਜ ਪਿਆ ਜਿਵੇਂ ਇੱਕ ਪੱਥਰ, ਲੇਕਿਨ ਪੱਥਰ ਵਿਚ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਕਦੀ ਇਹ ਚੱਲੇਗਾ, ਕਦੀ ਇਹ ਦਾਮਨ ਪਕੜੇਗਾ, ਕਦੀ ਲਗਭਗ ਬੋਲੇਗਾ। ਬੱਚੇ ਨੂੰ ਵਿਸ਼ਵਾਸੇ ਗੋਦ ਵਿਚ ਰੱਖਿਆ ਔਰ ਮਮਤਾ ਨਾਲ ਰੱਖਿਆ, ਆਸਾ ਜੁੜੀ ਹੋਈ ਹੈ, ਉਮੀਦ ਜੁੜੀ ਹੈ, ਅੱਜ ਨਹੀਂ ਤੇ ਕੱਲ ਚੱਲੇਗਾ। ਚਲੋ ਅੱਜ ਨਹੀਂ ਤੇ ਕੱਲ ਬੋਲੇਗਾ, ਅੱਜ ਨਹੀਂ ਤੇ ਕੱਲ ਸੁਣੇਗਾ, ਅੱਜ ਨਹੀਂ ਤੇ ਕੱਲ ਇਸ ਨੂੰ ਅਸਲੀਅਤ ਦਿਖਾਈ ਦੇਵੇਗੀ। ਸਤਸੰਗ ਦੇ ਜੋ ਸਤਸੰਗੀ ਬੈਠੇ ਹੁੰਦੇ ਨੇ, ਗੁਰੂ ਇਸੇ ਢੰਗ ਨਾਲ ਬਰਦਾਸ਼ਤ ਕਰਦਾ ਹੈ, ਚਲੋ ਕੋਈ ਗੱਲ ਨਹੀਂ, ਅੱਜ ਚੱਲਣਾ ਨਹੀਂ ਆਇਆ, ਕੱਲ ਚੱਲ ਲੈਣਗੇ, ਅੱਜ ਵੇਖਣਾ ਨਹੀਂ ਆਇਆ, ਕੱਲ ਵੇਖ ਲੈਣਗੇ, ਅੱਜ ਸੁਣਨਾ ਨਹੀਂ ਆਇਆ, ਕੱਲ ਸੁਣ ਲੈਣਗੇ। ਅਵਤਾਰੀ ਪੁਰਸ਼ ਇਹਨਾਂ ਸਤਸੰਗੀਆਂ ਨੂੰ ਇਸ ਢੰਗ ਨਾਲ ਬਰਦਾਸ਼ਤ ਕਰਦੇ ਨੇ ਔਰ ਅਵਤਾਰੀ ਪੁਰਸ਼ ਇਸ ਢੰਗ ਦੀ ਉਮੀਦ ਉਹਨਾਂ ਨਾਲ ਜੋੜਦੇ ਨੇ। ਇਸ ਸ਼ਬਦ ਦੇ ਅਰਥ ਕੀਤੇ ਨੇ ਮਹਾਨ ਦਾਰਸ਼ਨਿਕ ਫਿਲੋਸਫਰ ਵਕਤ ਦੇ ਗੁਰਬਾਣੀ ਦੇ ਟੀਕਾਕਾਰ ਭਾਈ ਸਾਹਿਬ ਭਾਈ ਗੁਰਦਾਸ। ਉਹ ਆਪਣੇ ਆਲਮਾਨਾ ਢੰਗ ਨਾਲ ਇੰਜ ਖੋਲਦੇ ਨੇ, ਦੇਖਦੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ, ਦੇਖੋ ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਪ੍ਰਭੂ, ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਨਹੀਂ ਨੇ, ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਨਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮੈਂ ਸੁਣ ਸਕਾਂ, ਮੇਰੇ ਕੋਲ ਸਰਵਨ ਨਹੀਂ ਨੇ, ਔਰ ਤੇਰੇ ਕੰਨਾਂ ਤੱਕ ਮੈਂ ਬੋਲ ਪਹੁੰਚਾ ਸਕਾਂ, ਮੇਰੇ ਕੋਲ ਜ਼ਬਾਨ ਵੀ ਨਹੀਂ ਹੈ। ਤੀਸਰੀ ਪੰਕਤੀ ਚ ਬੜੀ ਬਾਕਮਾਲ ਗੱਲ ਕਰਦੇ ਨੇ ਭਾਈ ਸਾਹਿਬ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵ ਲਾਈਏ। ਹੇ ਗੁਰੂ, ਜੋ ਤੇਰੀ ਸੋਚਣੀ ਹੈ, ਜੋ ਤੇਰੀ ਮਤ ਹੈ, ਉਹ ਮੈਨੂੰ ਕਬੂਲ ਨਹੀਂ ਹੈ, ਜੋ ਮੇਰੀ ਸੋਚਣੀ ਹੈ, ਜੋ ਮੇਰੀ ਮਤ ਹੈ, ਉਹ ਤੈਨੂੰ ਕਬੂਲ ਨਹੀਂ। ਤੂੰ ਸੰਬੰਧ ਕਿਸ ਤਰ੍ਹਾਂ ਜੁੜੇ, ਰਿਸ਼ਤਾ ਕਿਵੇਂ ਜੁੜੇ? ਇੱਕ ਬੱਚੇ ਦੀ ਸੋਚਣੀ ਨਾਲ ਇੱਕ 70 ਸਾਲ ਦਾ ਬੁੱਢਾ ਸਹਿਮਤ ਹੋ ਗਿਆ, ਇਸ ਨੂੰ ਬੁੱਢਾ ਆਖਣ ਦੀ ਲੋੜ ਨਹੀਂ, ਇਹ ਵੀ ਬੱਚਾ ਹੈ। ਪਰ ਇੱਕ 4 ਸਾਲ ਦਾ ਬੱਚਾ, ਇੱਕ 80 ਸਾਲ ਦੇ ਬਜ਼ੁਰਗ ਔਰ ਮਹਾਨ ਤਤਵੇਤਾ ਬ੍ਰਹਮ ਗਿਆਨੀ ਸੰਤ ਨਾਲ ਸਹਿਮਤ ਹੋ ਗਿਆ, ਇਸ ਨੂੰ 4 ਸਾਲ ਦਾ ਬੱਚਾ ਆਖਣ ਦੀ ਲੋੜ ਨਹੀਂ, ਇਹ ਬਜ਼ੁਰਗ ਹੈ। ਉੱਚੇ ਖਿਆਲਾਂ ਨਾਲ ਉਹੀ ਸਹਿਮਤ ਹੋ ਸਕਦਾ ਹੈ ਜੋ ਉੱਚਾ ਹੈ, ਸਹਿਮਤ ਹੋ ਸਕਦਾ ਹੈ ਜੋ ਛੋਟਾ ਹੈ। ਧੰਨ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਬੜਾ ਸੋਹਣਾ ਖੋਲਿਆ, ਨਾਲ ਇਆਣੇ ਦੋਸਤੀ ਵੱਡਾ ਰੂ ਸੋਨਿਓ, ਪਾਣੀ ਅੰਦਰ ਲੀਕ ਜਾਓ ਤਿਸਦਾ ਥਾਂ ਨਾ ਥਿਓ। ਆਪਣੇ ਤੋਂ ਵੱਡੇ ਨਾਲ ਦੋਸਤੀ ਨਹੀਂ ਹੋ ਸਕਦੀ, ਆਪਣੇ ਤੋਂ ਛੋਟੇ ਨਾਲ ਵੀ ਨਹੀਂ ਹੋ ਸਕਦੀ, ਇਹ ਦੋਸਤੀ ਪਾਣੀ ਦੀ ਲਕੀਰ ਹੋਵੇਗੀ, ਇਧਰ ਲਕੀਰ ਕੱਢੀ ਇਧਰ ਮਿਟ ਗਈ। ਇੱਕ 80 ਸਾਲ ਦੇ ਬਿਰਧ ਦਾ 5 ਸਾਲ ਦੇ ਇਸ ਮਾਸੂਮ ਬੱਚੇ ਨਾਲ ਮਮਤਾ ਦਾ ਸੰਬੰਧ ਹੋ ਸਕਦਾ, ਦਾਦੇ ਪੋਤੇ ਦਾ ਸੰਬੰਧ ਹੋ ਸਕਦਾ, ਮਿੱਤਰਤਾ ਨਹੀਂ ਹੈ, ਦੋਸਤੀ ਨਹੀਂ ਹੈ। ਦੋਸਤੀ ਤੇ ਸਮਤਲ ਤੇ ਆਉਂਦੀ ਹੈ, ਬਰਾਬਰੀ ਦੇ ਤਲ ਤੇ ਆਉਂਦੀ ਹੈ, ਵਿਚਾਰਾਂ ਦੀ ਸਾਂਝ। ਤੋ ਕਿਆ 80 ਸਾਲ ਦਾ ਬੁੱਢਾ ਇਹ 4-5 ਸਾਲ ਦੇ ਬੱਚੇ ਦੇ ਵਿਚਾਰਾਂ ਨਾਲ ਸਹਿਮਤ ਹੋਵੇਗਾ? ਅਗਰ ਹੋ ਗਿਆ ਤੇ ਇਸ ਨੂੰ ਬਜ਼ੁਰਗ ਕਹਿਣ ਦੀ ਲੋੜ ਵੀ ਨਹੀਂ, ਇਹ ਬੱਚਾ ਹੈ। ਕਿਆ ਇਹ ਬੱਚਾ 70-80 ਸਾਲ ਦੇ ਇਸ ਬਜ਼ੁਰਗ ਦੇ ਵਿਚਾਰਾਂ ਨਾਲ, ਸੋਚਣੀ ਨਾਲ, ਤਰਜ਼ੇ ਜ਼ਿੰਦਗੀ ਨਾਲ ਸਹਿਮਤ ਹੋਵੇਗਾ? ਕਥਾ ਹੀ ਨਹੀਂ। ਅਗਰ ਸਹਿਮਤ ਹੋ ਗਿਆ ਤਾਂ ਬੱਚਾ ਬੱਚਾ ਨਹੀਂ, ਇਹ ਬਜ਼ੁਰਗ ਹੈ। ਦੋਸਤੀ ਸਮਤਲ ਤੇ ਹੁੰਦੀ ਹੈ, ਬਰਾਬਰੀ ਦੇ ਤਲ ਤੇ ਹੁੰਦੀ ਹੈ। ਅਗਰ ਇੱਕ ਮੂਰਖ ਨਾਲ ਇੱਕ ਗਿਆਨੀ ਸਹਿਮਤ ਹੋ ਗਿਆ, ਸਿਆਣਾ ਸਹਿਮਤ ਹੋ ਗਿਆ, ਇਸ ਨੂੰ ਸਿਆਣਾ ਆਖਣ ਦੀ ਲੋੜ ਕੀ? ਮੂੜ ਹੈ। ਔਰ ਇੱਕ ਮਹਾਨ ਸਿਆਣੇ ਨਾਲ, ਦਾਰਸ਼ਨਿਕ ਨਾਲ, ਗਿਆਨੀ ਨਾਲ ਇੱਕ ਮੂਰਖ ਸਹਿਮਤ ਹੋ ਗਿਆ, ਤਾਂ ਹੁਣ ਇਸ ਨੂੰ ਮੂਰਖ ਕਹਿਣ ਦੀ ਵੀ ਲੋੜ ਨਹੀਂ, ਸਿਆਣਾ ਹੋ ਗਿਆ, ਸੂਝਵਾਨ ਹੋ ਗਿਆ, ਤਲ ਸਮ ਹੋ ਗਿਆ, ਬਰਾਬਰ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ, ਨੇ ਚਲ ਹੋਏ ਕੈਸੇ ਉਨ ਮਨ ਲੈ ਉਲਾਈਏ। ਜੋ ਮੇਰੀ ਮਤ ਹੈ ਗੁਰੂ, ਤੈਨੂੰ ਕਬੂਲ ਨਹੀਂ, ਜੋ ਤੇਰੀ ਸੋਚਣੀ ਹੈ ਮੈਨੂੰ ਕਬੂਲ ਨਹੀਂ। तेरी सोचनी देच परमात्मा है, मेरी सोचनी देच पदार्थ ने। तेरी सोचनी देच राम है, मेरी सोचनी देच काम है। तेरी सोचनी देच निरंकार है, मेरी सोचनी देच अहंकार है। मेरी सोचनी नाल तू सहमत नहीं, तेरी सोचनी नाल मैं सहमत नहीं, तो रिश्ता किस तरह जुड़े, मैं नेड़े किस तरह आवा। मन में गुरमत, गुरमत में ना मन, नेचल होए कैसे उन मन लेवल आइए। अंग अंग भंग रंग रूप कुल हीन दीन, कैसे वो नायक की नायका कहाइए। भाई सब के ना अंग अंग टूटे ने, ना मेरे कुल हाथ ने, ना मेरे कुल पैर ने, ना मेरे कुल अखा ने, ना मेरे कुल कन है, ना मेरे कुल रसना है, ना मेरे कुल सोचनी है। हे गुरु, मैं तो पत्थर दा पत्थर, बिल्कुल पत्थर दा पत्थर। धन गुरु अर्जन देव जी महाराज कहंदे ने, चलना आ गया हे प्रभु, मैनू खुशी हुई है, पर उस बड़ी है जो चलना आया, जिसने आज ही चलना सीखा तो किन्ना के चलेगा, एक कदम गिरेगा, लाजमी गिरेगा। इस वास्ते फरियाद कर देने सतगुरु, तू मेरा हाथ पकड़, तू मेरी उंगल पकड़। भुज बल वीर ब्रह्म सुख सागर, गरत परत गह लेहो अंगुरिया। एक कदम पुटन दी ते आप मेहनत करनी पैंदी है, एक कदम चलन दी ते आप समर्था जुटानी पैंदी है। कहंदे ने इतनी समर्था कोई जुटा लवे तो बां पकड़ लेंदा है परमात्मा, बां पकड़ लेंदा है गुरु, और फिर सारी लंबी वाट तय हो जाती है सहारे नाल, ईश्वरी जो है सहारे नाल। थोड़ी जिया झलक दिखाई देती है, थोड़ी जिया, तो यह महान झलक नु भी वेख सकेगा। थोड़ी जिया झलक की ही अपने औगुण दिखाई देने लग पे, एक झलक है। पहला प्रकाश की है, अपनिया कमजोरियां दिखाई दे जाना, बड़े तो बड़े बलवान मनुख, स्याणे मनुख कदी उन्होंने अपने औगुण नहीं दिखाई देते, और कदी उन्होंने अपनी कमजोरियां नु कबूल भी नहीं किया। दिखाई देन ते कबूल करन, कदी कोई गुनाहगार नहीं कहिंदा कि मैं गुनाहगार हां, ना गुनाह दिखाई देंदे ने, ना गुनाह नु ओमंदा। आज तक अदालतां दे जितने कातल पेश होए, जितने चोर डकैत पेश होए, किसी ने भी नहीं आख्या सी कतल कीता, गुनाह कीता, गुनाह कीते कबूल ही नहीं, गुनाह गुनाह दिखाई नहीं देंदा। और गुनाह किधरे रोज भी किरत बन जाए तो गुनाह धंधा बन जाता है, गुनाह गुनाह नहीं रह जाता, पाप धंधा बन जाता है, पाप पाप नहीं दिखाई देंदा। कमजोरी अगर किरत बन गई है तो फिर कमजोरी दिखाई नहीं देवेगी, क्योंकि ते किरत है, ये ते धंधा है। धंधा ते धंधा है, कई दफा ऐसा होता है पाप धंधा बन जाता है, गुनाह धंधा बन जाता है, दुनिया भर का अनर्थ धंधा बन जाता है, तो फिर धंधा दिखाई देता है, गुनाह नहीं दिखाई देता, किरत दिखाई देती है, पाप नहीं दिखाई देता। जब किरत ही दिखाई दे रही है, सारे गुनाह धंधा दिखाई दे रहे हैं, तो ये मनुख हुण गुनाह नु किस तरह देखेगा, किस ढंग नाल देखेगा। अगर अपनी कमजोरी दिखाई देन लग पई है, अपने औगुण दिखाई देन लग पे ने, ये पहली झलक मिली है, दूसरी झलक प्रभु दे गुण दिखाई देन गए। अपना गुनाह दिखाई देन लग पे है, परमात्मा दा पुन प्रताप दिखाई देवेगा। अपनी कमजोरी दिखाई देन लग पई है, परमात्मा दी परम शक्ति दिखाई देन लग पेगी, कतई नहीं उसनु शक्ति दिखाई देन लग देवेगी। चाहे कितनी शक्ति दी पूजा कर लवे और दुनिया कर दिए, शक्ति दी उपासक बन दिए, शक्ति दी पूजा कर दिए, उसे नु इस शक्ति दी झलक पैंदी है, जिसनु पहले सब तो अपनी कमजोरी दी झलक पैंदी है। जिसनु अपनी कमजोरी नहीं दिखाई देती, उनु प्रभु दी शक्ति किथे। जिसनु अपने गुनाह नहीं दिखाई देते, उसनु परमात्मा दा पुन प्रताप किथे। जिसनु अजे अंधेरा ही नहीं दिखाई देंदा, वो चानने नु वेखण विच किस तरह समर्थ होवेगा, कथा ही नहीं। एक डॉक्टर ਪ੍ਰਸੰਨ ਹੋ ਜਾਂਦਾ ਹੈ। ਜਿਸਨੇ ਅੱਖਾਂ ਦਾ ਆਪਰੇਸ਼ਨ ਕੀਤਾ ਹੈ, ਪੱਟੀ ਖੋਲੀ ਹੈ ਮਰੀਜ਼ ਦੀ, ਤੇ ਉਹਨੂੰ ਕਹਿੰਦਾ ਆਹਿਸਤਾ ਆਹਿਸਤਾ ਅੱਖਾਂ ਖੋਲ। ਜੈਸੇ ਉਹ ਅੱਖਾਂ ਖੋਲਦਾ ਤਾਂ ਡਾਕਟਰ ਪੁੱਛਦਾ ਕੁਛ ਦਿਖਾਈ ਦਿੱਤਾ? ਕਹਿੰਦਾ ਹਾਂ ਅੰਧੇਰਾ ਅੰਧੇਰਾ। ਡਾਰਕ ਰੂਮ ਦੇ ਚਾਕਰ ਅੱਖਾਂ ਉਸ ਦੀਆਂ ਖੋਲੀਆਂ ਗਈਆਂ ਨੇ, ਪੱਟੀ ਖੋਲੀ ਗਈ ਹੈ, ਚਾਰੋਂ ਪਾਸੇ ਕਾਲੇ ਪੜਦੇ ਨੇ। ਕਹਿੰਦਾ ਅੰਧੇਰਾ। ਡਾਕਟਰ ਕਹਿੰਦਾ ਕਾਮਯਾਬ ਹੋਇਆ ਆਪਰੇਸ਼ਨ, ਅੰਧੇਰਾ ਦਿਖਾਈ ਦੇ ਰਿਹਾ, ਹੁਣ ਤੈਨੂੰ ਰੋਸ਼ਨੀ ਵੀ ਦਿਖਾਈ ਦੇਵੇਗੀ। ਅੰਧੇ ਨੂੰ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ, ਅੰਧੇ ਨੂੰ ਕੁਛ ਵੀ ਬੋਧ ਨਹੀਂ, ਜਨਮ ਦੇ ਅੰਧੇ ਨੂੰ ਕੁਛ ਵੀ ਪਤਾ ਨਹੀਂ ਕਿ ਅੰਧੇਰਾ ਕੀ ਹੁੰਦਾ ਹੈ, ਉਸਦੀ ਵਾਸਤਵਿਕਤਾ ਕੀ ਹੁੰਦੀ ਹੈ। ਆਮ ਦੁਨੀਆਂ ਤੇ ਐਸਾ ਕਹਿੰਦਾ ਹੀ ਹੈ ਕਿ ਅੰਧੇ ਦੀ ਦੁਨੀਆਂ ਚ ਅੰਧੇਰਾ ਹੈ, ਕਤਈ ਅੰਧੇਰਾ ਨੇ, ਉਸਨੂੰ ਅੰਧੇਰੇ ਦਾ ਵੀ ਬੋਧ ਨਹੀਂ ਹੈ, ਉਸਨੇ ਕਦੀ ਅੰਧੇਰਾ ਵੀ ਨਹੀਂ ਦੇਖਿਆ। ਜਿਸਨੇ ਕਦੀ ਆਪਣੀ ਕਮਜ਼ੋਰੀ ਨਹੀਂ ਦੇਖੀ, ਉਹਨੇ ਪਰਮਾਤਮਾ ਦੀ ਸ਼ਕਤੀ ਕਿੱਥੇ। ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋਏ ਭਾਈ ਸਾਹਿਬ ਭਾਈ ਨੰਦ ਲਾਲ ਤੇ ਕਹਿਣ ਲੱਗੇ, ਤੁਸੀਂ ਮੈਨੂੰ ਬਹੁਤ ਅੱਛੇ ਔਰ ਪਿਆਰੇ ਲੱਗਦੇ ਹੋ, ਤੁਹਾਡੀ ਸੇਵਾ ਤੇ ਪ੍ਰਸੰਨ, ਤੁਸੀਂ ਕੁਛ ਮੰਗ ਲਓ। ਜਦ ਕੋਈ ਬਹੁਤ ਪਿਆਰਾ ਲੱਗੇ, ਬਹੁਤ ਚੰਗਾ ਲੱਗੇ, ਬਗਲਗੀਰ ਕਰਨ ਨੂੰ ਜੀ ਕਰੇ, ਕਰਨ ਨੂੰ ਵੀ ਜੀ ਕਰਦਾ ਹੈ, ਉਸ ਤੋਂ ਨਿਛਾਵਰ ਹੋਣ ਨੂੰ ਵੀ ਜੀ ਕਰਦਾ ਹੈ, ਉਸ ਤੋਂ ਸਦਕੇ ਹੋਣ ਨੂੰ ਵੀ ਜੀ ਕਰਦਾ ਹੈ। ਸਤਿਗੁਰ ਕਹਿੰਦੇ ਤੈਨੂੰ ਕੁਛ ਦੇਣਾ ਚਾਹੁੰਦੇ ਆ, ਤੇਰੀ ਖੁਸ਼ੀ ਲੈਣੀ ਹੈ, ਮੰਗ। ਇਸ ਰੱਬੀ ਸ਼ਾਇਰ ਨੇ ਜੋ ਸਤਿਗੁਰ ਦੀ ਸੰਗਤ ਕਰਦਿਆਂ ਕਰਦਿਆਂ ਅਗੰਮੀ ਝਲਕਾਂ ਵੇਖਣ ਦੇ ਸਮਰੱਥ ਹੋ ਚੁੱਕਿਆ ਸੀ, ਹੱਥ ਜੋੜ ਕੇ ਬੇਨਤੀ ਕਰਦਾ ਹੈ, ਮੰਗ ਮੰਗਦਾ ਹੈ। ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ ਦਰ ਸਰਮ ਅਜ ਇਸ਼ਕੇ ਸੌਦਾ ਏ ਬਿਦੇ। ਐ ਮੇਰੇ ਗੁਰੂ, ਅੱਜ ਇਤਨੀ ਪ੍ਰਸੰਨਤਾ ਦੇ ਘਰ ਦੇ ਚ ਆਏ ਹੋ, ਮੈਨੂੰ ਮੌਕਾ ਦਿੱਤਾ ਹੈ, ਮੰਗੋ ਤਾਂ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ, ਤੇਰਾ ਜਲਵਾ ਵੇਖ ਸਕਣ, ਤੇਰਾ ਰੂਪ ਵੇਖ ਸਕਣ, ਤੇਰਾ ਰੰਗ ਵੇਖ ਸਕਣ। ਇਹਨਾਂ ਅੱਖਾਂ ਨੇ ਬਹੁਤ ਕੁਛ ਦੇਖਿਆ, ਅਜੇ ਉਸ ਝਲਕ ਨੂੰ ਨਹੀਂ ਵੇਖਿਆ ਜਿਹਨੂੰ ਵੇਖਣ ਤੋਂ ਬਾਅਦ ਕੁਝ ਹੋਰ ਵੇਖਣ ਦੀ ਤਮੰਨਾ ਰਹਿ ਨਹੀਂ ਜਾਂਦੀ। ਤੂੰ ਸਹਿਜੇ ਸਹਿਜੇ ਜਿਸ ਦਿਨ ਪ੍ਰਮਾਤਮਾ ਦਿਖਾਈ ਦੇ ਜਾਂਦਾ, ਪ੍ਰਮਾਤਮਾ ਸੁਣਾਈ ਦਿੰਦਾ, ਪ੍ਰਮਾਤਮਾ ਸੋਚ ਮੰਡਲ ਦੇ ਚ ਆ ਜਾਂਦਾ, ਉਹ ਮਨੁੱਖ ਧਾਰਮਿਕ ਤਲ ਤੇ ਬਾਲਗ ਹੋ ਜਾਂਦਾ, ਬਜ਼ੁਰਗ ਹੋ ਜਾਂਦਾ। ਸਤਿਗੁਰ ਇਹ ਬਜ਼ੁਰਗੀ ਸਾਰਿਆਂ ਦੀ ਝੋਲੀ ਚ ਪਾਵਨ, ਤਾਂ ਕਿ ਸਾਰੇ ਪੂਰਨ ਪੁਰਖ ਕਹਿਲਾ ਸਕਣ, ਹਰ ਇਨਸਾਨ ਮੁਕੰਮਲ ਹੋਵੇ, ਹਰ ਪੁਰਸ਼ ਪੂਰਨ ਹੋਵੇ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
2: Family Care Pharmacy
3: pure BC vich homeopathic dawaiyan ch number 1
2: ena kolo tusi har tarah de vitamin supplements herbals ate homeopathic products le sakde ho
3: har tarah de natural health products compression stockings orthopedic products vi le sakde ho
2: hun mobility aid rent ja buy vi kar sakde ho
3: free blister packing te delivery te naal naal har tarah de government te private claims vi lende han
4: 3 locations to serve you Surrey Delta and White Rock
2: ja call Kiran at 604-581-1900

0: You're listening to KRPI 1550 Radio, Ferndale, Washington.
1: ਜਲਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982 152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ ਫਰੂਟੀ ਕੈਨਾ ਦੀ ਅਨਬੀਟੇਬਲ ਬਾਕਸ ਸੇਲ। 22 ਪਾਉਂਡ ਇੰਡੀਅਨ ਸਟਾਈਲ ਰੈਡ ਕੈਰਟਸ ਲਵੋ 18.99 ਦਾ ਬਾਕਸ ਅਤੇ 30 ਪਾਉਂਡ ਫਰੈਸ਼ ਅਦਰਕ ਲਵੋ 27.99 ਦਾ ਬਾਕਸ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900.
4: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103 8140-120 ਸਟਰੀਟ ਸਰੀ 604-349-1313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: ਸਰਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕੈਨਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ। ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98 ਦਾ ਬੈਗ।
1: ਗੁਰਦੇਵ ਸਿੰਘ ਬਾਤੋਂ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਹਦੇ ਵਿੱਚ ਨਰਸਰੀ ਦੇ ਨਾਲ ਨਾਲ 5 bedroom ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਤ ਨੂੰ ਐਟ 604-351-5111.
2: You're listening to KRPI 1550 Radio, Ferndale, Washington.
3: Radio Station 1550 AM Gurbani Segment ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982 152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਬਿਨਾਂ ਬੀਜ ਵਾਲਾ ਹਦਵਾਣਾ 78 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 1.29 ਦੀ ਗੁੱਛੀ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

ਤੈ ਲੱਭ ਆਪਣੇ ਦਾਣੇ ਲੱਭ ਲੈ ਆਪਣਾ ਚੋਗਾ ਲੱਭ ਆਪਣੇ ਪਸ਼ੂਆਂ ਦੇ ਦਾਣੇ ਵੀ ਖਿਲੇਰ ਦਿੱਤੇ ਨੇ ਪੰਛੀਆਂ ਦੇ ਵੀ ਖਿਲੇਰ ਦਿੱਤੇ ਲੱਭਦੇ ਫਿਰਦੇ ਨੇ ਪੰਛੀ ਲੱਭਦੇ ਫਿਰਦੇ ਨੇ ਪਸ਼ੂ ਲੱਭਦਾ ਫਿਰਦਾ ਹੈ ਮਨੁੱਖ ਦਾਣੇ ਹੀ ਲੱਭਦਾ ਫਿਰਦਾ ਔਰ ਕੀ ਲੱਭਦਾ ਫਿਰਦਾ ਜਹਾਂ ਦਾਣੇ ਕਿਉਂਕਿ ਜਿੱਥੇ ਹੈ ਉੱਥੇ ਦਾਣਾ ਨਹੀਂ ਹੈ ਉੱਥੇ ਰੋਟੀ ਨਹੀਂ ਹੈ ਜਹਾਂ ਦਾਣੇ ਜਿੱਥੇ ਦਾਣੇ ਪਏ ਨੇ ਜਿੱਥੇ ਰੋਟੀ ਪਈ ਹੈ ਜਹਾਂ ਦਾਣੇ ਤਹਾਂ ਖਾਣੇ ਕਦੀ ਬਗੌਰ ਮੁਤਾਲਾ ਕਰਨਾ ਮਨੁੱਖ ਦਾ ਜਨਮ ਕਿੱਥੇ ਹੁੰਦਾ ਹੈ ਜੀਵਦਾ ਕਿੱਥੇ ਹੈ ਔਰ ਰਿਜ਼ਕ ਦੀ ਤਲਾਸ਼ ਕਿੱਥੇ ਕਿੱਥੇ ਕਰਦਾ ਹੈ ਸਾਰੀ ਪੰਛੀਆਂ ਦੀ ਦੌੜ ਸਾਰੇ ਪਸ਼ੂਆਂ ਦੀ ਦਿਨ ਭਰ ਦੌੜ ਸਾਰੇ ਮਨੁੱਖਾਂ ਦੀ ਜੀਵਨ ਭਰ ਦੀ ਦੌੜ ਮਸਲਾ ਰੋਟੀ ਦਾ ਔਰ ਕੁਛ ਵੀ ਨਹੀਂ ਹੈ ਰਿਜ਼ਕ ਦਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮਹਾਰਾਜ ਕਹਿੰਦੇ ਨੇ ਸੱਚਾਈ ਹੈ ਤਨ ਬਣਿਆ ਰੋਟੀ ਤੋਂ ਹੈ ਜੀਵੇਗਾ ਰੋਟੀ ਦੇ ਆਸਰੇ ਤੇ ਮਨ ਰੋਟੀ ਤੋਂ ਨਹੀਂ ਬਣਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਹੋ ਕਬੀਰ ਇਹ ਰਾਮ ਕੀ ਅੰਸ਼ ਰੋਟੀ ਮਨ ਦੀ ਲੋੜ ਨਹੀਂ ਹੈ ਭੋਜਨ ਜੀਵ ਆਤਮਾ ਦੀ ਲੋੜ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦਾ ਪਰ ਸਾਡਾ ਜੀਵਨ ਜੀਵਨ ਚੇਤਨਾ ਤਨ ਨਾਲ ਇਤਨੀ ਸਮਿਲਿਤ ਹੋ ਗਈ ਹੈ ਇਹਨੇ ਵੀ ਜੀਵਨ ਦਾ ਆਧਾਰ ਰੋਟੀ ਮੰਨ ਲਿਆ ਭੋਜਨ ਮੰਨ ਲਿਆ ਨਹੀਂ ਤਨ ਭੋਜਨ ਹੈ ਮਨ ਭੋਜਨ ਨਹੀਂ ਹੈ ਦੂਸਰਾ ਜੰਮਦਿਆਂ ਹੀ ਮਨੁੱਖੀ ਬੱਚੇ ਦੀਆਂ ਨਜ਼ਰਾਂ ਜੋ ਲੱਭਦੀਆਂ ਨੇ ਯਕੀਨ ਜਾਣੋ ਰਿਜ਼ਕ ਹੀ ਲੱਭਦੀਆਂ ਨੇ ਕੁਛ ਵੀ ਨਹੀਂ ਲੱਭਦੀ ਰਿਜ਼ਕ ਲੱਭਦੀ ਅਸਤਣ ਮੂੰਹ ਦੇ ਚ ਪੈ ਜਾਂਦਾ ਖੁਸ਼ ਹੋ ਜਾਂਦਾ ਪ੍ਰਸੰਨ ਹੋ ਜਾਂਦਾ ਰਿਜ਼ਕ ਮਿਲ ਗਿਆ ਅਜੇ ਉਸਦੇ ਹੱਥ ਰਿਜ਼ਕ ਕਮਾ ਨਹੀਂ ਸਕਦੇ ਅਜੇ ਉਹਦੇ ਪੈਰ ਰਿਜ਼ਕ ਤੱਕ ਪਹੁੰਚ ਨਹੀਂ ਸਕਦੇ ਤੋ ਕੁਦਰਤ ਨੇ ਨਿਯਮ ਬਣਾਇਆ ਅਜੇ ਉਸਨੂੰ ਰਿਜ਼ਕ ਮਿਲਦਾ ਹੈ ਮਾਂ ਦੇ ਹੱਥਾਂ ਤੋਂ ਅਜੇ ਉਸਨੂੰ ਰੋਜ਼ੀ ਮਿਲਦੀ ਹੈ ਮਾਂ ਸਹਿਜੇ ਸਹਿਜੇ ਹੱਥ ਪੈਰ ਕੰਮ ਕਰਨਗੇ ਰਿਜ਼ਕ ਲੱਭਣਾ ਪਏਗਾ ਲੱਭਣਾ ਪਏਗਾ ਔਰ ਰਿਜ਼ਕ ਹਰ ਜਗ੍ਹਾ ਨਹੀਂ ਪਿਆ ਜਿੱਥੇ ਹੈ ਉੱਥੇ ਰਿਜ਼ਕ ਖਿੱਚ ਕੇ ਲੈ ਜਾਏਗਾ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ ਮਨ ਨੇ ਤਨ ਦੀ ਸੰਗਤ ਕਰ ਲਈ ਹੈ ਤੋ ਮਨ ਵੀ ਸਮਝਦਾ ਮੇਰੀ ਵੀ ਲੋੜ ਰੋਟੀ ਹੈ ਕਤਈ ਨਹੀਂ ਕਤਈ ਨਹੀਂ ਪੇਟ ਭਰ ਜਾਂਦਾ ਮਨ ਤੇ ਭਰਦਾ ਹੀ ਨਹੀਂ ਤਨ ਤੇ ਤ੍ਰਿਪਤ ਹੋ ਜਾਂਦਾ ਖਾਂਦੇ ਹਾਂ ਦੋ ਰੋਟੀਆਂ ਨਹੀਂ ਚਾਰ ਖਾ ਲਿਆਂਗੇ ਛੇ ਖਾ ਲ ਤ੍ਰਿਪਤ ਹੋ ਗਿਆ ਮਨ ਤੇ ਤ੍ਰਿਪਤ ਹੁੰਦਾ ਸੁਣਦੇ ਹੋਵੇ ਕੋਈ ਕਈਆਂ ਕੋਲ ਔਰ ਕਈਆਂ ਨੇ ਮੈਨੂੰ ਕਿਹਾ ਗਿਆਨੀ ਜੀ ਕੀ ਕਰੀਏ ਪੇਟ ਤੇ ਭਰ ਗਿਆ ਮਨ ਨਹੀਂ ਭਰਿਆ ਸਵਾਦ ਹੈ ਰਸ ਹੈ ਹੁਣ ਤਨ ਦੀ ਲੋੜ ਤੇ ਹੈ ਨੇ ਭੁੱਖ ਤੇ ਹੈ ਨੇ ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ ਤੂੰ ਫਿਰ ਕੀ ਆਉਂਦਾ ਖਾਈ ਜਾਂਦਾ ਖਾਈ ਜਾਂਦਾ ਮਨ ਦੀ ਭੁੱਖ ਤੇ ਮਿਟਦੀ ਨਹੀਂ ਮਿਟਦੀ ਬਹੁਤ ਸਾਰੇ ਮੁਲਕਾਂ ਦਾ ਅੱਜ ਮਸਲਾ ਹੋ ਗਿਆ ਓਵਰ ਈਟਿੰਗ ਜ਼ਰੂਰਤ ਤੋਂ ਜ਼ਿਆਦਾ ਖਾਣਾ ਮਸਲਾ ਖੜਾ ਹੋ ਗਿਆ ਔਰ ਸਾਡੇ ਦੇਸ਼ ਦੇ ਆਯੁਰਵੇਦ ਆਚਾਰੀਆ ਇੰਝ ਕਿਹਾ ਕਰਦੇ ਸਨ ਆਹਾਰ ਰੋਗ ਆਹਾਰ ਚਿਕਿਤਸਾ ਖਾਣਾ ਪੀਣਾ ਰੋਗ ਹੈ ਖਾਣਾ ਪੀਣਾ ਅੰਮ੍ਰਿਤ ਹੈ

0: फैमिली केयर फार्मेसी
1: पूरे बीसी विच होम्योपैथिक दवाइयां च नंबर वन।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपेडिक प्रोडक्ट्स भी ले सकदे हो।
0: हुन मोबिलिटी एड रेंट जा बाय भी कर सकदे हो।
1: फ्री प्लेस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक।
0: जा कॉल किरण एट 604-581-1900।
3: ਗੁਰਦਿਆਲ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ ਰੀਟੇਲ ਸ਼ਾਪ ਵੇਅਰ ਹਾਊਸ ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ ਫਰੈਸ਼

0: ਬਰਗਰ ਓਕਰਾ ਲਵੋ 249 ਨੂੰ ਪਾਉਂਡ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 298 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 298 ਦਾ ਇੱਕ, ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 298 ਦਾ ਬੈਗ।
1: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamins, supplements, herbals ਅਤੇ homeopathic products ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you: Surrey Delta and White Rock.
1: ਜਾਂ call Kiran at 604-581-1900।

मुख उचरे शास्त्र खट पिंग ग्रंथ जाए, अंध लखे बधुरो सुने, जो काल कृपा कराए। सम्मान योग गुरु सत्संग जीओ, फतेह प्रवान करने, वाहिगुरु जी का खालसा वाहिगुरु जी की फतेह। दुनिया भर के इतिहासक ग्रंथां नूं वाचीए पढ़िए, इतिहास विच दो तरह के मनुख ही छाए हुए ने। इतिहासकारां ने अपनी कलम दे राही, अपने दिमाग दे राही सोच के जो लिखे है, उन्हां दी कलम दो तरह के मनुखां दे आले दुआले घूमदी रही है। सिर्फ एक मुल्क नहीं, सारी दुनिया का जो इतिहास है वो सिर्फ इंज कह लो दो तरह मनुखां का ही इतिहास है। केड़े? प्रथम ओ जिन्होंने जगत की झोली विच कुछ पाया है, कुछ दिता है, कला ज्ञान विज्ञान सूझ समझ धर्म सुख संपदा, कुछ भी झोली विच पाया होवे उन्हां दा इतिहास है, उन्हां दी गल है। दूसरा उन्हां दा इतिहास है जिन्हां ने खोया है, खूब खोया है। जो खो नहीं सकिया, जो दे नहीं सकिया, इतिहास विच उसका कोई जिक्र नहीं है, उसकी कोई गल नहीं है। तुसी पढ़ो दुनिया का इतिहास, बस दो तरह के ही मनुखों का इतिहास है। दिते होवे उसने कुछ, अपनी जान दिती होवे, अपनी सुख संपदा दे दिती होवे, कला दिती होवे, ज्ञान दिता होवे, विज्ञान दिता होवे, कुछ भी दिता होवे, या ते देन वाले इतिहास दे छाए हुए ने या खोण वाले। मनुख दे मन दे ते शक्ति दा प्रभाव है, ते मैं अर्ज करा कि दोवें शक्तिशाली आंदे ने, देण वाले खोण वाले। हाथ ही कमजोर ने, दिमाग ही कमजोर है, कोल कुछ भी नहीं, जगत नूं की देगा। पर कमजोर बंदा खो भी नहीं सकदा, ताकत नहीं, समर्था नहीं, किस तरह खोवेगा। खोण वास्ते भी ताकत चाहिए है, देण वास्ते भी समर्था चाहिए है। किस वास्ते समर्थ मनुख इतिहास से छाए हुए ने? समर्थ मनुखां दा ही इतिहास है। मैं इस करां खोण वाले भी समर्थ ने, कुछ ना कुछ ताकत है। बिना ताकत तो कोई किसी का कुछ खो नहीं सकता। खोण वास्ते भी कोई शक्ति चाहिए है, देण वास्ते भी कोई समर्था चाहिए है। सियाणे कहिंदे ने इह जो देण वाले ने इह तिन तरह दे ने, और जिहड़े खोण वाले ने इह भी तिन तरह दे ने। इह देण वाले तिन तरह दे किहड़े ने? प्रथम मैं इहनां दा जिक्र करां, भगत, सूरबीर, दानी। खोण वाले तिन किहड़े ने? कातल, डकैत, दुराचारी। खोंदे ने की? खोंदे ने कोई जान खोंदा है, कोई माल खोंदा है, कोई इज्जत आबरू असमत खोंदा है। तीन तल ते ही खतरा होंदा है, चौथा कोई खतरा नहीं। अगर कोई मनुख आके मैं खतरे दे चाहां तो खतरा सिर्फ तीन तल ते होंदा है, चौथे तल ते खतरा नहीं होंदा। जान नू खतरा, माल नू खतरा, इज्जत आबरू नू खतरा, और कोई खतरा नहीं होता। इतनी मैरिज करने हैं। जो जान लई खतरा बन जाए वो कातल है, जो माल लई खतरा बन जाए वो डकैत है, तो जो इज्जत आबरू लई खतरा बन जाए वो दुराचारी है। संसार दे इतिहास दे छाए हुए ने।
ਦੇਣ ਵਾਲੇ ਭਗਤ ਸੂਰਬੀਰ ਦਾਨੀ। ਭਗਤ ਕੀ ਦਿੰਦਾ ਹੈ ਜਗਤ ਨੂੰ? ਜੋ ਉਹ ਨਾਮ ਜਪਦਾ ਹੈ, ਜਪਣ ਦੇ ਨਾਲ ਉਹਦੇ ਸਰੀਰ ਚੋਂ ਜੋ ਵਾਈਬ੍ਰੇਸ਼ਨ ਬਣਦੀ ਹੈ, ਜੋ ਤਰੰਗਾਂ ਨਿਕਲਦੀਆਂ ਨੇ, ਉਹ ਜਗਤ ਨੂੰ ਪ੍ਰਭਾਵਿਤ ਕਰਦੀਆਂ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਦੇਹੀ ਦਾ ਦੇ ਕਹਿਣਾ ਕੀ, ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਭਗਤ ਦੀ ਭਗਤੀ ਨਾਲ, ਅਗਰ ਉਸਦੀ ਸੁਰਤ ਜੁੜ ਗਈ ਹੈ, ਅਗਰ ਉਸਨੂੰ ਅਧਿਆਤਮਕ ਆਨੰਦ ਮਿਲ ਰਿਹਾ ਹੈ। ਤਾਂ ਉਹਦੀਆਂ ਤਰੰਗਾਂ ਕਈਆਂ ਨੂੰ ਅੰਦੋਲਿਤ ਕਰਨਗੀਆਂ, ਕਈਆਂ ਨੂੰ ਪ੍ਰਭਾਵਿਤ ਕਰਨਗੀਆਂ, ਇਕਾਗਰਤਾ ਬਖਸ਼ਣੀ। ਭਗਤ ਆਪਣੀ ਜੁੜੀ ਹੋਈ ਸੁਰਤ ਕਰਕੇ ਚਾਰੋਂ ਪਾਸੇ ਪ੍ਰਭਾਵਿਤ ਕਰਦਾ ਹੈ ਆਪਣੀ ਉਹਨਾਂ ਤਰੰਗਾਂ ਦੇ ਨਾਲ, ਭਗਤੀ ਦਾ ਦਾਨ ਦਿੰਦਾ ਹੈ। ਸੂਰਬੀਰ ਜੋ ਕਮਜ਼ੋਰ ਦੀ ਬਾਂਹ ਪਕੜਦਾ ਹੈ, ਮਜ਼ਲੂਮ ਦੀ ਬਾਂਹ ਪਕੜਦਾ ਹੈ ਅਤੇ ਕਮਜ਼ੋਰ ਦੀ ਖਾਤਰ ਆਪਣੀ ਜਾਨ ਤੱਕ ਦੇ ਦਿੰਦਾ ਹੈ। ਸੰਸਾਰ ਦੇ ਇਤਿਹਾਸ ਵਿੱਚ ਸੂਰਬੀਰ ਛਾਏ ਹੋਏ ਨੇ, ਭਗਤ ਛਾਏ ਹੋਏ ਨੇ। ਤੀਸਰੇ ਦਾਨੀ ਜੋ ਕਿਧਰੇ ਵੀ ਧਰਮ, ਕਰਮ, ਸਮਾਜ, ਇਨਸਾਨੀਅਤ, ਮੁਲਕ, ਕੌਮ ਦੀ ਤਾਮੀਰ ਲਈ, ਕਲਾ, ਗਿਆਨ, ਵਿਗਿਆਨ ਦੀ ਉਸਾਰੀ ਲਈ ਧਨ ਨੂੰ ਖਰਚ ਕਰਦਾ ਹੈ। ਤੋ ਇਹ ਤਿੰਨ ਛਾਏ ਹੋਏ ਨੇ, ਭਗਤ, ਸੂਰਬੀਰ, ਦਾਨੀ, ਇਕਾਗਰਤਾ ਬਖਸ਼ਣੀ। ਇਹ ਤਿੰਨ ਦੇਣ ਵਾਲੇ ਨੇ ਔਰ ਤਿੰਨ ਹੀ ਖੋਣ ਵਾਲੇ ਨੇ। ਜਾਨ ਨੂੰ ਖੋਣ ਵਾਲੇ, ਮਾਲ ਨੂੰ ਖੋਣ ਵਾਲੇ, ਇੱਜ਼ਤ ਆਬਰੂ ਨੂੰ ਖੋਣ ਵਾਲੇ। ਖੋਂਦੇ ਕੌਣ ਨੇ? ਸ਼ਕਤੀਸ਼ਾਲੀ। ਦਿੰਦੇ ਕੌਣ ਨੇ? ਸ਼ਕਤੀਸ਼ਾਲੀ। ਖੋਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਅਸੰਤੁਸ਼ਟੀ ਕਰਕੇ। ਦੇਣ ਦੀਆਂ ਬਿਰਤੀਆਂ ਕਿਉਂ ਪੈਦਾ ਹੁੰਦੀਆਂ ਨੇ? ਸੰਤੁਸ਼ਟੀ ਕਰਕੇ। ਅਸੰਤੁਸ਼ਟੀ ਇਸ ਚੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਇਸ ਚੋਂ ਧਰਮ ਦਾ ਜਨਮ ਆਉਂਦਾ ਹੈ। ਕਹਿੰਦੇ ਨੇ ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਆਪਣੇ ਆਪ ਵਿੱਚ ਨਹੀਂ ਹੋਵੇਗੀ, ਆਪਣੇ ਘਰ ਵਿੱਚ ਨਹੀਂ ਹੋਵੇਗੀ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਪਰਾਏ ਘਰ ਵਿੱਚ ਆਉਂਦੀ ਹੈ, ਦੂਜਿਆਂ ਦੇ ਘਰ ਵਿੱਚ ਆਉਂਦੀ ਹੈ। ਬੜੀ ਹੀ ਇਕਾਗਰਤਾ ਬਖਸ਼ਣੀ। ਜੈਸੇ ਭਗਤ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਜੋ ਅਸੰਤੁਸ਼ਟ ਹੈ ਉਸਦੀ ਦ੍ਰਿਸ਼ਟੀ ਪ੍ਰਾਏ ਘਰ ਦੇ ਚਾਹੁੰਦੀ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਇਹ ਆਚਰਣ ਤੋਂ ਗਿਰੀ ਹੋਈ ਗੱਲ ਹੈ ਕਿ ਕੋਈ ਮਨੁੱਖ ਆਪਣੀ ਦ੍ਰਿਸ਼ਟ ਕਿਸੇ ਦੇ ਘਰ ਲੈ ਜਾਏ, ਦ੍ਰਿਸ਼ਟ ਨੂੰ ਨਹੀਂ ਰੋਕ ਸਕਦਾ। ਦ੍ਰਿਸ਼ਟੀ ਕਿਉਂ ਜਾਂਦੀ ਹੈ? ਅਸੰਤੁਸ਼ਟ ਹੈ। ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਦੀ ਦ੍ਰਿਸ਼ਟੀ ਦੂਜੇ ਦੇ ਘਰ ਤੇ ਜਾਂਦੀ ਹੈ, ਉਹ ਆਪਣੇ ਆਪ ਵਿੱਚ ਨਹੀਂ ਆਉਂਦਾ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਅਸੰਤੁਸ਼ਟੀ ਮੰਨੀ ਹੈ ਇਕਾਗਰਤਾ ਬਖਸ਼ਣੀ। ਤੇ ਜ਼ਰੂਰ ਇਸ ਬੱਚੇ ਨੂੰ ਬਾਹਰ ਲਿਜਾਓ ਕੁਝ ਤੇ ਥੋੜ੍ਹਾ ਜਿਹਾ, ਕਿਉਂਕਿ ਧਿਆਨ ਉਚਾਟ ਆਉਂਦਾ ਹੈ, ਥੋੜ੍ਹੀ ਜਿਹੀ ਇਕਾਗਰਤਾ ਆਪ ਜੋ ਹੈ ਬਖਸ਼ੋ। ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਹੁੰਦੀ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਆਪਣੇ ਘਰ ਵਿੱਚ ਨਹੀਂ ਆਉਂਦਾ, ਉਹਦੀ ਦ੍ਰਿਸ਼ਟੀ ਆਪਣੇ ਘਰ ਵਿੱਚ ਨਹੀਂ ਹੁੰਦੀ, ਦੂਸਰਿਆਂ ਦੇ ਘਰ ਵਿੱਚ ਆਉਂਦੀ ਹੈ।
ਤੇ ਅਸੰਤੁਸ਼ਟੀ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ। ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ, ਵਿਅਕਤੀਗਤ ਅਸੰਤੁਸ਼ਟੀ। ਇਸ ਤਰ੍ਹਾਂ ਦਾ ਮਨੁੱਖ ਜਗਤ ਦੇ ਵਿੱਚੋਂ ਲੱਭਣਾ ਬੜਾ ਔਖਾ ਹੈ ਜੋ ਪਰਿਵਾਰ ਦੇ ਹਰ ਤਲ 'ਤੇ ਸੰਤੁਸ਼ਟ ਹੋਵੇ। ਕੋਈ ਆਪਣੇ ਭਰਾ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਮਾਂ ਬਾਪ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਆਪਣੇ ਬੱਚਿਆਂ ਤੋਂ ਅਸੰਤੁਸ਼ਟ ਹੁੰਦਾ ਹੈ, ਕੋਈ ਪਤਨੀ ਤੋਂ ਅਸੰਤੁਸ਼ਟ ਹੁੰਦਾ ਹੈ, ਔਰ ਕੋਈ ਪਤੀ ਤੋਂ ਅਸੰਤੁਸ਼ਟ ਹੁੰਦੀ ਹੈ। ਪਰਿਵਾਰਕ ਤਲ 'ਤੇ ਕੁਛ ਨਾ ਕੁਛ ਅਸੰਤੁਸ਼ਟੀ ਬਣੀ ਰਹਿੰਦੀ ਹੈ। ਜਿਸ ਤਲ 'ਤੇ ਬੰਦਾ ਅਸੰਤੁਸ਼ਟ ਹੈ, ਉੱਥੋਂ ਉਸਦੀਆਂ ਰੁਚੀਆਂ ਬਾਹਰ ਜਾਣਗੀਆਂ, ਔਰ ਅਸੰਤੁਸ਼ਟ ਮਨੁੱਖ ਹਰ ਵਕਤ ਗਿਲਾ ਕਰਦਾ ਹੋਇਆ ਮਿਲੇਗਾ। ਜੈਸੇ ਅਕਸਰ ਕਈ ਕਹਿੰਦੇ ਨੇ ਬਈ ਜਿਸ ਤਰ੍ਹਾਂ ਦੇ ਬੱਚੇ ਚਾਹੀਦੇ ਸਨ ਵੈਸੇ ਨਹੀਂ ਨੇ, ਜਿਸ ਤਰ੍ਹਾਂ ਦਾ ਭਰਾ ਮੈਨੂੰ ਚਾਹੀਦਾ ਸੀ ਵੈਸਾ ਭਰਾ ਨਹੀਂ ਹੈ, ਜੈਸਾ ਦੋਸਤ ਚਾਹੀਦਾ ਸੀ ਵੈਸਾ ਦੋਸਤ ਨਹੀਂ ਹੈ, ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ, ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ, ਜਾਂ ਜੈਸਾ ਪਤੀ ਚਾਹੀਦਾ ਸੀ ਵੈਸਾ ਨਹੀਂ ਹੈ। ਧਾਰਮਿਕ ਦੁਨੀਆਂ 'ਚ ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਅਸੰਤੁਸ਼ਟ ਮਨੁੱਖ ਅਗਰ ਗੁਟਕਾ ਲੈ ਕੇ ਪਾਠ ਕਰੇਗਾ ਤਾਂ ਕਿਆ ਉਸਨੂੰ ਗੁਰੂ ਯਾਦ ਆਏਗਾ, ਪਰਮਾਤਮਾ ਯਾਦ ਆਏਗਾ? ਕਤਈ ਨਹੀਂ। ਜਿਸ ਤੋਂ ਅਸੰਤੁਸ਼ਟ ਹੈ ਉਹ ਯਾਦ ਆਵੇਗਾ, ਬਾਰ ਬਾਰ ਰੁਚੀ ਉੱਥੇ ਜਾਵੇਗੀ। ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਬਿਦ ਆਚਰਣ। ਅਸੰਤੁਸ਼ਟ ਮਨੁੱਖ ਜਿੱਥੇ ਬੈਠਾ ਹੁੰਦਾ ਹੈ ਉੱਥੇ ਉਸਦਾ ਮਨ ਨਹੀਂ ਹੁੰਦਾ, ਉੱਥੇ ਉਸਦੀ ਰੁਚੀ ਨਹੀਂ ਹੁੰਦੀ। ਇਹ ਵੀ ਮੈਰਸ ਕਰ ਦੇਣਾ, ਲੋਭਾਦ ਦ੍ਰਿਸ਼ਟ ਪਰ ਗ੍ਰਹਿਣ ਜਦ ਬਿਦ ਆਚਰਣ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਾਂ ਤਾਂ ਕਿ ਬਲ ਜਾਈ। ਸਦਕੇ ਜਾਂਦੇ ਹਾਂ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਬੰਧਨ ਪਾ ਲਵੇ। ਅੱਜ ਤੂੰ ਦ੍ਰਿਸ਼ਟੀ ਨੂੰ ਨਹੀਂ ਰੋਕ ਸਕਿਆ, ਕੱਲ੍ਹ ਹੱਥ ਪੈਰ ਨਹੀਂ ਰੋਕ ਸਕੇਗਾ। ਅੱਜ ਦ੍ਰਿਸ਼ਟੀ ਤੈਥੋਂ ਬੇਕਾਬੂ ਹੋ ਗਈ ਹੈ, ਕੱਲ ਤੂੰ ਪੂਰੇ ਦਾ ਪੂਰਾ ਬੇਕਾਬੂ ਹੋ ਜਾਏਗਾ। ਦ੍ਰਿਸ਼ਟੀ ਨੂੰ ਖੁੱਲ ਹੈ, ਦ੍ਰਿਸ਼ਟੀ ਖੁੱਲ੍ਹੇਆਮ ਦੂਸਰਿਆਂ ਦੇ ਤਨ ਤੇ, ਦੂਸਰਿਆਂ ਦੇ ਧਨ ਤੇ, ਦੂਸਰਿਆਂ ਦੇ ਘਰ ਤੇ ਚਲੀ ਜਾਂਦੀ ਹੈ। ਕਾਨੂੰਨ ਪਕੜ ਨਹੀਂ ਸਕਦਾ ਉਸਨੂੰ, ਪੁਲਿਸ ਪਕੜ ਨਹੀਂ ਸਕਦੀ। ਦ੍ਰਿਸ਼ਟੀ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦੀ। ਇਹਨੂੰ ਕਹਿੰਦੇ ਨੇ ਪਰਿਵਾਰਕ ਅਸੰਤੁਸ਼ਟੀ। ਵਿਵਹਾਰਕ ਅਸੰਤੁਸ਼ਟੀ, ਕੋਈ ਆਪਣੀ ਪ੍ਰਾਲਬਤ ਤੋਂ ਸੰਤੁਸ਼ਟ ਨਹੀਂ ਹੈ, ਜੈਸੀ ਉਪਜੀਵਿਕਾ ਹੈ ਉਸ ਤੋਂ ਸੰਤੁਸ਼ਟ ਨਹੀਂ ਹੈ। ਤਾਂ ਮੈਂ ਹੁਣੇ ਅਰਜ਼ ਕੀਤੀ, ਅਸੰਤੁਸ਼ਟ ਮਨੁੱਖ ਦੀ ਨਜ਼ਰਾਂ ਆਪਣੇ ਆਪ ਵਿੱਚ ਨਹੀਂ ਆਉਂਦੀਆਂ, ਦੂਸਰੇ ਦੇ ਤਨ ਤੇ, ਦੂਸਰੇ ਦੇ ਧਨ ਤੇ, ਕਿਉਂਕਿ ਆਪਣੇ ਆਪ ਵਿੱਚ ਉਹ ਅਸੰਤੁਸ਼ਟ ਹੈ। ਅਸੰਤੁਸ਼ਟੀ ਤੋਂ ਅਧਰਮ ਦਾ ਜਨਮ ਆਉਂਦਾ ਹੈ, ਸੰਤੁਸ਼ਟੀ ਤੋਂ ਹੀ ਧਰਮ ਦਾ ਜਨਮ ਆਉਂਦਾ ਹੈ। ਇੱਕ ਤੀਸਰੀ ਅਸੰਤੁਸ਼ਟੀ ਹੈ, ਪਰਿਵਾਰਕ ਅਸੰਤੁਸ਼ਟੀ, ਵਿਵਹਾਰਕ ਅਸੰਤੁਸ਼ਟੀ। ਤੀਸਰੀ ਅਸੰਤੁਸ਼ਟੀ ਹੈ ਵਿਅਕਤੀਗਤ ਅਸੰਤੁਸ਼ਟੀ। ਇਹ ਭਗਤਾਂ ਦੇ ਅੰਦਰ ਆਉਂਦੀ ਹੈ, ਗੁਰਮੁਖਾਂ ਦੇ ਅੰਦਰ ਆਉਂਦੀ ਹੈ, ਆਪਣੇ ਆਪ ਵਿੱਚ ਅਸੰਤੁਸ਼ਟ। ਕਹਿੰਦੇ ਨੇ, ਹੇ ਪ੍ਰਭੂ, ਜੈਸਾ ਪਰਿਵਾਰ ਹੈ ਇਹ ਤੇ ਠੀਕ ਹੈ। ਭਗਤ ਪਰਿਵਾਰ ਤੋਂ ਸੰਤੁਸ਼ਟ ਹੁੰਦਾ, ਗੁਰਮੁਖ ਪਰਿਵਾਰ ਤੋਂ ਸੰਤੁਸ਼ਟ ਹੁੰਦਾ। ਉਹਨੂੰ ਪਤਾ ਹੈ ਧੀਆਂ ਪੂਤ ਸਭ ਹਰ ਕੇ ਕੀ ਇਹ ਸਭਨਾ ਕੋ ਸੰਬੰਧ ਕਰਦੀ ਹੈ, ਇਹ ਸਾਰੇ ਸੰਬੰਧ ਪਰਮਾਤਮਾ ਦੇ ਬਣਾਏ ਸੰਤੁਸ਼ਟ। ਜੈਸੀ ਜੋ ਹੈ ਪੂਰਵਲੇ ਸੰਸਕਾਰ ਸਨ ਵੈਸਾ ਸੰਯੋਗ ਜੁੜਿਆ। ਐਸਾ ਪੁਰਸ਼ ਗੁਰਮੁਖ ਵਿਵਹਾਰਕ ਤਲ 'ਤੇ ਵੀ ਸੰਤੁਸ਼ਟ ਹੁੰਦਾ ਹੈ, ਬਈ ਜੈਸੀ ਪ੍ਰਾਲਬਧ ਹੈ ਠੀਕ, ਲੇਕਿਨ ਆਪਣੇ ਆਪ ਵਿੱਚ ਸੰਤੁਸ਼ਟ ਨਹੀਂ ਆਉਂਦਾ। ਉਹ ਕਹਿੰਦਾ ਜੈਸਾ ਮੈਂ ਹਾਂ ਮੈਂ ਠੀਕ ਨਹੀਂ ਹਾਂ, ਜੈਸਾ ਮੈਨੂੰ ਹੋਣਾ ਚਾਹੀਦਾ ਸੀ ਵੈਸਾ ਮੈਂ ਨਹੀਂ ਹਾਂ। ਤਾਂ ਇਹ ਅਸੰਤੁਸ਼ਟੀ ਉਸਦੇ ਮਨ 'ਤੇ ਬੋਝ ਆਉਂਦੀ ਹੈ ਕਿ ਹੇ ਪ੍ਰਭੂ, ਤੂੰ ਗੁਣਾਂ ਦਾ ਸਾਗਰ
मैं अवगुणा दा सागर, मुझ अवगुण सह ना ही दोस। बाबा फरीद कहने ने तू गुणा दा सागर है पर मेरे विच अवगुण तेरा कोई कसूर नहीं। इतना वड्डा महान फकीर ये भी अपने आप विच असंतुष्ट है कि जिस तरह का मैनू होना चाहिदा सी मैं वैसा नहीं हाँ। ये परमात्मा मैं वैसा नहीं हाँ, ये तीन असंतुष्टियां ने, परिवारक असंतुष्टि, व्यवहारिक असंतुष्टि और व्यक्तिगत असंतुष्टि। ये जड़ी असंतुष्टि है ये कातल डकैत दुराचारियों नू जन्म देंदी। परिवारक असंतुष्टि, व्यवहारिक असंतुष्टि, दृष्टि दूजियां ते तो किसे दिन दूजियां तक इस दे हाथ पहुंच जांदे ने, दे पैर पहुंच जांदे ने और अपने आप नू काबू रखना औखा हो जांदा है। सारी दुनिया विच कानून है, समाज दे नियम भी हैं, धर्म भी है, लेकिन धर्म नू तोड़ के, समाज दे नियम तोड़ के, कानून नू तोड़ के दूजियां दी जान माल असमत अक्सर जो है खो ली जांदी है और खतरा रहिंदा है सारी दुनिया, क्योंकि सारी दुनिया असंतुष्ट लोगों नाल भरी पई है। जो जगत नू देंदे ने इन्हें भगत सूरबीर और दानी, जो खोंदे ने कातल डकैत दुराचारी। ऐसा ते देखा गया है कि तिन्ने ही अवगुण एको ही मनुख दे, वो कातल भी सी, वो डकैत भी सी, वो दुराचारी भी सी। तिन्ने गुण किसे एक मनुख दे नहीं देखे गए सन कि वो सूरबीर भी होवे, भगत भी होवे, दानी भी होवे। ये तीन गुण एक मनुख दे नहीं देखे गए सन, तीन अवगुण तो एको मनुख दे देखे गए और अक्सर इतिहास देच इस तरह के मनुख छाए हुए ने और रोजमर्रा की जिंदगी देच भी इस तरह के मनुख प्रगट होते रहते हैं कि वह कातल भी है, वह दुराचारी भी है और वह डकैत भी है। तिने ही अवगुण एको ही मनुख दे, तिने गुण एक मनुख दे नहीं अज तक प्रगट होए सन कि वह भगत भी होवे, वह सूरवीर भी होवे, वह दानी भी होवे। इतिहास खाली से इसकी पूर्ति की धन गुरु गोबिंद सिंह जी महाराज ने। वो भगत ऐसा है कि मैदान जंग विच भी जे अमृत वेला हो गया तो समाधि ला के बैठ जाना और खो जाना परमात्मा की दुनिया च, लीन हो जाना। वो सूरवीर ऐसा है कि सवा लख नाल भी घिरिया होवे तो उसका हौसला पस्त नहीं आता, वो हिम्मत नहीं हारदा सी, उदी सूरबीरता दे फर्क नहीं पैंदा सी। और वो दानी ऐसा सी, अज तक इस तरह दे दानी होए ने जगत देच, कोई अन्न दे दानी, धन दे दानी, जमीन दे दानी, वस्त्रां दे दानी ते सोना चांदी दान करन वाले, पर धन गुरु गोबिंद सिंह जी महाराज नाल लकब जुड़े होया सरबंस दानी, सब कुछ दान कर देना। वो भगत भी है, वो सूरबीर भी है, वो दानी भी है।

0: ਕਹਿੰਦੇ ਨੇ ਉਸ ਵਕਤ 17 ਜੱਜ ਹੀ ਬੈਠੇ ਸਨ, ਮਤਲਬ ਜਿਹੜੀ ਮਹਿਫਿਲ ਰਾਜ ਸਭਾ ਦੀ ਦਰਬਾਰ ਲੱਗਿਆ, 17 ਮਨੁੱਖ ਬੈਠੇ ਸਨ ਅਤੇ 17 ਨੇ ਫੈਸਲਾ ਦੇਣਾ ਸੀ। ਨਵਾਬ ਮਲੇਰਕੋਟਲਾ ਸੀ, ਇਸ ਦੇ ਵਿੱਚ ਦੀਵਾਨ ਚੰਦੂ ਸੀ, ਇਸ ਦੇ ਵਿੱਚ ਕਾਜ਼ੀ ਸੀ, ਇਸ ਵਿੱਚ ਆਲੇ ਦੁਆਲੇ ਦੇ ਰਜਵਾੜੇ ਸਨ, ਔਰ ਖੁਦ ਆਪ ਬੈਠਾ ਸੀ ਨਵਾਬ ਵਜੀਦ ਖਾਂ। ਦੀਵਾਨ ਸੁੱਚਾ ਨੰਦ ਇਹ ਸਾਰੇ ਬੈਠੇ। ਜੈਸੇ ਇਹਨਾਂ ਬੱਚਿਆਂ ਨੂੰ ਪੇਸ਼ ਕੀਤਾ, ਇਤਿਹਾਸ ਕਹਿੰਦਾ ਹੈ ਵਜੀਦ ਖਾਂ ਨੂੰ ਤਰਸ ਆ ਗਿਆ ਸੀ। ਇਹ ਤਾਂ ਛੋਟੇ ਨੇ, ਮਾਸੂਮ ਨੇ, ਨਾਬਾਲਗ ਨੇ। ਉਹਦਾ ਮਨ ਬਦਲ ਗਿਆ ਸੀ ਵੀ ਛੋੜ ਦੇਈਏ, ਇਹ ਤਾਂ ਕੁਛ ਵੀ ਨਹੀਂ ਨੇ, ਜੇ ਬਹੁਤ ਛੋਟੀ ਉਮਰ ਹੈ। ਵਜੀਦ ਖਾਂ ਦੇ ਮੂੰਹੋਂ ਵੀ ਨਿਕਲਿਆ ਇਹ ਤਾਂ ਤਿਫਲ ਨੇ, ਬੱਚੇ ਨੇ, ਨਾਬਾਲਗ ਨੇ। ਦੀਵਾਨ ਸੁੱਚਾਨੰਦ ਕਹਿੰਦਾ ਈ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਓ। ਈ ਫਰਜ਼ੰਦ ਦੇ ਮਾਂ ਰਸਤ, ਸੱਪ ਨੂੰ ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ, ਪਰਸ਼ੀਅਨ ਵਿੱਚ, ਸੰਸਕ੍ਰਿਤ ਦੇ ਜੰਗ ਕਹਿੰਦੇ ਨੇ, ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ। ਈ ਫਰਜ਼ੰਦ ਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਜਾਣ ਅਤੇ ਡੰਗ ਮਾਰਨ, ਅੱਜ ਹੀ ਸਿਰ ਕੁਚਲ ਦਿਓ। ਦੀਵਾਨ ਸੁੱਚਾਨੰਦ ਦੀ ਰਾਏ, ਸੱਪ ਨੂੰ ਮੈਂ ਫਿਰ ਅਰਜ਼ ਕਰਾਂ, ਸੰਸਕ੍ਰਿਤ ਦੇ ਭੁਜੰਗ ਕਹਿੰਦੇ ਨੇ। ਜ਼ਫਰਨਾਮਾ ਜਿਹੜਾ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਜੋ ਹੈ ਔਰੰਗਜ਼ੇਬ ਨੂੰ ਲਿਖਿਆ ਹੈ, ਉਸ ਦੇ ਵਿੱਚ ਵੀ ਕਬੂਲ ਕਰ ਲਿਆ ਵੀ ਠੀਕ ਹੈ, ਕਿਉਂਕਿ ਸਤਿਗੁਰੂ ਦੇ ਕੰਨਾਂ ਤਾਂ ਖਬਰ ਪਹੁੰਚ ਗਈ ਸੀ ਕਿ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ, ਸੱਪ ਨੇ। ਔਰ ਸੁੱਚਾਨੰਦ ਦੇ ਮੂੰਹੋਂ ਇਹ ਬੋਲ ਜਦ ਨਿਕਲੇ ਤਾਂ ਯਕੀਨ ਜਾਣੋ ਸਿੱਖਾਂ ਦਾ ਨਾਮ ਸੱਪ ਪੈ ਗਿਆ ਸੀ। ਕਿਧਰੇ ਸਿੱਖ ਜਾ ਰਹੇ ਹੋ ਅਤੇ ਕਹਿੰਦੇ ਸਨ ਇਮਾਰਮੀ ਰਫਤੀ, ਇਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਕੋਈ ਸਿੱਖ ਨਹੀਂ ਕਹਿੰਦਾ ਸੀ ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਇਮਾਰਮੀ ਰਫਤੀ, ਇਹ ਸੱਪ ਜਾਂਦਾ ਪਿਆ। ਕੋਈ ਵੀ ਸਿੱਖ ਨਹੀਂ ਕਹਿੰਦਾ ਸੀ, ਕੋਈ ਵੀ ਮਨੁੱਖ ਵੀ ਨਹੀਂ ਕਹਿੰਦਾ ਸੀ, ਇਹ ਵੀ ਮੈਂ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਕਲਗੀਧਰ ਪਿਤਾ ਦੇ ਕੰਨਾਂ 'ਚ ਵੀ ਖਬਰ ਪਹੁੰਚੀ ਮੇਰੇ ਬੱਚਿਆਂ ਨੂੰ, ਮਾਸੂਮ ਲਾਡਲਿਆਂ ਨੂੰ, ਸੱਪ ਦੇ ਬੱਚੇ ਆਖਿਆ ਗਿਆ, ਸੱਪ ਆਖਿਆ ਗਿਆ। ਤੋ ਜੋ ਜ਼ਫਰਨਾਮਾ ਸਾਹਿਬਾਂ ਨੇ ਔਰੰਗਜ਼ੇਬ ਨੂੰ ਲਿਖਿਆ ਉਹਦੇ 'ਚ ਸ਼ਬਦ ਨੇ, ਚਾਹਾ ਸ਼ੁੱਧ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬ ਮਾਂ ਦਸਤ ਪੇਚੀ ਦਾ ਮਾਰ ਮਾਰ। ਕਹਿੰਦੇ ਨੇ ਸੱਪ ਨੂੰ ਕੀ ਹੋਇਆ, ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਪੇਚੀਦਾ ਸੱਪ ਤੇ ਮੌਜੂਦ ਹੈ, ਸੱਪ ਹੱਦ ਹੋ ਗਈ। ਮੁਗਲ ਤੇ ਕਹਿੰਦੇ ਨੇ ਸੱਪ, ਸੁੱਚਾਨੰਦ ਤੇ ਕਹਿੰਦਾ ਹੈ ਸੱਪ, ਪਰ ਸਤਿਗੁਰੂ ਖੁਦ ਵੀ ਆਪਣੇ ਆਪ ਨੂੰ ਐਸਾ ਲਿਖਦੇ ਨੇ, ਚਾਹਾ ਸ਼ੁੱਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀਦਾ ਮਾਰ, ਅਜੇ ਪੇਚੀਦਾ ਸੱਪ ਮੌਜੂਦ ਹੈ, ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਹੌਸਲਾ ਹੈ ਸਤਿਗੁਰ ਦਾ ਬੁਲੰਦ, ਸੱਪ ਕਿਉਂ ਕਬੂਲਿਆ, ਵੀ ਤੁਸੀਂ ਸੱਪ ਕਹਿੰਦੇ ਹੋ ਤਾਂ ਚਲੋ ਅਸੀਂ ਕਬੂਲ ਕਰ ਲੈਂਦੇ ਹਾਂ, ਪ੍ਰਵਾਨ ਕਰ ਲੈਂਦੇ ਹਾਂ, ਅਸੀਂ ਦੁਸ਼ਟ ਲਈ, ਜ਼ਾਲਮ ਲਈ ਸੱਪ, ਅਸੀਂ ਮਜ਼ਲੂਮ ਲਈ ਅੰਮ੍ਰਿਤ, ਅਸੀਂ ਜ਼ਾਲਮ ਲਈ ਜ਼ਹਿਰ, ਅਸੀਂ ਮਜ਼ਲੂਮ ਦੀ ਬਾਂਹ ਪਕੜਦੇ ਹਾਂ, ਅਸੀਂ ਜ਼ਾਲਮ ਦੇ ਕਦਮ ਰੋਕਦੇ ਹਾਂ। ਕਬੂਲ, ਤੁਸੀਂ ਸੱਪ ਆਖਿਆ ਹੈ, ਕਬੂਲ। ਔਰ ਇਹ ਪ੍ਰਥਾ ਐਸੀ ਚੱਲੀ ਹੈ, ਅਜੇ ਤੱਕ ਪ੍ਰਚਲਿਤ ਹੈ, ਅੱਜ ਵੀ ਕਿਸੇ ਸਿੱਖ ਨੇ ਆਪਣੇ ਬੱਚੇ ਦਾ ਜਾਂ ਬੱਚੀ ਦਾ ਨਾਮ ਰਖਾਉਣਾ ਹੋਵੇ ਗੁਰਦੁਆਰੇ ਲਿਆਂਦਾ ਅਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ, ਹੇ ਸੱਚੇ ਪਾਤਸ਼ਾਹ भुजंगी नू नाम बख्शो ते भुजंगी दे की अर्थ ने सप दा बच्चा और की है भुजंग सप भुजंगी सप दा बच्चा ए सतगुरु सचे पातशाह भुजंगण नू नाम बख्शो सप दी बच्ची नू नाम बख्शो खिड़े मत्थे तस्लीम कर लिया कबूल कर लिया ठीक है तुसी सप आख्या ते ठीक है पर हर एक लई असी सप नहीं हाँ अमृत हाँ चहा शुद्ध के चो बच्चे गां कुशताचार के बाकी बमा बस्त पेची दामार के मर्दी के अखगर खामोशा को नी के आतिश दमारा फिरोजा को नी इसी मुखवाक पातशाही दसवीं है जफरनामा गुरु गोबिंद सिंह जी महाराज की रचना की होया तू चार चिनगारियां बुझा दतिया ने ते शोले भड़का दते ने कहने ने अथा जुलम जिथे हो जाए उस चो रोस जन्म लेंदा है। किसे वक्त इकबाल ने एक बड़ा कीमती शेर लिखिया सी ये चमन ये रोशन लाला गुल होने दो जो वीरा होते हैं तखरीब जनू के पर्दे में तामीर के सामा होते हैं। बड़ा कीमती उसका शेर है ये चमन ये रोशन लाला गुल होने दो जो वीरा होते हैं तकरीब जनों के पर्दे में तामीर के सामा होते हैं। कहिंदा हर बर्बादी देच कोई नवी उसारी होंदी है हर तबाही देच कोई नवी तामीर होंदी है। डॉक्टर मोहम्मद इकबाल फिलोसफर इस ढंग नाल सोचते ने दार्शनिक इस ढंग नाल जो है सोचते ने उन्हां दी इस ढंग दी जो है विचार होंदी है। सिख इतिहास ज्ञानियां दा इतिहास दानियां दा इतिहास भगतां दा इतिहास सूरबीरां दा इतिहास शहीदां दा इतिहास इतने चूहे लग गए ने टुकी जांदे ने टुकी जांदे ने टुक दियो मूस दीवा में शब्द दीवान ऐसा होवे जैसे के मूस चूहे हुक्मरान ऐसा होवे जैसे के बगयाड़ वजीर ऐसे अवन जैसे के कुत्ते गुर्ग मीरो सग वजीरो मूश दीवा में शवद दूसरी पंक्ति जाग जाहिद हर सनासी बूम आलम में शवद जाग जाहिद हर सनासी जाहिद लोग धार्मिक बंदे धर्म दे मुखी ते धार्मिक बंदे ऐसे अवन जैसे के खोते खरशनासी उन्हां दी पहचान खोतियां दी तरह हो गए। क्यों ऐसा क्यों कह दिता इस फकीर ने पुराने जमाने बार बरदारी दा कम ट्रांसपोर्ट दा कम खोतियां तो ही लिया जांदा सी एक थां तो दूसरी थां ते जाना है माल एक थां तो दूसरी थां ते पहुंचाना है तो खोतियां दे आसरे ते सारा सिलसिला हुंदा सी खच्चर खोते एक पिंड तो दूसरे पिंड एक शहर तो दूसरे शहर माल ले जाते सन हता के एक मुलक तो दूसरे मुलक। सादी कहिंदे खोते देते सौ पोथियां कुरान शरीफ दियां लद देईए तो वो एक पिंड तो दूजे पिंड ले जाए तो ये जड़ा खोता है मौलवी फाजल बन जाएगा फकीर साई बन जाएगा वली अल्लाह बन जाएगा कोई खुदा शनास हो जाएगा अगर ये लद के ले गया। उदाहरण वजों इंज कह दईए अगर एक खोते देते सौ गुटके सौ पोथियां गीता दे लग दईए ते वो एक शहर तो दूजे शहर पहुंचा देवे बेचारा खोता तो क्या वो भगत जी बन जाएगा। उसी खोते देते सौ सुंदर गुटके लग दईए तो एक पिंड तो दूजे पिंड पहुंचा देवे ते हुण एक खोता गुरु का सिख बन जाएगा ब्रह्मज्ञानी बन जाएगा आत्मज्ञानी हो जाएगा लद के ले गया पिठ ते धर्म ग्रंथा नू लदर के कोई खोता वली अल्लाह नहीं हो जांदा भगत नहीं हो जांदा ब्रह्मज्ञानी नहीं हो जांदा। ते दिमाग दे ते जिसने गीता नू लद लिया गुरु ग्रंथ साहब की बाणी सिर्फ दिमाग विच है याद है व्यवहार विच नहीं है इहदे व्यवहार विच ने व्यवहार विच ते कठोरता प्रगट आउंदी है व्यवहार विच ते क्रोध प्रगट आउंदा है व्यवहार विच ते ईर्ष्या है व्यवहार देखते हंकार है। उन दिमाग दे सुखमनी साहब भी है जबजी साहब भी है बड़ा याद है इसको ਬੜੀ ਪੜਦਾ ਹੈ ਬਾਣੀ ਦਿਮਾਗ ਦੇ ਵਿੱਚ, ਵਿਵਹਾਰ ਵਿੱਚ ਨਹੀਂ ਹੈ। ਵਿਵਹਾਰ ਵਿੱਚ ਬਾਣੀ ਨਹੀਂ ਪ੍ਰਗਟਾਉਂਦੀ, ਵਿਵਹਾਰ ਵਿੱਚ ਗੀਤਾ ਨਹੀਂ ਪ੍ਰਗਟਾਉਂਦੀ, ਵਿਵਹਾਰ ਵਿੱਚ ਕੁਰਾਨ ਨਹੀਂ ਪ੍ਰਗਟਾਉਂਦੀ। ਅਤੇ ਫਕੀਰ ਕਹਿੰਦਾ ਇੰਝ ਧਾਰਮਿਕ ਬੰਦੇ ਇੰਝ ਹੋਣ ਜਿਵੇਂ ਖੋਤੇ ਬਸ ਚੁੱਕੀ ਫਿਰਦੇ ਸਿਰ ਤੇ ਬਾਹਰ, ਬਾਕੀ ਕੁਛ ਵੀ ਨਹੀਂ, ਬੋਝ ਚੁੱਕੀ ਫਿਰਦੇ ਬਾਹਰ ਚੁੱਕੀ ਫਿਰਦੇ ਕੁਰਾਨ ਸਿਰ ਤੇ ਚੁੱਕੀ ਫਿਰਦੇ ਨੇ, ਵਿਵਹਾਰ ਵਿੱਚ ਕੁਰਾਨ ਸ਼ਰੀਫ ਨਹੀਂ ਹੈ। ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ 'ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹੋਣ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ। ਜ਼ਾਗ ਜ਼ਾਹਿਦ ਖਰਸ਼ਨਾਸੀ, ਧਰਮ ਦੇ ਮੁਖੀਆਂ ਨੂੰ ਚੋਟ ਮਾਰੀਏ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਣ, ਐਸੇ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ, ਬਹੁਤ ਥੋੜੇ ਆਂਕੜੇ ਨੇ। ਖੈਰ ਇਸ ਵਕਤ ਇਸ ਪਹਿਲੂ ਨੂੰ ਨਾ ਛੋਈਏ। ਜ਼ਾਗ ਜ਼ਾਹਿਦ ਖਰਸ਼ਨਾਸੀ ਬੂਮ ਆਲਮ ਨੇ ਸ਼ਬਦ, ਬੂਮ ਕਹਿੰਦੇ ਨੇ ਉੱਲੂ ਨੂੰ, ਪਰਜਾ ਇੰਝ ਹੋਵੇ, ਜਨਤਾ ਇੰਝ ਹੋਵੇ ਜਿਵੇਂ ਉੱਲੂ, ਉੱਲੂ ਹਨੇਰੇ 'ਚ ਰਹਿੰਦਾ ਹੈ, ਪਰਜਾ ਅਗਿਆਨੀ ਹੋਵੇ, ਅੰਧੀ ਰਈਅਤ, ਗਿਆਨ ਵੀ ਹੋਣੀ, ਬਾਹ ਭਰੇ ਮੁਰਦਾਰ, ਕੱਖ ਵੀ ਨਾ ਸਮਝ ਹੋਵੇ, ਰਾਜਨੀਤੀ ਕੀ ਹੈ, ਧਰਮ ਕੀ ਹੈ, ਕੁਛ ਵੀ ਨਾ ਸਮਝ ਹੋਵੇ। ਅਤੇ ਰਾਜਨੀਤਕ ਵੀ ਉਹਨਾਂ ਨੂੰ ਠੱਗਣ, ਅਤੇ ਧਾਰਮਿਕ ਬੰਦੇ ਵੀ ਉਹਨਾਂ ਨੂੰ ਧੋਖੇ 'ਚ ਰੱਖਣ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਇਲਾਹੀ ਯੇ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ, ਕਿ ਸ਼ਾਹੀ ਇੱਕ ਅਯਾਰੀ ਹੈ, ਫਕੀਰੀ ਵੀ ਮਕਾਰੀ ਹੈ। ਕਹਿੰਦਾ ਮੈਂ ਦੇਖ ਕੇ ਹੈਰਾਨ ਹਾਂ, ਜਿਹੜੇ ਰਾਜਨੀਤਕ ਨੇ ਮਕਾਰ ਨੇ, ਪਰ ਜੋ ਫਕੀਰ ਨੇ ਉਹ ਵੀ ਮਕਾਰ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੋਈ ਰਾਜਨੀਤੀ ਦੇ ਨਾਂ 'ਤੇ ਕੌਮ ਨੂੰ ਧੋਖਾ ਦਿੰਦਾ ਹੈ, ਕੋਈ ਧਰਮ ਦੇ ਨਾਂ 'ਤੇ ਧੋਖਾ ਦਿੰਦਾ ਹੈ। ਸਾਡੀ ਕੌਮ ਦੇ ਇਸ ਤਰ੍ਹਾਂ ਦੇ ਰੱਜ ਕੇ ਨੇ, ਜਿਨ੍ਹਾਂ ਨੇ ਕੌਮ ਨੂੰ ਰੱਜ ਕੇ ਧੋਖਾ ਦਿੱਤਾ, ਧਰਮ ਦੇ ਨਾਂ 'ਤੇ ਵੀ, ਰਾਜਨੀਤੀ ਦੇ ਨਾਂ 'ਤੇ ਵੀ, ਰੱਜ ਕੇ, ਕਮੀ ਨਹੀਂ। ਔਰ ਬਾਰ ਬਾਰ ਜੋ ਧੋਖਾ ਖਾਵੇ, ਕਹਿੰਦੇ ਅਗਿਆਨੀ ਹੋਵੇਗਾ, ਨਾ ਸਮਝ ਹੋਵੇਗਾ। ਸਾਰ ਕਿਤਾਬਲੀ ਦਾ ਕਰਤਾ, ਰਾਜਨੀਤੀ ਦੇ ਜਿਹੜੇ ਗ੍ਰੰਥ ਨੇ ਉਹ ਐਸਾ ਕਹਿੰਦੇ, ਅਤੇ ਧਾਰਮਿਕ ਪੁਰਸ਼ ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਗਲਤੀ ਨਹੀਂ ਹੈ। ਭਰੋਸਾ ਕਰਨਾ ਮਨੁੱਖੀ ਸੁਭਾਅ ਹੈ, ਅਤੇ ਭਰੋਸਾ ਕੀਤਾ, ਅਗਲੇ ਨੇ ਧੋਖਾ ਦਿੱਤਾ, ਠੀਕ ਹੈ, ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ। ਇਹ ਵਿਦਵਾਨ ਕਹਿੰਦੇ ਨੇ ਕਿ ਉਸਨੇ ਦੂਜੀ ਦਫ਼ਾ ਵੀ ਧੋਖਾ ਖਾ ਲਿਆ, ਦੂਜੀ ਦਫ਼ਾ, ਕਹਿੰਦਾ ਫਿਰ ਹੁਣ ਇਹ ਮੂਰਖ ਹੈ, ਔਰ ਇਸਨੇ ਤੀਜੀ ਦਫ਼ਾ ਵੀ ਧੋਖਾ ਖਾ ਲਿਆ, ਹੁਣ ਇਹ ਪਸ਼ੂ ਹੈ, ਬੰਦਾ ਹੀ ਨਹੀਂ ਹੈ, ਇਹ ਹੁਣ ਪਸ਼ੂ ਹੈ। ਇੰਝ ਕਹਿੰਦਾ ਇਸਨੇ ਇੱਕ ਦਫ਼ਾ ਕਿਸੇ ਤੋਂ ਧੋਖਾ ਖਾਧਾ, ਕਹਿੰਦੇ ਕੋਈ ਨਹੀਂ, ਮਨੁੱਖੀ ਸੁਭਾਅ ਹੈ, ਮਨੁੱਖੀ ਸੁਭਾਅ ਹੈ, ਆਖਿਰ ਭਰੋਸਾ ਕਰੇਗਾ ਜਿਸ 'ਤੇ ਧੋਖਾ ਮਿਲ ਸਕਦਾ ਹੈ, ਔਰ ਭਰੋਸੇ ਦੇ ਪਾਤਰ ਯੋਗ ਹੋਣ ਤੋਂ ਬਾਅਦ ਹੀ ਧੋਖੇ ਮਿਲਦੇ ਨੇ ਅਕਸਰ। ਇੱਕ ਕਥਾ ਲਿਖੀ ਹੋਈ ਹੈ ਪੰਜ ਦਸੀ ਦੇ 'ਚ, ਇੱਕ ਮੁਨਸਿਫ ਦੀ ਕਚਹਿਰੀ 'ਚ ਇੱਕ ਬੰਦਾ ਫਰਿਆਦ ਕਰਦਾ ਵੀ ਫਲਾਣੇ 'ਤੇ ਮੈਂ ਇਤਨਾ ਭਰੋਸਾ ਕੀਤਾ, ਉਸਨੇ ਮੈਨੂੰ ਧੋਖਾ ਦਿੱਤਾ। ਉਹ ਵੀ ਕਚਹਿਰੀ 'ਚ ਸੀ, ਅਤੇ ਮੁਨਸਿਫ ਉਸਨੂੰ ਕਹਿੰਦਾ ਜਦ ਇਸਨੇ ਤੇਰੇ 'ਤੇ ਇਤਨਾ ਭਰੋਸਾ ਕੀਤਾ, ਤੂੰ ਧੋਖਾ ਕਿਉਂ ਦਿੱਤਾ ਹੈ? ਉਹ ਕਹਿੰਦਾ ਮੁਨਸਿਫ ਫਿਰ ਤੁਹਾਨੂੰ ਵੀ ਸਮਝ ਨਹੀਂ ਹੈ, ਜੇ ਇਹ ਮੇਰੇ 'ਤੇ ਭਰੋਸਾ ਨਾ ਕਰਦਾ ਮੈਂ ਧੋਖਾ ਦੇ ਸਕਦਾ ਸੀ? ਮੈਂ ਤਾਂ ਧੋਖਾ ਦੇ ਹੀ ਨਹੀਂ ਸਕਦਾ ਸੀ। ਧੋਖਾ ਦੇਣ ਦੇ 'ਚ ਮੈਨੂੰ ਤਾਂ ਹੀ ਸਫਲਤਾ ਮਿਲ ਸਕਦੀ ਅਗਲਾ ਮੇਰੇ 'ਤੇ ਭਰੋਸਾ ਕਰੇ, ਵਰਨਾ ਹੋ ਨਹੀਂ ਸਕਦਾ। ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਦੂਜੀ ਦਫ਼ਾ ਧੋਖਾ ਖਾਣਾ ਮੂਰਖਤਾ ਹੈ, ਔਰ ਤੀਸਰੀ ਦਫ਼ਾ ਵੀ ਉਸੇ ਤੋਂ ਉਸੇ ਤਰ੍ਹਾਂ ਦਾ ਧੋਖਾ ਖਾ ਲੈਣਾ, ਕਹਿੰਦੇ ਨੇ ਪਸ਼ੂ ਪਾਉਣਾ ਹੈ। ਇਹ ਤਾਂ ਪਸ਼ੂਤਾ ਹੈ, ਮਨੁੱਖਤਾ ਖਤਮ ਹੋ ਗਈ, ਮਨੁੱਖਤਾ ਰਹੀ ਨਹੀਂ। ਅੰਧੀ ਰਹੀ ਹੈ ਗਿਆਨ ਵਿਹੋਣੀ, ਬੂਮ ਆਲਮ ਮੈਂ ਸ਼ਬਦ ਪਰ ਜਲ ਇੰਜ ਹੋਵੇ ਜੈਸੇ ਉੱਲੂ ਹਨੇਰੇ ਦੇ ਕੱਖ ਨਾ ਸਮਝ। ਇਸ ਸ਼ਬਦ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ। ਸੰਪਦ ਦੌਲ ਝੋਲ ਸੰਗ ਝੋਲਤ ਮਾਇਆ ਮਗਨ ਫਿਰਤ ਗੁਗਨਾ। ਪੰਜਾਬੀ ਵਿੱਚ ਉੱਲੂ ਨੂੰ ਗੁੱਗੂ ਕਹਿੰਦੇ ਨੇ। ਇੰਜ ਘੁੰਮੇ ਜੈਸੇ ਉੱਲੂ ਹਨੇਰੇ ਕੱਖ ਨਹੀਂ ਸਮਝ, ਕੁਛ ਵੀ ਨਹੀਂ ਪਤਾ ਸੱਚਾਈ ਕੀ ਹੈ, ਅਸਲੀਅਤ ਕੀ ਹੈ, ਹਕੀਕਤ ਕੀ ਹੈ। ਜ਼ਾਗ ਜ਼ਾਹਿਦ ਖਰਸ਼ ਨਾਸੀ ਬੂਮ ਆਲਮ ਮੇ ਸ਼ਬਦ। ਤੀਸਰੀ ਪੰਕਤੀ ਦੁਸ ਦੇ ਮੁਹਾਫਿਜ਼ ਬਦ ਬਹੀ ਖਾ ਸ਼ੈਤਾਨ ਨਾਜ਼ਮ ਮੇ ਸ਼ਬਦ। ਦੁਸਦ ਕਹਿੰਦੇ ਨੇ ਚੋਰ ਨੂੰ, ਮੁਹਾਫਿਜ਼ ਰਖਵਾਲਾ ਕੌਣ ਹੋਵੇ, ਚੋਰ ਚੋਰ ਰਖਵਾਲੇ ਅਮਨ ਤੇ ਇੰਤਜ਼ਾਮੀ ਢਾਂਚਾ ਕਿਸ ਦੇ ਕੋਲ ਹੋਵੇ, ਸ਼ੈਤਾਨ ਦੇ ਕੋਲੋਂ ਨਾਜ਼ਮ ਉਹ ਹੋਵੇ। ਇੰਤਜ਼ਾਮ ਕਰਨ ਵਾਲਾ ਕੌਣ ਹੋਵੇ, ਸ਼ਹਿਰ ਦਾ ਸ਼ੈਤਾਨ। ਰਖਵਾਲੀ ਕਰਨ ਵਾਲਾ ਕੌਣ ਹੋਵੇ, ਚੋਰ। ਧਾਰਮਿਕ ਬੰਦੇ ਕੈਸੇ ਹੋਵਨ ਖੋਤੇ, ਹੁਕਮਰਾਨ ਕੈਸਾ ਹੋਵੇ ਬਗਿਆੜ, ਵਜ਼ੀਰ ਕੈਸੇ ਹੋਵਨ ਕੁੱਤੇ ਔਰ ਦੀਵਾਨ ਕੈਸੇ ਹੋਵਨ ਚੂਹੇ, ਤੋ ਆਮ ਪਰਜਾ ਕੈਸੀ ਹੋਵੇ ਉੱਲੂ। ਮੈਂ ਫਿਰ ਅਰਜ਼ ਕਰਾਂ, ਬਗਿਆੜ ਕੌਣ ਬਣ ਜਾਂਦਾ ਹੈ, ਅਸੰਤੁਸ਼ਟ। ਅਸੰਤੁਸ਼ਟ ਮਨੁੱਖ ਕਿਸੇ ਨੂੰ ਖਾਏਗਾ, ਕਿਸੇ ਦੀ ਜਾਨ ਖਾਏਗਾ, ਕਿਸੇ ਦੀ ਇੱਜ਼ਤ ਖਾਏਗਾ, ਕਿਸੇ ਦੀ ਧਨ ਸੰਪਦਾ ਖਾਏਗਾ। ਔਰ ਅਸੰਤੁਸ਼ਟ ਮਨੁੱਖ ਦੇ ਕੋਲ ਜੇ ਕਿਧਰੇ ਤਾਕਤ ਆ ਜਾਏ, ਉੱਥੇ ਲਾਸ਼ਾਂ ਵਿਛਾ ਦੇਵੇਗਾ। 1 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਚੰਗੇਜ਼ ਖਾਨ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ, ਹਲਾਕੂ ਖਾਨ ਦੇ ਘੋੜੇ ਲਾਸ਼ਾਂ ਤੋਂ ਲੰਘਦੇ ਸਨ। ਕਹਿੰਦੇ ਨੇ ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਰੱਬ ਨੂੰ ਮੰਨਦਾ, ਗੁਰੂ ਨੂੰ ਮੰਨਦਾ, ਪਰਮਾਤਮਾ ਨੂੰ ਮੰਨਦਾ, ਕਿਉਂਕਿ ਜਿਹੜੀ ਉਸਦੀ ਕਾਮਨਾ ਹੈ ਉਹ ਗੁਰੂ ਤੋਂ ਬਿਨਾਂ ਪੂਰੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ, ਗੁਰੂ ਨੂੰ ਮੰਨਦਾ। ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ, ਇੱਕ ਪਾਸੇ ਰੱਖ ਦਿੰਦਾ। ਗੱਲ ਦੋਹਾਂ ਦੀ ਕਾਮਨਾ ਦੀ ਹੈ, ਕਰਮ ਦੀ ਨਹੀਂ ਹੈ। ਤਾਕਤਵਰ ਬੰਦਾ ਅਗਰ ਸਾਹਮਣੇ ਰੱਬ ਨੂੰ ਰੱਖੇ, ਪਰਮਾਤਮਾ ਨੂੰ, ਕਿਆ 1 ਕਰੋੜ ਬੰਦਿਆਂ ਨੂੰ ਕਤਲ ਕਰ ਸਕਦਾ ਹੈ? ਕਿਆ ਸੜਕਾਂ 'ਤੇ ਹਜ਼ਾਰਾਂ ਲਾਸ਼ਾਂ ਵਿਛਾ ਸਕਦਾ ਹੈ? ਕਹਿੰਦੇ ਨੇ ਤਾਕਤਵਰ ਬੰਦੇ ਨੂੰ ਪਰਮਾਤਮਾ ਨੂੰ ਇੱਕ ਪਾਸੇ ਕਰਨਾ ਪੈਂਦਾ, ਉਹਦੀ ਕਾਮਨਾ ਪੂਰੀ ਨਹੀਂ ਹੋ ਸਕਦੀ ਅਗਰ ਰੱਬ ਨੂੰ ਅੱਗੇ ਕਰੇ, ਕਿਉਂਕਿ ਰੱਬ 'ਤੇ ਦਇਆ ਹੈ, ਪਰਮਾਤਮਾ 'ਤੇ ਪ੍ਰੇਮ ਹੈ, ਪਰਮਾਤਮਾ 'ਤੇ ਨਿਰਵੈਰ ਹੈ, ਪਰਮਾਤਮਾ 'ਤੇ ਨਿਰਭੈ ਹੈ, ਪਰਮਾਤਮਾ 'ਤੇ ਸਾਬਰ ਹੈ, ਪਰਮਾਤਮਾ 'ਤੇ ਸਮਾਨ ਦ੍ਰਿਸ਼ਟ ਹੈ, ਪਰਮਾਤਮਾ 'ਤੇ ਵਿਸ਼ਾਲ ਹੈ। ਅਗਰ ਇਹ ਪਰਮਾਤਮਾ ਨੂੰ ਅੱਗੇ ਕਰੇ ਤਾਂ ਕਿਆ ਕਰੋੜਾਂ ਲਾਸ਼ਾਂ ਵਿਛਾ ਸਕਦਾ ਹੈ? ਕਿਆ ਇਹ ਘਰਾਂ ਨੂੰ ਉਜਾੜ ਸਕੇਗਾ? ਕਿਆ ਕਿਸੇ ਦੀ ਅਸਮਤ, ਇੱਜ਼ਤ, ਆਬਰੂ, ਧਨ ਸੰਪਦਾ, ਜਾਨ ਖੋ ਸਕੇਗਾ? ਕਹਿੰਦੇ ਨੇ ਤਾਕਤਵਰ ਮਨੁੱਖ ਹਮੇਸ਼ਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ, ਇੱਕ ਪਾਸੇ ਕਰ ਦਿੰਦਾ ਹੈ, ਕਿਉਂਕਿ ਉਹਨੂੰ ਸਾਹਮਣੇ ਰੱਖੇ ਤੇ ਆਪਣੀ ਵਾਸ਼ਨਾ ਦੀ ਪੂਰਤੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਅੱਗੇ ਕਰਦਾ, ਉਹਦੇ ਕੋਲ ਕੋਈ ਸਹਾਰਾ ਹੀ ਨਹੀਂ, ਉਹ ਕੋਈ ਆਸਰਾ ਹੀ ਨਹੀਂ। ਇਹ ਪਰਮਾਤਮਾ ਤੂੰ ਹੀ ਮੇਰੀ ਟੇਕ ਹੈ, ਤੂੰ ਮੇਰੀ ਕਾਮਨਾ ਦੀ ਪੂਰਤੀ ਕਰ। ਉਹ ਵੀ ਕਾਮਨਾ ਕਰਕੇ ਰੱਬ ਨੂੰ ਮੰਨਦਾ ਹੈ ਤੇ ਤਾਕਤਵਰ ਵੀ ਕਾਮਨਾ ਕਰਕੇ ਇਨਕਾਰ ਕਰਦਾ ਹੈ। ਸਿਆਣੇ ਇਸ ਨੂੰ ਸਮਝਣਗੇ, ਪਕੜਨਗੇ, ਮੂਲ ਗੱਲ ਕਾਮਨਾ ਦੀ ਹੈ, ਰੱਬ ਦੀ ਨਹੀਂ ਹੈ। ਜਿਹਨੂੰ ਅਸੀਂ ਧਾਰਮਿਕ ਦੁਨੀਆ ਕਹਿੰਦੇ ਹਾਂ, ਉਹ ਵੀ ਧਾਰਮਿਕ ਦੁਨੀਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਧਾਰਮਿਕ ਦੁਨੀਆ ਤੇ ਅਧਾਰਮਿਕ ਹੈ, ਧਾਰਮਿਕ ਦੁਨੀਆ ਵੀ ਅਧਾਰਮਿਕ। ਇੱਕ ਬੜੀ ਕੀਮਤੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਔਰ ਮੈਂ ਸਮਝਦਾ ਇੱਕੋ ਇੱਕ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਐਸਾ ਕਹਿ ਸਕਦੇ ਨੇ, ਪਾਪ ਪੁੰਨ ਦੋਏ ਇੱਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਾਪ ਤੇ ਪਾਪ ਹੈ, ਪੁੰਨ ਵੀ ਪਾਪ ਹੈ, ਹੱਦ ਹੋ ਗਈ। ਪੁੰਨ ਵੀ ਪਾਪ ਹੈ ਤੇ ਕਿਉਂ ਕਰੀਏ, ਕੀ ਲੋੜ ਹੈ ਫਿਰ? ਇਹ ਪੰਕਤੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੁਣਾ ਰਹੇ ਹਾਂ। ਪਾਪ ਪੁੰਨ ਦੋਏ ਇੱਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਹਿਲੇ ਲੱਭਣਾ ਪਏਗਾ ਕਿ ਮਨੁੱਖ ਪਾਪ ਕਿਉਂ ਕਰਦਾ ਹੈ। ਪਾਪ ਕਰਦਾ ਹੈ ਲੋਭ ਵਸ ਹੋ ਕੇ, ਹੰਕਾਰ ਵਸ ਹੋ ਕੇ, ਅਗਿਆਨ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਮਨੁੱਖ ਪਾਪ ਕਰਦਾ ਹੈ। ते मनुख पुन करे हंकार वस हो के, मनुख पुन करे लोभ वस हो के, मनुख पुन करे वासना वस हो के, और मनुख पुन करे होमे करके। तो सतगुरु की बाणी कह दिए फिर पाप पुन दे फर्क की होया, दोवां दे थले बुनियाद ते इको ही है। अग्ञान करके पाप कीता, अग्ञान करके पुन पिया करदा है। हंकार करके पाप कीते इसने, हंकार करके पुन पिया करदा है। वासना करके इसने पाप कीते ने, ते वासना कामना करके पुन पिया करदा है। फर्क की है? पाप पुन दोए एक समान। पापियां दे पाप ते पाप है गे ने, गुस्ताखी माफ पुनीत बंदियां दे पुन भी कोई पुन नहीं ने, क्योंकि थले हंकार खड़ा है। तीर्थ बरतर दान कर मन में धरे गुमान, नामिक नेह फल जात ते जिम कुंचल इसनान। तो मैं इस करा असंतुष्ट मनुख कातल बन जाता है, दुराचारी बन जाता है, डकैत बन जाता है। संसार दे इतिहास दे ये भरे पे ने, इन्हों का जिक्र है। और संतुष्ट मनुख भगत बन जाता है, सूरबीर बन जाता है, दानी बन जाता है। जगत दे सारे का सारा इतिहास ये दो तरह के मनुखां दे आले दुआले घूमदा है, खोण वाले देण वाले। सत्संग गुरु की संगत, भजन कीर्तन, नाम अभ्यास, बाणी का पाठ मनुख नूं संतुष्ट करदा है, भगत बना देंदा है, सूरबीर बना देंदा है, दानी बना देंदा है, संपन्न बना देंदा है, महान बना देंदा है, और उसके अंदर परम आनंद पैदा करदा है। भगत एक खिड़ा होया फुल है, वो अपना स्वपन वंडदा है, अपनी गुणा की महक जो है वंडदा है। इस तरह सत्संगी ये रब्बी दौलत सत्संग तो प्राप्त करदा है। इतने बचन इस सुगत प्रवान करने, धन गुरु ग्रंथ साहब जी महाराज बख्शिश करन। असी नाम अभ्यास करदे आया, वाहिगुरु मंत्र दा जाप करदे आ करदे आ, गुरु तो ओ सौगात प्राप्त करी जिन्हों कहिंदे ने संतुष्टि संतोख। और जैसे मन संतुष्ट होवेगा, अंदर परम आनंद की वर्षा होवेगी, ते मन दे ते भार नहीं रहेगा, बोझ नहीं रहेगा। साहिब रहमत करन, बख्शिश करन, ये दैवी गुण सानू प्राप्त होवन। इतने ही वचन इस गुरु प्रवान करने, क्योंकि दासा ने वापस भी नोटिंगम जो है जाना है, ते घंटा उत्थे हाजरी भर के फिर थोड़े तक जो है पहुँचे हैं। इतनी सेवा प्रवान करने, इस वक्त तक आप बैठे रहो, सुनन दा शौक मुख रखे, तो थोड़े शौक तो सदके कुरबान साहब ये थोड़ा शौक बनाई रखे, प्यार जो है बनाई रखे। बार बार सारे दा हार्दिक तौर पर धन्यवाद। फुल चुगदी शमा, वाहेगुरु जी का खालसा, वाहेगुरु जी की फतेह।
1: You're listening to KRPI 1550 Radio, Ferndale, Washington.
2: इको एक हरमन प्यारा ग्रोसरी स्टोर फ्रूटी कैना, जिन्हां दे प्राइसेस होलसेल नालों भी घट हन। फ्रूटी कैना दी नवी लोकेशन साउथ सरी विच जल्द ही खुलन जा रही है, 2982152 स्ट्रीट। इस हफ्ते दे स्पेशल हन 11 जून तो 17 जून तक। धनिये दियां दो गुच्छियां 1.25 नूं, ताज़ा अदरक लवो 98 सेंस नूं पाउंड, बिना बीज वाला हदवाणा 78 सेंस नूं पाउंड, अते पालक लवो 1.29 दी गुच्छी।
3: फैमिली केयर फार्मेसी
4: पूरे बीसी विच होम्योपैथिक दवाइयां च नंबर 1।
3: इना कोलो तुसी हर तरह दे विटामिन सप्लीमेंट्स, हर्बल्स अते होम्योपैथिक प्रोडक्ट्स ले सकदे हो।
4: हर तरह दे नेचुरल हेल्थ प्रोडक्ट्स, कंप्रेशन स्टॉकिंग्स, ऑर्थोपी प्रोडक्ट्स भी ले सकदे हो।
3: हुन मोबिलिटी एड रेंट जां बाय भी कर सकदे हो।
4: फ्री प्लेस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
5: 3 लोकेशंस टू सर्व यू, सरी डेल्टा एंड वाइट रॉक।
3: जां कॉल किरण @604581-1900।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟੌਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982 152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ ਫਰੂਟੀ ਕਹਿਣਾ ਦੀ ਅਨਬੀਟੇਬਲ ਬਾਕਸ ਸੇਲ। 22 ਪਾਉਂਡ ਇੰਡੀਅਨ ਸਟਾਈਲ ਰੈਡ ਕੈਰਟਸ ਲਵੋ 18.99 ਦਾ ਬਾਕਸ ਅਤੇ 30 ਪਾਉਂਡ ਫਰੈਸ਼ ਅਦਰਕ ਲਵੋ 27.99 ਦਾ ਬਾਕਸ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

कछ हो नहीं कछ आए न मोरा, अवसर लज्जा राख ले सदना जन तोरा। भगत सदना जी भक्ति काल दे दौर दे ही सिंध प्रांत हाल पाकिस्तान दे पैदा हो गए। पेशे तो आप कसाई सन, रोज बकरे वढ़ के उन्हां दा मांस वेचना नित दा धंधा सी। इतनी कठोर किरत ने कीर्ति करन ते किवें मजबूर कीता, इतने कठोर पेशे ने एक ऐसा कोमल दिल किवें पैदा कीता, इहदा एक पिछोकड़ है। कहिंदे ने रात दे वक्त बादशाह दे अहलकार आए ते उन्होंने मांस दी मंग कीती, थोड़े जिहा सेर दो सेर। ते सदना सोची पै गया जे बकरा मैं वड्या ते बाकी दा मांस बेकार जाएगा सवेरे तक। उन्हें बकरे दी पिछली एक लत वड्डण दी सोची ते भाई बाकी इसनू सवेरे जबा करांगे। छुरा लेके जैसे बकरे दी लत वड्डण वास्ते गया, इसे ही कठोरता दे चों दया उत्पन्न हुई। इसे ही महान पत्थर दिल भावना दे चों भक्ति भावना दा संगीत फुटिया। जमीर दी आवाज सारी रात तड़पेगा, बकरा छुरा हथों गिर गया। बादशाह दे अहलकारां नूं कह दिता, अज तो मैं कसाई नहीं, हुण मैं अज तो बकरे नहीं वड्या करांगा, अज तो मैं अपने अहंकार नूं ते कठोर नूं वड़ना है, अज तो मैं अपने विकारां नूं ज़बह करना है, अज तो मैं अपने पापां ते गुनाहां नूं ज़बह करना है, मैं इस तरीके नाल धंधा बदल लिया। कदी विचार करिए, भगत भी कसाई ने पर वो अपने विकारां नूं वड़दे ने, औगुणा नूं वड़दे ने, पापा नूं वड़दे ने। ते जो अपने पापा नूं ज़बह करन विच असमर्थ होया, जो अपने औगुणा नूं ज़बह करन विच असमर्थ होया, कुदरती गल है वो बाहर कतलो गारत करता है, वो बाहर मार कुटाई करता है। अपने आप नूं ज़बह करन लई एक विशेष किस्म दी छुरी चाहिदी है, जो विशेष किस्म दे लोहे नाल बनी हुई है, जिसका जिक्र पहले पातशाह गुरु नानक देव जी महाराज करते ने। सच की काती सच सब सार, घाड़त तिसकी अपर अपार। साहिब गुरु नानक देव जी महाराज किसी शेख कसाई नु मुखातब होके ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनू पाण धार लगी हुई होवे। सच की काती सच सब सार, सारे दा सहारा लोहा सच दा होवे, उदी धार सच दी होवे, छुरा सच दा होवे। ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापा नाल भरे होवे, तो साहिब कहिंदे तिसका कुट्ठा होवे सेख, लहू लब निखत्था वेख। अगर इस छुरे दा कुठिया होया ए मन होवे तो फिर मन दे चों सारा लहू निकल जाएगा। केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नूं ज़बह करन विच असमर्थ होए ने वो बाहर ज़बह करन दा कम करदे ने। जो अपने विकारां नूं कतल नहीं कर सके वो संसार नूं कतल करन दी कोशिश करदे ने। जो अपने मन नूं नहीं मार सके वो दुनिया नूं मारन दी कोशिश करदे ने। बाहरों कोई मारन दी कोशिश करे वो दुष्ट है,
ظالم ہے، پاپی ہے، پر کوئی اپنے من نو، اپنے وکاراں تے گناہاں نو مارن دی کوشش کرے، وہ سنت ہے، وہ بھگت ہے، پوجنیت ہے، پونیت آتما ہے۔ اس طرح دی پونیت آتما سندھ دے وچ پیدا ہوئی، جس دا نام ہے بھگت سدنا۔ عام اتہاسکار کہندے نے کہ آپ دا پچھوکڑ اسلامی گھرانے نال سمبندت ہے۔ گرو گرنتھ صاحب جی مہاراج دے وچ کچھ بھگت ایسے نے جو مسلمان نے، بابا فرید، سدنا، سین، بیکھن اتیادک۔ یہ بھگت مسلمان گھرانیاں نال سمبندھ رکھدے نے، لیکن جد خدا دا نور اندر پرگٹ ہوئے تا منک اس بھاونا تو اچا اٹھ جاندا ہے، کون ہندو، کون مسلمان، نہ ہم ہندو نہ مسلمان، اللہ رام کے پنڈ پران، اے شریر اللہ دا ہے، اے پران رام دے نے۔ تو ایسا پرش اللہ دی دھن الاپن دے، رام دے گیت گان دے سنکوچ نہیں کرے گا۔ یہ سارے بھگت بڑے فراغ دل، روشن ضمیر، روشن دماغ ہوئے نے، اور انہاں بھگتاں دے چوں بھگت سدنے جی دا وی اپنا ایک خاص استھان ہے۔ گرو گرنتھ صاحب جی مہاراج دے چ آپ دا ایک بڑا ہی پاون تے فلسفے نال پورت ایک شبد ہے، جس دیاں استھائی پنکتیاں نے، توگن کہا جگت گرا، جو کرم نہ ناسے، سنگھ شرن کت جائیے، جو جم پگ گراسے۔ ساڈے دیش وچ کرم سدھانت دی بڑی چرچا ہے، اور آخیا سب کچھ کرما تے ہی نبڑتا ہے۔ جیسے کوئی کرم کرتا ہے ویسے کوئی خدا پھل بھوگتا ہے۔ بھوگے بنا کرم ناش نہیں ہوندے۔ بھارت دا دھارمک چنتن، بھارت دا دھارمک درشن بس اس وچار تے کھڑا ہے، جے کرم کچھ ہویا ہے تے بھوگے بنا اس نے نسنا نہیں، جے کرم کچھ کیتا ہے تا او دا پھل جھولی وچ پانا ہی پائے گا۔ بھگت سدنا جی تو چونکہ کچھ کرم ایسے ہوئے نے، کسائی سن، زندگی دا بیشتر حصہ ماس ویچدیاں لنگیا، جیواں نوں ذبح کردیاں لنگیا، تے جو ہن اس طرح دے پرش دے سامنے اے وچار رکھو کہ کیتے ہوئے کرماں دا پھل تے بھوگنا ہی پائے گا، پھر ایک خیال پیدا ہوندا ہے ایشور دی بندگی دا کی مطلب ہے، پھر او دی عبادت دا کی مطلب ہے۔ تو ایک گلے دے روپ وچ بھگت سدنا جی کہندے نے، توگن کہا جگت برا، ہے جگت دے گرو، اے جگت نو پریرنا دین والے پریپورن پرماتما، پھر تیرے وچ کی گن ہے کہ تیری بندگی کردیاں ہویا وی جے میں کرماں دی مار بھوگنی ہے تا پھر توگن کہا، تیرے وچ گن کی ہے؟ پھر تے کوئی گن نہیں رہ گیا، پھر تیرے کول آن دی لوڑ کی پی گئی؟ توگن کہا جگت گرا، جو کرم نہ ناسے، سنگھ شرن کت جائیے، جو جم پگ گراسے۔ شیر دی شرن وچ جائیے تے گدڑ کھا لوے، گدڑ چپٹا مار کے ناش کر دے وے، تو پھر شیر دی شرن وچ جان دی لوڑ کی ہے؟ پربھو دی شرن وچ جائیے، او دی بندگی کریے تے کرما دی مار سہارنی پی جائے، تو پھر بندگی دا پھل کی ہے؟ عبادت دا پھل کی ہے؟ گرو نانک دیو جی مہاراج کہندے نے، لکھ مڑیا کر اکٹھے، ایک رتیلے بھائے، لوکا مت کو فکڑ پائے، لکھ مڑیا کر اکٹھے، ایک رتیلے بھائے۔ اے بندے متا کدھرے بھلے کھچ تو پے، لکھا من لکڑیاں ایک چنگاری نال بسم ہو جاندیاں نے۔ رنجک ماتر نام دا جا، سرت شبد دی کاگرتا نال کیتا ہویا جا، لکھاں زندگیاں دے پاپ دھو دیندا ہے، انت جنماں دے پاپ ساڑ کے راکھ کر دیندا ہے، سوا کر دیندا ہے۔ اے نام دی برکت ہے، اے نام دی مہما ہے، اے نام دی طاقت ہے۔ تو بھگت سدنا جی مہاراج کہندے نے، آپ پرانک پرسنگ سامنے رکھ دینے، نرپ کنیا کے کارنے، ایک بھیا پیکھ داری،
ਕਾਮਾਰਥੀ ਸਵਾਰਥੀ ਵਾਕੀ ਪੈਲ ਸਵਾਰੀ। ਵਿਸ਼ਨੂੰ ਜੈਸੇ ਕੱਪੜੇ ਪਹਿਨ ਕੇ ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ, ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜਿਵੇਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ, ਦੇਵਤੇ ਦੀ ਤੂੰ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ, ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ ਕਾਮਾਰਥੀ ਸਵਾਰਥੀ, ਉਹਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਹਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਹਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ। ਤੇ ਇਸ ਸਭ ਕੁਛ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ ਹੇ ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਪਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ ਜੋ ਜਮ ਪੁਗ ਗ੍ਰਾਸੇ। ਅਗਾਂਹ ਚੱਲ ਕੇ ਭਗਤ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਝ ਕਹਿ ਲਈਏ ਪਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸਨੂੰ ਮਿਲਣ ਕਿਹੜੇ ਕੰਮ ਨੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨੇ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ, ਦੇਰ ਹੀ ਅੰਧੇਰ ਹੈ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ, ਅਗਰ ਦੇਰ ਹੋ ਗਈ ਤਾਂ ਨਿਰਾਸ਼ਾ ਪੈਦਾ ਹੋ ਜਾਂਦੀ ਹੈ, ਅਗਰ ਦੇਰ ਹੋ ਗਈ ਤਾਂ ਵਿਸ਼ਵਾਸ ਉੱਠ ਜਾਂਦਾ ਹੈ। ਮੈਂ ਐਸਾ ਸਮਝਦਾ ਪਰਮਾਤਮਾ ਦੇ ਘਰ ਦੇਰ ਵੀ ਨਹੀਂ। ਜੈਸੇ ਅੱਗ ਵਿੱਚ ਹੱਥ ਪਾਈਏ ਉਸੇ ਵਕਤ ਹੱਥ ਸੜਦਾ ਹੈ, ਜੈਸੇ ਫੁੱਲਾਂ ਕੋਲ ਬੈਠੀਏ ਉਸੇ ਵਕਤ ਮਹਿਕ ਮਿਲਦੀ ਹੈ, ਜੈਸੇ ਬਰਫਾਨੀ ਪਹਾੜ ਹਿਮਾਲਿਆ ਦੇ ਕੋਲ ਬੈਠੀਏ ਉਸੇ ਵਕਤ ਹੀ ਜੋ ਹੈ ਠੰਡ ਮਿਲਦੀ ਹੈ। ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ, ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ। ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ, ਸਕੂਨ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਹੁਲਾਸ ਦਿੰਦਾ ਹੈ। ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ, ਪੀੜਤ ਕਰ ਦਿੰਦਾ ਹੈ, ਮੈਲਾ ਕਰ ਦਿੰਦਾ ਹੈ। ਇਹ ਤੇ ਤਤ ਛਿੰਨ ਫਲ ਹੈ, ਪ੍ਰਭੂ ਦੇ ਦਰਬਾਰ ਦੇ ਵਿੱਚ ਦੇਰ ਵੀ ਨਹੀਂ, ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ। ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਨ ਜੋ ਥਾਕੇ ਫਿਰ ਨਹੀਂ ਕੈਸੇ ਬਿਰਮਾਉ, ਬਈ ਹੁਣ ਮੇਰੇ ਪ੍ਰਾਨ ਟੁੱਟਣ ਲੱਗੇ ਨੇ, ਸਵਾਸ ਟੁੱਟਣ ਲੱਗੇ ਨੇ, ਕਿ ਤੂੰ ਬੋਣੇ ਨਾ, ਤੂੰ ਮਦਦਗਾਰ ਨਾ ਆਵੇਂ, ਤੂੰ ਸਹਾਇਕ ਨਾ ਆਵੇਂ,
प्राण जो था के फिर नहीं कैसे बिरमाऊं, बूढ़ मुए नौका मिले कहो काहे चढ़ाऊं, डूब गया मैं। ते हुण तों नौका भेजी है, दस हुण कौन बैठेगा उस नौका ते, डूब गया गला ते, गर्क होण वाला गर्क हो गया, हुण नौका किड़े काम दी। दरअसल वक्त सिर प्रभु बोलदा है, वक्त सिर ही वो सहायक होंदा है, और सतगुरां दी बाणी कहंदी है अचिंत कम करे प्रभ तिनके, जिन हर का नाम प्यारा, जिन्हां नूं हरी दा नाम प्यारा लगदा है, जो हरी नाल जुड़े होने उते मंग भी ना करन तां वी अचनचेत प्रभु उन्हां दे कम सवार छड़दा है, उन्हां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखा है कि जिस कम बारे सोचिया भी नहीं कि हो सकदा है वो भी हो जाता है। अचिंत कम करे प्रभ तिनके, जिन हर का नाम प्यारा। तो भगत सदना जी कहंदे ने प्राण गए सागर मिले फुन काम ना आवे, या डूब मुए नौका मिले कौकाए चढ़ाऊ, मर गए डूब गए हुण नौका मिली ते केड़े कम दी। अखीर विच आप कहंदे ने मैं ना ही कछ हो नहीं, कछ आए न मोरा, अवसर लज्जा राख ले सदना जन तोरा। हे प्रभु समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी, नीलकंठ नर हर नारायण नील बसन बनवारी। गुरु गोबिंद सिंह जी महाराज कहंदे हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कहंदे ने समय सिर मेरी लज्जा रख, समय सिर मेरा काम कर, वक्त सिर मेरा काम कर। सारी रात मैं तड़पदा रहा रोशनी ले, घर विच मेरे चानना होवे, दीवा जले ते दीवा ना मुयसर होवे, तेल ना मिल सके, दीवा ना मिल सके, ते सवेरे सूरज चढ़िया ते तू दीवा देवे किड़े काम दा, वो मेरे किस काम दा। दरअसल वक्त सिर जो मदद है वो ही मदद है, बेवक्ती मदद बेमैनी हो जाती है। इस वास्ते ये जिहड़े शब्द जुड़े हुए ने ईश्वर दे नाल कि उहदे घर विच देर है अंधेर नहीं, दरअसल बेमैनी है। अगर देर हो गई तो फिर अंधेर हो गया। भगत सदना जी दे इस शब्द विच इस तरह दे भाव प्रगट हो रहे ने, और आप साफ कह रहे ने कि हे प्रभु जे कर्म सिद्धांत मेरे ते लागू होया ते वाकई मैं कर्मा दी मार भोगनी है, तो फिर मैं समझांगा तेरे च गुण की है। तो गुण कहा जगत गुरा जो कर्म न नासे। भारत दा सारे दा सारा जिहड़ा चिंतन है वो कर्मा दे खड़ा है, पर थोड़ा जिहा सोचिए पहले मनुख से कि पहले कर्म सन, अकर कीते होए कर्मा करके जन्म है, कीते होए कर्मा करके मनुख दुखी है। तो सवाल पैदा होता है पहले कर्म सन कि पहले मनुख से, ये तो सवाल ऐसा होया फिर पहले मुर्गी सी कि पहले अंडा सी। आखिर गल इत्थे ही आउंदी है, नहीं प्रभु एक तेरी लीला है, एक तेरा खेल है, ना कर्म पहले ना मनुख पहले, जैसे तू चाया वैसा जो है संसार साज देता है खेल, ते इस तो बाद तू कुछ विधान बनाए, लेकिन ए विधान भी ऐसे ने कि तेरी एक मौज तेरी एक मस्ती। अगर कोई भगत प्रार्थना करे निम्रता सहित जोदड़ियां करे ते तू उसके जन्मां जन्मांतरां दे कर्मां नूं धो देना, छिन दे च उसनूं चैन दे देना, छिन दे च उसनूं शांति दे देना। तो भगत सदना जी दा ए पावन पवित्र वाक गुरु ग्रंथ साहिब जी महाराज दे अंदर दर्ज है, और पाठक जन बड़ी श्रद्धा नाल पढ़ के बहुत वड्डा ज्ञान लैंदे ने। गुरु ग्रंथ साहिब जी महाराज एक ऐसे खजाने ने जिहदे च गुरु नानक देव जी महाराज की बाणी है, गुरु अंगद देव जी महाराज की बाणी है, गुरु अमरदास गुरु रामदास जी ते गुरु अर्जन देव जी महाराज के गीत ने, गुरु तेग बहादुर साहिब जी महाराज का बैराग दे नाल भरिया होया कलाम है।
ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਚ ਅਨੇਕ ਵਿਅਕਤੀ ਬੈਠੇ ਹੋਣ। ਇੱਕੋ ਹੀ ਹੈ, ਇਹਦੇ ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਨੇ। ਇਹ ਭਗਤ ਵੱਖ ਵੱਖ ਪ੍ਰਾਂਤਾਂ ਦੇ ਨੇ ਤੇ ਵੱਖ ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ, ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ, ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ ਤਾਂ ਫਿਰ ਉਹ ਸਤਨਾਮ ਦਾ ਰਟਨ ਕਰੇਗਾ। ਗਰਜ ਕੇ ਇਹ ਸਾਰੇ ਭਗਤ ਵੱਖ ਵੱਖ ਨਾਮਾਂ ਨੂੰ ਜਪਦੇ ਨੇ, ਵੱਖ ਵੱਖ ਬੋਲੀਆਂ ਬੋਲਦੇ ਨੇ, ਵੱਖ ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਿਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ, ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆਂ ਦਾ ਧਰਮ ਇੱਕ ਹੋਣਾ ਚਾਹੀਦਾ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆਂ ਵਿੱਚ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆਂ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ ਵੱਖ ਧਰਮਾਂ ਕਰਕੇ ਵੀ ਹੋਏ ਨੇ।

ਜਾਂ ਜੇਤੇ ਤੇਰੇ ਨਾਮ ਹੈ। ਤੋ ਇਸ ਸਿਧਾਂਤਿਕ ਕਸੌਟੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ। ਕਬੀਰ ਕਰਦੇ ਤੇ ਧੰਦਾ ਨੇ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ। ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ, ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ। ਇਸੇ ਤਰੀਕੇ ਦੇ ਨਾਲ ਰਵਿਦਾਸ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ, ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ, ਸੁਗੰਧੀ ਹੈ। ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ, ਕਸਾਈ ਨੇ, ਮਾਸ ਵੇਚਣਾ ਇਹਨਾਂ ਦਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਬਣ ਗਿਆ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇੱਕ ਅਜੂਬਾ ਹੈ। ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪਏਗੀ। ਧਾਰਮਿਕ ਮੰਦਿਰ ਦੇ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪਏਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਉੱਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਕਸ਼ਮ ਸੋਚਣੀ ਵਾਲਾ ਹੈ, ਇਹਦੀ ਬੁੱਧ ਬਾਰੀਕ ਹੈ। ਤੇ ਜਿਹਦੀ ਆਤਮਾ ਨਾ ਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ। ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਹਦੀ ਆਤਮਾ ਦਰਵੀ ਨਹੀਂ, ਜਿਹਦੀ ਆਤਮਾ ਕੋਮਲ ਨਹੀਂ ਹੋਈ, ਜਿਹਦਾ ਮਨ ਅਜੇ ਤੱਕ ਠੋਸ ਹੈ, ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ, ਬਹੁਤ ਕਠਿਨ ਹੈ। ਕਈ ਦਫ਼ਾ ਦੇਖਣ ਦੇ ਚਾਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ, ਦੂਸਰੇ ਨੂੰ ਚੋਟ ਪਹੁੰਚਾਉਣ ਲੱਗਿਆਂ ਸੰਕੋਚ ਨਹੀਂ ਕਰਦੇ। ਚਾਹੇ ਉਹ ਚੋਟ ਜ਼ਹਿਨੀ ਹੋਵੇ, ਸਰੀਰਕ ਹੋਵੇ, ਆਰਥਿਕ ਹੋਵੇ, ਕਿਸੇ ਵੀ ਤਰੀਕੇ ਦੀ ਹੋਵੇ, ਚੋਟ ਪਹੁੰਚਾਉਣ ਤੋਂ ਬਾਜ ਨਹੀਂ ਆਉਂਦੇ। ਔਰ ਐਸਾ ਦਿਸਦਾ ਹੈ ਇਹ ਬੜੇ ਬੜੇ ਧਾਰਮਿਕ ਵੀ ਕਸਾਈ ਨੇ, ਪਰ ਸਦਨਾ ਕਸਾਈ ਹੁੰਦਾ ਹੋਇਆ ਵੀ ਭਗਤ ਹੈ, ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇ 'ਚ ਕਸਾਈ ਸੀ, ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ, ਮਿਲਨਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ, ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ। ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੇ ਉਹ ਕਿਰਤ ਜੁੱਤੀਆਂ ਗੰਨਣਾ ਹੋਵੇ, ਚਾਹੇ ਉਹ ਕਿਰਤ ਮਾਸ ਵੇਚਣਾ ਹੋਵੇ, ਤੇ ਚਾਹੇ ਉਹ ਕਿਰਤ ਕੱਪੜਿਆਂ ਨੂੰ ਛਿੰਬਣਾ ਹੋਵੇ, ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ, ਕੋਈ ਵੀ ਕਿਰਤ ਕੀਰਤੀ ਵਿੱਚ ਬਾਧਾ ਨਹੀਂ ਖੜੀ ਕਰਦੀ। ਕੋਈ ਵੀ ਧੰਦਾ ਧਰਮ ਦੇ ਵਿੱਚ ਦੀਵਾਰ ਨਹੀਂ ਹੈ। ਇਹ ਇੱਕ ਬਹਾਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ, ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ, ਕੀ ਕਰੀਏ, ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ, ਕਿਵੇਂ ਭਜਨ ਕਰੀਏ, ਕਿਵੇਂ ਬੰਦਗੀ ਕਰੀਏ। ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ, ਤੇ ਭਗਤ ਕਹਿੰਦੇ ਨੇ ਧੰਦੇ ਨੂੰ ਹੀ ਧਰਮ ਬਣਾ ਲਓ, ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ, ਸੇਵਾ ਕਰਨੀ ਹੈ। ਧੰਦਾ ਸੇਵਾ ਬਣ ਸਕਦਾ, ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਹਾ, ਜਗਤ ਦਾ ਨੰਗੇਜ ਢਕਣਾ ਹੈ, ਜਗਤ ਦੇ ਪੈਰਾਂ 'ਚ ਜੁੱਤੀ ਪਵਾਣੀ ਹੈ, ਜਗਤ ਨੂੰ ਸੁੱਖ ਦੇਣੇ ਨੇ, ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ, ਤੋ ਧੰਦਾ ਵੀ ਧਰਮ ਬਣ ਜਾਂਦਾ ਹੈ। ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਚੋਟ ਪਹੁੰਚੇ ਤੋ ਐਸਾ ਧਰਮ ਦੀ ਵਾਸਤਵਿਕ ਧੰਦਾ ਹੈ, ਉਹਦੇ 'ਚ ਧੰਦੇ ਦੀ ਜੋ ਹੈ ਬਦਬੋ ਹੈ। ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬੱਕਰੇ ਰੋਜ਼ ਜ਼ਬਾ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ, ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ। ਆਪਣੇ ਸਿੰਧ ਪ੍ਰਾਂਤ ਦੇ 'ਚ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਖੁਦਾ ਦੇ ਨਾਲ ਜੋੜਿਆ, ਜੀਵਾਂ ਨੂੰ ਪਰਮਾਤਮਾ ਦੀ ਧੁੰਦ ਦੇ ਨਾਲ ਜੋੜਿਆ। ਜਦ ਇੱਕ ਫੁੱਲ ਖਿੜ ਪੈਂਦਾ ਹੈ, ਮਹਿਕ ਵੰਡਣ ਲੱਗ ਪੈਂਦਾ ਹੈ। ਜਦ ਇੱਕ ਦੀਵਾ ਜਲ ਪੈਂਦਾ ਹੈ, ਰੋਸ਼ਨੀ ਵੰਡਣ ਲੱਗ ਪੈਂਦਾ ਹੈ। ਜਦ ਕਿਸੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਹੈ, ਉਹ ਚਾਨਣਾ ਵੰਡਣ ਲੱਗ ਪੈਂਦਾ ਹੈ, ਉਹ ਸੁੱਖ ਚੈਨ ਵੰਡਣ ਲੱਗ ਪੈਂਦਾ ਹੈ, ਉਹ ਆਨੰਦ ਵੰਡਣ ਲੱਗ ਪੈਂਦਾ ਹੈ। ਔਰ ਇਹ ਵੰਡਣਾ ਉਸ ਤੋਂ ਸੁਤੇ ਸੁਤ ਆਉਂਦਾ ਹੈ, ਆਪਣੇ ਆਪ ਹੁੰਦਾ ਹੈ। ਜੈਸੇ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ, ਦਰਅਸਲ ਉਸ ਵਿੱਚ ਮਹਿਕ ਦਾ ਅਧਿਕ ਹੋਣਾ ਹੈ।
इस वास्ते

0: ਹੈ। ਉਹ ਬਾਹਰ ਪਈ ਪੈਂਦੀ ਹੈ। ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ, ਇਤਨਾ ਗੁਣਾਂ ਨਾਲ ਭਰ ਜਾਂਦਾ ਹੈ, ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ। ਸਜਣਾ ਜੀ, ਭਗਤੀ ਭਾਵ ਵਿੱਚ ਐਸੇ ਲੀਨ ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ, ਥਾਂ ਥਾਂ ਤੇ ਭਰਮਣ ਕਰਕੇ ਇਨ੍ਹਾਂ ਹੀ ਗੁਣਾਂ ਨੂੰ ਵੰਡਦੇ ਰਹੇ, ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ। ਅਨੇਕਾਂ ਭਗਤਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇੱਕ ਇਹ ਸਦਨਾ ਕਸਾਈ ਪੇਸ਼ੇ ਵਿੱਚ ਇਹ ਵੀ ਭਗਤ ਹੈ, ਇਸਦਾ ਵੀ ਕਲਾਮ ਹੈ ਔਰ ਇਸਦਾ ਕਲਾਮ ਵੀ ਰਹਿੰਦੀ ਦੁਨੀਆਂ ਤੱਕ ਅਧਿਆਤਮਕ ਸ਼ਾਂਤੀ ਵੰਡਦਾ ਰਹੇਗਾ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ ਫਰੈਸ਼ ਰੈਗੂਲਰ ਓਕਰਾ ਲਵੋ 2.49 ਨੂੰ ਪਾਉਂਡ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 2.98 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ ਅਤੇ 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ ਲਵੋ 2.98।

0: You're listening to KRPI 1550 Radio, Ferndale, Washington.
1: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982 152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਸ ਨੂੰ ਪਾਉਂਡ, ਬਿਨਾਂ ਬੀਜ ਵਾਲਾ ਹਦਵਾਣਾ 78 ਸੈਂਸ ਨੂੰ ਪਾਉਂਡ, ਅਤੇ ਪਾਲਕ ਲਵੋ 1.29 ਦੀ ਗੁੱਛੀ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ number 1.
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamin supplements, herbals ਅਤੇ homeopathic products ਲੈ ਸਕਦੇ ਹੋ.
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ.
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ.
2: Free blister packing ਤੇ delivery ਤੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ.
3: 3 locations to serve you. Surrey Delta and White Rock.
1: ਜਾਂ call Kiran at 604-581-1900.
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982 152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ, ਧਨੀਏ ਦੀਆਂ 2 ਗੁੱਛੀਆਂ 1.25 ਨੂੰ, ਤਾਜ਼ਾ ਅਦਰਕ ਲਵੋ 98 ਸੈਂਟਸ ਨੂੰ ਪਾਉਂਡ, ਬਿਨਾਂ ਬੀਜ ਵਾਲਾ ਹਦਵਾਣਾ 78 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 1.29 ਦੀ ਗੁੱਛੀ।
2: ਗੁਰਦੇਵ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 bedroom ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦੇਵ ਸਿੰਘ ਬਾਦ ਨੂੰ ਐਟ 604-351

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2982 152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 11 ਜੂਨ ਤੋਂ 17 ਜੂਨ ਤੱਕ ਫਰੂਟੀ ਕਹਿਣਾ ਦੀ ਅਨਬੀਟੇਬਲ ਬਾਕਸ ਸੇਲ। 22 ਪਾਉਂਡ ਇੰਡੀਅਨ ਸਟਾਈਲ ਰੈਡ ਕੈਰਟਸ ਲਵੋ 18.99 ਦਾ ਬਾਕਸ ਅਤੇ 30 ਪਾਉਂਡ ਫਰੈਸ਼ ਅਦਰਕ ਲਵੋ 27.99 ਦਾ ਬਾਕਸ।